ਬਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕੋ ਭਾਵ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ ਰੈਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਉ ਹੈ ਜਤ ਕਤ ਤਤ ਗੋਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਅਹੰਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰਿ ਹਰਿ ਨਾਮ ਵਿਸਾਉ ਗੁਰ ਪੂਰੈ ਤੇ ਪਾਇਆ ਅੰਮ੍ਰਿਤ ਅਗਮਾ ਗਥਾਰਾਉ ਹਾਉ ਸਤਿਗੁਰ ਵੇਖ ਵਿਗ ਸੀਆ ਹਰ ਨਾਮੇ ਲੱਗਾ ਪਿਆਰੂ ਕਿਰਪਾ ਕਰਕੇ ਮੇਲਿਆ ਨੂੰ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਓ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀ ਆਇਓ ਸੁੱਤਿਆਂ ਗੁਰਸਾ ਲਾਹੀਐ ਉੱਠਦਿਆਂ ਪੀ ਗੁਰ ਅਲਾਉ ਕੋਈ ਐਸਾ ਗੁਰਮੁਖ ਜੇ ਮਿਲੈ ਹੋਂ ਤਾਂ ਕਹਿ ਅਲੱਗ ਧੋਵਾਂ ਪਾਊ ਕੋਈ ਐਸਾ ਸੱਜਣ ਲੋੜ ਲਾਹੋ ਮੈਂ ਪ੍ਰੀਤਮ ਦੀ ਮਿਲਾਈ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਪਾਈ ਸਤਿਗੁਰ ਸਾਗਰ ਗੁਣ ਨਾ ਮੁਕਾਉ ਮੈਂ ਤਿਸ ਦੇਖਣ ਕਾ ਚਾਉ ਹਾਂ ਤਿਸ ਬਿਨ ਕੜੀ ਨਾ ਜੀਵਾਂ ਬਿਨ ਦੇਖੇ ਮਰ ਜਾਉ ਜਿਉਂ ਮਛਲੀ ਬਿਨ ਪਾਣੀ ਐ ਰਹੇ ਨਾ ਕਿਤੇ ਉਪਾਈ ਤਿਉਂ ਹਾਰ ਬਿਨ ਸੰਤ ਨਾ ਜੀਵਈ ਬਿਨ ਹਾਰ ਨਾਮੈ ਮਰ ਜਾਈ ਮੈਂ ਸਤਿਗੁਰ ਸੇਤੀ ਪਰਹੜੀ ਕਿਉਂ ਗੁਰਬਿਨ ਜੀਵਾਂ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰਿ ਹਰਿ ਨਾਮ ਰਤਨ ਹੈ ਗੁਰਤੁੱਠਾ ਦੀ ਵਹਿ ਮਾਈ ਮੈਂ ਧਾਰ ਸੱਚੇ ਨਾਮ ਕੀ ਹਰਿ ਨਾਮ ਰਹਾਂ ਲਿਵਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰਿ ਨਾਮੋ ਦੀ ਦਰੜਾਈ ਜਿਸ ਪ੍ਰਾਪਤ ਸੋਲ ਹੈ ਗੁਰਚਰਣੀ ਲੱਗ ਆਈ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖ ਆਈ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਅਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਈ ਉਹ ਬਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਈ ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਾਹ ਮੰਨਿਆ ਗੁਰਪੂਰੇ ਏਸਾ ਬਾਸੂ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨਹਿ ਵਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾਉ ਮੋਹ ਮਗਨ ਮਹਿ ਰਹਿਆ ਵਿਆਪੈ ਅਤਕ ਤ੍ਰਿਸ਼ਨਾ ਕਭੂ ਨਹੀਂ ਤ੍ਰਾਪੈ ਬਸੈ ਕ੍ਰੋਧ ਸਰੀਰ ਚੰਡਾਰਾ ਅਗਿਆਨ ਨ ਸੂਝੈ ਮਹਾਂ ਗੁਵਾਰਾ ਭ੍ਰਮਤ ਵਿਆਪਤ ਜਰੇ ਕਿਵਾਰਾ ਜਾਣ ਨ ਪਾਈਐ ਪ੍ਰਭ ਦਰਬਾਰਾ ਆਸਥਾ ਅੰਬੇਸਾ ਬੰਧ ਪਰਾਨਾ ਮਹਿਲ ਨ ਪਾਵੈ ਫਿਰਤ ਬੇਗਾਨਾ ਸਗਲ ਵਿਆਦ ਕਹਿ ਬਸ ਕਰ ਦੀਨਾ ਫਿਰਤ ਪਿਆਸ ਜਿਉਂ ਜਲ ਬਿਨ ਮੀਨਾ ਕਛੂ ਸਿਆਣ ਭੁਗਤ ਨ ਮੋਰੀ ਏ ਕਾਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲੈਹੋ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੀ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਦਰ ਹਰਿ ਨਾਗਰੁ ਚਰਨ ਕਮਲ ਸਰਨਾਈ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਣ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਇਆਲਾ ਰਵਣ ਗੁਣਾ ਕੱਟੀਐ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਵਤਾਰੀ ਪੋਹਤ ਨਾਹੀ ਪੰਚ ਬਟਵਾਰੀ ਮਨ ਵਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾਂ ਸੋਈ ਜਨ ਪਾਏ ਆ ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਮਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਵਰਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਜਿਠਿਆ ਮਨ ਰਹਿਸੀਐ ਕਿਉਂ ਪਾਈਐ ਤਿੰਨ ਸੰਗ ਜੀਓ ਸੰਤ ਸੱਜਣ ਮਾਨੋ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ
ਤੈਨ ਸਿਉਂ ਪ੍ਰੀਤ ਨਾ ਟੁੱਟੇ ਕਬੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਈ ਬਸੋ ਸੰਤ ਸੱਜਣਾ ਨਾਮ ਜਪੋ ਮਨ ਮਿਤ ਜੀਓ ਰਹਾਉ ਦੇਖੈ ਸੁਣੈ ਨਾ ਜਾਣਈ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਦ ਜੀਓ ਨਾਮ ਧਿਆਵੈ ਸੇ ਜਿਣ ਚੱਲੇ ਗੁਰ ਪੂਰੇ ਸਨਬੰਧ ਜੀਓ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੋਂ ਕਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਓ ਆਪਣੜੈ ਪ੍ਰਭ ਭਾਣਿਆ ਦਰਗਹਿ ਪੈਂਦਾ ਜਾਏ ਜੀਓ ਐਥੈ ਸੁਖ ਮੁਖ ਉਜਲਾ ਏਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਨ ਥਨਾਂਤਰ ਰਵ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਤਨ ਮਾਲ ਜੀਓ ਮਨ ਤੇ ਕਬਹੁ ਨ ਬਿਸਰੈ ਜਾ ਆਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਈ ਮਨ ਬੁੱਠਾ ਨਿਰੰਕਾਰ ਜੀਓ ਤਾਂ ਕਾ ਅੰਤ ਨ ਪਾਈਐ ਉੱਚਾ ਅਗਮ ਅਪਾਰ ਜੀਓ ਜਿਸ ਪ੍ਰਭ ਆਪਣਾ ਬਿਸਰੈ ਸੋ ਮਾਰ ਜੰਮੈ ਲਖ ਵਾਰ ਜੀਓ ਸਾਚਾ ਨੇ ਤਿੰਨ ਪ੍ਰੀਤਮਾਮ ਜਿਨ ਮਨ ਬੁੱਠਾ ਆਪ ਜੀਓ ਗੁਣ ਸਾਂਝੀ ਤਿੰਨ ਸੰਗ ਵਸੇ ਆਠ ਪਹਿਰ ਪ੍ਰਭ ਜਾਪ ਜੀਓ ਰੰਗ ਰਤੀ ਪਰਮੇਸ਼ਰੈ ਬਿਨਸੈ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕਾਨੇਕ ਜੀਓ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਬਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਸਦਾ ਜਨ ਟੇਕ ਭਗਤ ਜਨਾਂ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਪੀਤ ਹੰਝੀ ਕਾਢੀਆਂ ਜਿੰਨਾ ਨੇ ਹਿੰਦੂ ਜਾਣੇ ਲੱਗਾ ਝੂਰ ਮਰਹੋਂ ਸੇ ਵਾਂਡੀਆਂ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਜੂ ਪੁਰਬੋ ਮਾਣੀਆਂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਬੇਖਾਲ ਇਹਾ ਪਾਈ ਮੂੰਦਾ ਤੜੀ ਨਿਤ ਹਿਰਦੈ ਰੱਖਾ ਸੰਭਾਲ ਪਾਪ ਜੁਲਾਈ ਪੰਧ ਤਾਓ ਨੈਣੀ ਦਰਸ ਦਿਖਾਲੂ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀ ਵੈ ਕਿਰਪਾਲੂ ਕਿੱਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੂਜਣ ਤੇਰਿਆ ਤੂੰ ਸ਼ਾਹੀ ਹੂੰ ਸ਼ਾਹ ਹਉ ਕਹਿ ਨਾ ਸਕਾਂ ਗੁਣ ਤੇਰਿਆ ਸਹੀਆਂ ਤਉ ਅਸੰਖ ਮੰਜਉ ਹਬ ਵਧਾਣੀਆਂ ਹਿਕ ਭੂਰੀ ਨਦਰ ਨਿਹਾਲ ਦੇਹੀ ਦਰਸ ਰੰਗ ਮਾਣੀਆਂ ਜੈ ਡਿਠੇ ਮਨ ਧੀਰੀਐ ਕਿਲਵਿਖ ਵੰਜਣ ਦੂਰੇ ਸੋਕਾਂ ਵਿਸਰੈ ਮਾਉ ਮੈਂ ਜੋ ਰਹਿਆ ਪਰ ਪੂਰੇ ਹੋਏ ਨਮਾਣੀ ਢਹਿ ਪਈ ਮਿਲਿਆ ਸਹਿਜ ਸੁਪਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਖਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਅਹੰਕਾਰੂ ਸਰਪਰ ਰੁਨਿਆ ਸੁਖ ਨ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰਪਰ ਹਾਰਿਆ ਆਵੈ ਜਾਏ ਅਨੇਕ ਮਾਰ ਮਾਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਪਰਮ ਤੇ ਜਿਨ ਕਉ ਭਈ ਦਇਆਲੂ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੂਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤੇ ਸਹੇ ਵਿਸਤਰ ਨਾਹੀ ਦਾ ਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾ ਹੋਏ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਜ ਕੁਚੱਜੀ ਅਮਾਵਣ ਡੋਸੜੇ ਹਉ ਕਿਉਂ ਸਹੁ ਰਾਵਣ ਜਾਉ ਜੀਓ ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣੇ ਤੇਰਾ ਨਾਉ ਜੀਓ ਜਿੰਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀ ਇਹ ਜੀਓ ਸੇ ਗੁਣ ਮੰਜ ਨ ਆਵਣੀ ਹਉ ਕਹਿ ਜੀ ਦੋਸਤ ਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇੱਕ ਤਟੋਲ ਨ ਅੰਬੜਾ ਹਉ ਸਤਿਗੁਰਬਾਣੇ ਜਾਉ ਤੇ ਰਹਿ ਜਾਉ ਜੀਓ ਸੋਇ ਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸਹਿ ਦਿੱਤੀਆਂ ਤੈ ਮੈਂ ਤਿੰਨ ਸਿਉ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ
ਹਾਉ ਇੰਨੀ ਟੋਲੀ ਭੁੱਲੀ ਆਸ ਤਿਸ ਕੰਤ ਨਾ ਬੈਠੀ ਪਾਸ ਜੀਉ ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜੀਉ ਸਾ ਧਨ ਚੱਲੀ ਸਾਹ ਰਹਿ ਕਿਆ ਮੂੰਹ ਦੇਸੀ ਅੱਗੇ ਜਾਏ ਜੀਉ ਸੁੱਤੀ ਸੁੱਤੀ ਝਾਲ ਥੀ ਆ ਭੁੱਲੀ ਵਾਟੜੀ ਆਸ ਜੀਉ ਤੈਸ ਨਾਲੋਂ ਮੁੱਤੀ ਆਸ ਦੁੱਖਾਂ ਕੂੰ ਧਰੀ ਆਸ ਜੀਉ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਉ ਇੱਕ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਉ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਉ ਤੁਹਾਡੇ ਅੰਦਰ ਹਾਂ ਸੁੱਖ ਵਸਾਂ ਤੂੰ ਅੰਤਰ ਸਾਬਾਸ ਜੀਉ ਭਾਣੇ ਪਰ ਤਖਤ ਬਣਾਈਆਂ ਭਾਣੇ ਭੀਖਲ ਦਾਸ ਜੀਉ ਭਾਣੇ ਥਲ ਸਿਰ ਸਰ ਵਹੇ ਕਮਲ ਫੁੱਲ ਆਕਾਸ਼ ਜੀਉ ਭਾਣੇ ਪਵਜਲ ਲੰਘੀ ਹੈ ਭਾਣੇ ਮੰਜ ਪਰਿਆਸ ਜੀਉ ਭਾਣੇ ਸੋ ਸੋ ਰੰਗਲਾ ਸ਼ਿਵਦਰਤਾ ਗੁਣਤਾ ਜੀਉ ਭਾਣੇ ਸੋ ਪਿਹਾਵਲਾ ਹਉ ਆਵਣ ਜਾਣ ਮੋਈ ਆਸ ਜੀਉ ਤੂੰ ਸਹੁ ਅਗਮ ਅਤੋਲਵਾ ਹਉ ਕਹਿ ਕਹਿ ਕਹਿ ਪਈ ਆਸ ਜੀਉ ਕਿਆ ਮੰਗੋ ਕਿਆ ਕਹਿ ਸੁਣੀ ਮੈਂਦਾ ਦਰਸ਼ਨ ਭੂਖ ਪਿਆਸ ਜੀਉ ਗੁਰ ਸ਼ਬਦੀ ਸਹੁ ਪਾਇਆ ਸਚ ਨਾਨਕ ਕੀ ਅਰਦਾਸ ਜੀਉ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦਿਸੈ ਗੁਰ ਸਿਖੜਾ ਤੇ ਸੋ ਨਿਵ ਨਿਮ ਲਾਗੋ ਪਾਏ ਜੀਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਉ ਸੋਈ ਦਾਸ ਉਪਦੇਸੜਾ ਮੇਰਾ ਮਨ ਅਨੰਤ ਨ ਕਾਹੂੰ ਜਾਏ ਜੀਉ ਇਹ ਮਨ ਤੈਂਕੂ ਡੇਵਸਾ ਮੈਂ ਮਾਰਗ ਦੇਵ ਬਤਾਏ ਜੀਉ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਕਿਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਕਮਾਏ ਜੀਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਉ ਇਉਂ ਪਾਵਹਿ ਹਰ ਦਰਸਾ ਬੜਾ ਨਾ ਲੱਗੈ ਤੱਤੀ ਵਾਉ ਜੀਉ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਹਰ ਭਗਤ ਖਜ਼ਾਨਾ ਬਖਸ਼ਿਆ ਮੈਂ ਗੁਰੂ ਨਾਨਕ ਕੀ ਆ ਪਸਾਉ ਜੀਉ ਮੈਂ ਬਹੁੜ ਨਾ ਤ੍ਰਿਸ਼ਨਾ ਭੁੱਖੜੀ ਹਾਂ ਰੱਜਾ ਤ੍ਰਿਪਤ ਅਗਾਏ ਜੀਉ ਜੋ ਗੁਰ ਦਿਸੈ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਉ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਾਰ ਜੋਬਨ ਮੈਂ ਮਤ ਪਈ ਅੜੈ ਕਰ ਪਾਹੁਣੀ ਬਲਰਾਮ ਜੀਉ ਮੈਲੀ ਅਵਗਣ ਚਿੱਤ ਬੈਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਉ ਗੁਰਸਾਰ ਨਾ ਜਾਣੀ ਪਰਮ ਪੁਲਾਣੀ ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਮਾ ਮਾਰਗ ਚਾਲੀ ਸੂਤੀ ਰਹਿਣ ਬਿਹਾਣੀ ਨਾਨਕ ਬਾਲ ਧਨ ਰਾਢੇ ਪਾਲ ਬਿਨ ਪਿਰ ਕਰ ਧਨ ਕਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਉ ਰਬ ਰਹੇ ਆ ਜੁਗ ਚਾਰ ਤ੍ਰਿਪਵਣ ਬਾਣੀ ਜਿਸ ਕੀ ਬਲਰਾਮ ਜੀਉ ਤ੍ਰਿਪਵਣ ਕੰਤ ਰਵੈ ਸੁਹਾਗਣ ਅਵਗੁਣਵੰਤੀ ਦੂਰੇ ਜੈਸੀ ਆਵੈ ਤੈਸੀ ਮਨ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੈ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੀ ਬਾਬਾ ਲਗਨ ਗਣਾਏ ਹੰਗ ਪੀ ਵੰਜਾ ਸਾਹੁਰੈ ਬਲਰਾਮ ਜੀਉ ਸਾਹ ਹੁਕਮ ਰਜਾਏ ਸੋ ਨਾ ਟਲੈ ਸੋ ਜੋ ਪ੍ਰਭ ਕਰੈ ਬਲਰਾਮ ਜੀਉ ਕਿਰਤ ਪਇਆ ਕਰ ਤੈ ਲਿਖ ਪਾਇਆ ਮੀਟ ਨਾ ਸਕੈ ਕੋਈ ਜਾਨੀ ਨਾਉ ਨਰਹਿ ਨ ਕੇਵਲੂ ਰਬ ਰਹਿਆ ਤੇ ਲੋਈ ਮਾਏ ਨਰਾਸੀ ਰੋਏ ਬਛੁਨੀ ਬਾਲੀ ਬਾਲੈ ਹੇਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ

ਇੱਕ ਹਰ ਸੋਹੀ ਹੈ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤ ਮੰਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪਿਰ ਪਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਈ ਰਾਗ ਸੂਹੀ ਮਹੱਲਾ ਪਹਿਲਾ ਛੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਈ ਸਾਚੈ ਮੇਲ ਮਲਾਈ ਸਹਿਜ ਮਲਾਈ ਹਰ ਮਨ ਪਾਈ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜੈਸ ਸੇਤੀ ਮਨ ਲਾਇਆ ਆਨ ਦਿਨ ਮੇਲ ਭਇਆ ਮਨ ਮਾਨਿਆ ਕਰ ਮੰਦਰ ਸੁਹਾਈ ਪੰਚ ਸ਼ਬਦ ਤੁਨਿਆ ਨਹਦ ਵਾਜੇ ਹਮ ਕਰ ਸਾਜਨ ਆਈ ਆਵੋ ਮੀਤ ਪਿਆਰੀ ਮੰਗਲ ਗਾਵੋ ਨਾਰੀ ਸਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੁਹਿਲੜਾ ਜੁਗਚਾਰੀ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੀ ਗਿਆਨ ਮਹਾਰਸ ਨੇਤਰੀ ਅੰਜਰ ਅੰਜਨ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰਾ ਏ ਪਰਮ ਤਤ ਵਿਚਾਰੂ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣਹਾਰੂ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਣੋ ਸਖੀ ਮਨ ਮੋਹਨ ਮੋਹੇ ਆਊ ਮਾਂ ਤਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਈ ਸਿੱਧ ਸਾਧਿਕ ਸਿਆਣੇ ਕੇਤੇ ਤੁਝ ਬਿਨ ਕਵਣ ਰਖਾਈ ਕਾਲ ਬਿਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਈ ਨਾਨਕ ਅਵਗੁਣ ਸ਼ਬਦ ਜਲਾਈ ਗੁਣ ਸੰਗਮ ਪ੍ਰਭ ਪਾਈ ਰਾਗ ਸੂਹੀ ਮਹੱਲਾ ਪਹਿਲਾ ਆਕਾਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸਜਣਾ ਹਉ ਦੇਖਾਂ ਦਰਸ਼ਨ ਤੀਰਾ ਰਾਮ ਕਰ ਆਪਣੜੈ ਖੜੀ ਤੱਕਾ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਾ ਕੇਵਲ ਜਨਮ ਮਰਨ ਦੁੱਖ ਲਾਥਾ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਪਾਈ ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੈ ਕਰ ਆਈ ਘਰ ਆਇੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ ਹਰ ਮੋਹੜਾ ਮੋਹੜੀ ਸਾਚ ਸ਼ਬਦ ਠਾਕੁਰ ਦੇਸੀ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੈ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਬਦਾਤੈ ਅਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੀ ਨਾਨਕ ਰਾਮ ਨਾਮ ਨਿਸਤਾਰਾ ਗੁਰਮੁਖ ਮਿਲੇ ਪਿਆਰੀ ਗੁਰਮਤ ਮਿਲੇ ਪਿਆਰੀ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਪਿਰ ਰਾਵੇੜਾ ਰਾਵੇੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਦਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਉਂ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੀ ਲਿਵ ਲਾਈਐ ਪਿਰ ਉਚੜੀਐ ਮਾੜੜੀਐ ਤਿਹ ਲੋਆ ਸਿਰ ਤਾਜਾ ਰਾਮ ਹਉ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀ ਸਾਣੋ ਨਾਮ ਬਿਨਾ ਖੋਟੇ ਨਹੀਂ ਠਾਰੂ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਕਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ ਦਾਨ ਤੇਰੇ ਕਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰਿ ਕੈ ਦੁੱਖ ਅੰਧੇਰਾ ਉੱਠ ਗਇਆ ਗੁਣ ਜੰਝ ਨਾੜੇ ਨਾਲ ਸੂਹੈ ਪਰਖ ਮੋਹਣੀਐ ਲਇਆ ਵਿਆਹ ਹੁਆ ਸੋ ਬਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਤੰਦੜੈ ਲਾਇਆ ਹੋਂ ਬਲਹਾਰੀ ਸਾਜਨਾ ਮੀਤਾ ਵਰੀਤਾ ਇਹ ਤਾਨ ਜਿਨ ਸਿਉਂ ਗਾਡਿਆ ਮਨ ਲੀੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇਆ ਸੋਹੇ ਰਲੀਆਂ ਜੀ ਤੇ ਸੇਤੀ ਗਹਿ ਰਹੇ ਸਗਲ ਗੁਣ ਅਵਗੁਣ ਨਾ ਕੋਈ ਹੋਹੇ ਨੀਤਾ ਨੀਤਾ ਹੋਂ ਬਲਹਾਰੀ ਸਾਜਨਾ ਮੀਤਾ ਬਰੀਤਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ ਪਹਿਰੇ ਪਟੰਬਰ ਕਰ ਅੰਡੰਬਰ ਆਪਣਾ ਪਿੜ ਮੱਲੀ ਹੈ ਜਿੱਥੇ ਜਾਏ ਬਹੀਐ ਭਲਾ ਕਹੀ ਹੈ ਝੋਲ ਅੰਮ੍ਰਿਤ ਪੀ ਜਾਏ
ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੈ ਦੇਖੈ ਬਾਜ ਕਹਿਆ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾਰਾ ਜਗ ਦਾਨ ਦੇ ਦਾਤਾ ਜਗ ਬਦਾਤਾ ਨਾਨਕ ਸੱਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸੱਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸੱਚ ਸੰਪ ਸਾਚ ਪਾਵੇ ਸਾਚ ਕੀ ਮਿਤ ਕਿਉਂ ਟਲੈ ਇਸ਼ਨਾਨ ਦਾਨ ਸੁਗਿਆਨ ਮਜਨ ਆਪ ਛਲਿਓ ਕਿਉਂ ਛਲੈ ਪ੍ਰਪੰਚ ਮੋਹ ਬਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਸਾਹਿਬ ਸੋਸਾ ਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮੱਥ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪੈ ਮੂਲ ਕਰਾਇਆ ਪੁਨੜਾ ਪ੍ਰਭ ਸਹਿਜ ਪਛਾਤਾ ਤਾ ਮਨ ਸੱਚ ਲਾਇਆ ਤਿਸ ਨਾਲ ਗੁਣ ਰਾ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੇ ਹੋਏ ਪਰਾਇਆ ਸਾਹਿਬ ਸੋਸਾ ਲਾਹੀਐ ਜਿਨ ਜਗਤ ਹੋ ਪਾਇਆ ਆਏ ਗਇਆ ਕੀ ਨਾ ਆਇਓ ਜਿਉਂ ਆਵੈ ਜਾਤਾ ਪ੍ਰੀਤਮ ਸਮਨ ਮਾਨਿਆ ਹਾਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਜਸਾ ਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਰਿੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਫਿਰ ਪਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰਸ਼ਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪੈਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਰੰਗੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰਹੇ ਰਲੀਆਂ ਕਰਮ ਧਰਮ ਸੁਭਾਇਆ ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ ਆਪ ਸਾਚੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੇ ਆਪ ਮੂਸੈ ਮਤ ਹੋਸ਼ੀਐ ਕਿਉਂ ਰਾਹ ਪਛਾਣੇ ਕਿਉਂ ਰਾਹ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੁੱਢਾ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾਮਣ ਵਸੈ ਕਰ ਜੂੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦਸੈ ਮਨ ਪਰਦੇਸੀ ਜੇਥੀ ਹੈ ਸਭ ਦੇਸ਼ ਪਰਾਇਆ ਕਿਸ ਪੈ ਗੁਰ ਖੋਲੋਂ ਗੰਠੜੀ ਦੁਖੀ ਪਰ ਆਇਆ ਜਗਤ ਸਵਾਇਆ ਕੌਣ ਜਾਣੇ ਬਿਦਤ ਮੇਰੀਆਂ ਆਵਣੇ ਜਾਵਣੇ ਖੜੇ ਡਰਾਵਣੇ ਤੋਟ ਨਾ ਆਵੇ ਫੇਰੀਆਂ ਨਾ ਬਿਹੂਣੇ ਊਣੇ ਚੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਥੀ ਹੈ ਸਭ ਜਾ ਦੇਸ਼ ਪਰਾਇਆ ਗੁਰਮਹਿਲੀ ਘਰ ਆਪਣੇ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸੱਚੜੇ ਸ਼ਬਦੇ ਪਤੀਜੈ ਅੰਕ ਪੀਜੈ ਸੋ ਮਹਿਲ ਅੰਤ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰਮਹਿਲੀ ਘਰ ਆਪਣੇ ਸੋ ਭਰਪੁਰ ਲੀਣਾ ਕੀਤਾ ਕਿਆ ਸਲਾਹੀਐ ਕਰ ਵੇਖੈ ਸੋਈ ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਣਾਵੈ ਆਪ ਭੁੱਲ ਨਾ ਭੁੱਲੈ ਜੈ ਜੈਕਾਰ ਕਰੈ ਤੁਧ ਪਾਵੈ ਗੁਰ ਕਾ ਸ਼ਬਦ ਅਮੁੱਲੈ ਹੀਣੋ ਨੀਚ ਕਰੋ ਬੇਨੰਤੀ ਸਾਜਨ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੀ ਹਰ ਪ੍ਰਭ ਕਿਰਪਾ ਕਰੀ ਹਰ ਜਾਪੋ ਸੁਖ ਫਲ

ਮੈਂ ਸਭ ਕਿਲੇ ਵਿਖ ਕਟੇ ਸਾਚ ਰੱਖਿਆ ਅਵਤਾਰੀ ਰਾਮ ਸਾਚ ਰੱਖਿਆ ਅਵਤਾਰੀ ਦੁੱਤਰ ਸੁਤਾਰੀ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਸਨਿਸਤਾਰਾ ਹੋਈ ਸੱਚੈ ਸਤਿਗੁਰ ਸਾਚ ਬੁਝਾਇਆ ਪਤ ਰਾਖੈ ਸੱਚ ਸੋਈ ਰਾਮ ਸੱਚਾ ਪੂਜਨ ਭਾਉ ਸੱਚਾ ਹੈ ਸਾਚੇ ਨਾਮ ਸੁਖ ਹੋਈ ਰਾਮ ਸਾਚੈ ਨਾਮ ਸੁਖ ਹੋਈ ਮਰੈ ਨ ਕੋਈ ਗਰਬ ਨ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਹੀ ਪ੍ਰਗਾਸਾ ਜਿਨੀ ਸੱਚ ਜਾਤਾ ਸੋ ਸੱਚੇ ਇਸੇ ਸੱਚੇ ਹੋਈ ਅੰਦਨ ਸੱਚ ਤੇ ਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਘਰ ਸੁਹਿਲਾ ਹੋਈ ਰਾਮ ਨਿਰਮਲ ਗੁਣ ਸਾਚੀ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸੱਚ ਸਭ ਸੱਚ ਵਰਤੈ ਸੱਚੋ ਬੋਲੈ ਸੋ ਜੋ ਸੱਚ ਕਰੈ ਸੋ ਹੋਈ ਜੈ ਦੇਖਾ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਸੇ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋ ਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੁਜੀ ਹੋਈ ਸਾ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਕਰੰਗੇ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸਰ ਸੱਚਾ ਸੱਚ ਪ੍ਰਾਪਤ ਹੋਈ ਸੂਹੀ ਮਹਲਾ ਤੀਜਾ ਜੋ ਵਿਚਾਰੇ ਤਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨੈ ਵਰਨਾ ਕੋਈ ਰਾਮ ਤਿਸ ਬਿਨੈ ਵਰਨਾ ਕੋਈ ਸਦਾ ਸੱਚ ਸੋਈ ਗੁਰਮੁਖੇ ਕੋ ਜਾਣਿਆ ਧਨ ਪਿਰ ਮੇਲਾ ਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀਏ ਹਰ ਵਾਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਬੇਸਨਾ ਹੋਈ ਰਾਮ ਫਿਰ ਮੈਲਾ ਬੇਸਨਾ ਹੋਈ ਗੁਰਮੁਖ ਬੂਝੈ ਕੋਈ ਹੋਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚਈ ਸੁਭਾ ਹੋਈ ਨਾਨਕ ਕਾਮਣ ਪੈਰ ਰਾਵੇ ਆਪਣਾ ਰਬ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਈ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਵੈਨ ਪਛਾਣੇ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਪੇ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਆ ਪ੍ਰਭ ਰਬ ਰਹਿਆ ਸਭ ਥਾਈ ਰਾਮ ਪ੍ਰਭ ਰਬ ਰਹਿਆ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸਿੰਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਾਲਕ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵਹੁ ਹਰ ਗੁਰਮੁਖੇ ਪਾਈ ਰਾਮ ਅਨ ਦਿਨੋ ਸ਼ਬਦ ਰਵਹੁ ਅਨਹਦ ਸ਼ਬਦ ਬਜਾ

ਆਈ ਰਾਮ ਅਨਹਦ ਸ਼ਬਦ ਬਜਾਈ ਹਰ ਜੀਉ ਕਰ ਆਈ ਹਰ ਗੁਣ ਗਾਵੋ ਨਾਰੀ ਅਣ ਦਿਨ ਭਗਤ ਕਰਹਿ ਦੇ ਗੁਰ ਆਗੈ ਸਾਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇ ਜਨ ਸ਼ਬਦ ਸੁਹਾਈ ਨਾਨਕ ਤਿੰਨ ਕਾਰ ਸਾਦੀ ਸੋਹਿਲਾ ਹਰ ਕਾਰ ਕਿਰਪਾ ਕਰ ਆਈ ਭਗਤਾ ਮਨ ਆਨੰਦ ਭਇਆ ਹਰ ਨਾਮ ਰਹੇ ਲਿਵਲਾਈ ਰਾਮ ਗੁਰਮੁਖੀ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਈ ਰਾਮ ਨਿਰਮਲ ਗੁਣ ਗਾਈ ਨਾਮ ਮਨ ਵਸਾਈ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇਈ ਜਾਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੈ ਸਹਿਜ ਸਮਾਵੈ ਸ਼ਬਦੇ ਮੇਲ ਮਿਲਾਈ ਨਾਨਕ ਸਫਲ ਜਨਮ ਤਿੰਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉਂ ਮੇਲ ਪਇਆ ਹਰ ਹਰ ਨਾਮ ਸਮਾਈ ਰਾਮ ਗੁਰ ਕੈ ਸ਼ਬਦ ਸਾਧ ਜੀਵਨ ਮੁਕਤ ਭਈ ਹਰ ਕੈ ਨਾਮ ਲਿਵਲਾਈ ਰਾਮ ਹਰ ਨਾਮ ਚਿਤ ਲਾਈ ਗੁਰ ਮੇਲ ਮਿਲਾਈ ਮਨੁਆ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅਣਦਿਨ ਨਾਮ ਸੰਭਾਲੇ ਗੁਰ ਸ਼ਬਦੇ ਇਰਾਤਾ ਸਹਿਜੇ ਮਾਤਾ ਨਾਮ ਮਨ ਵਸਾਈ ਨਾਨਕ ਤਿੰਨ ਘਰ ਸਦੀ ਸੁਹਿਲਾ ਜੀ ਸਤਿਗੁਰ ਸੇਵ ਸਮਾਈ ਬਿਨ ਸਤਿਗੁਰ ਸਭ ਜਾਗ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨ ਪਾਇਆ ਰਾਮ ਗੁਰਮੁਖੀ ਇੱਕ ਮੇਲ ਮਿਲਾਇਆ ਤਿੰਨ ਕੈ ਦੁੱਖ ਗਵਾਇਆ ਰਾਮ ਤਿੰਨ ਕੇ ਦੁੱਖ ਗਵਾਇਆ ਜਾਂ ਹਰ ਪਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ

ਅੱਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰਚਰਣੀ ਜਿਤ ਲਾਈ ਰਾਮ ਸਦਾ ਹੋਵੈ ਸੁਹਾਗਣੀ ਹਰ ਜੀਓ ਮਰੈ ਨਾ ਜਾਈ ਰਾਮ ਹਰ ਜੀਓ ਮਰੈ ਨਾ ਜਾਈ ਗੁਰ ਕੈ ਸਹਿ ਸੁਭਾਈ ਸਾਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਪਾਇਆ ਨਾਨਕ ਸਦਾ ਫਿਰ ਰਾਮੇ ਆਪਣਾ ਜਿਨ ਗੁਰਚਰਣੀ ਜਿਤ ਲਾਇਆ ਫਿਰ ਪਾਇੜਾ ਬਾਲੜੀਏ ਅਣਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਪਿਆ ਤਿਤ ਦਾਨ ਮੈਲ ਨ ਰਾਤੀ ਰਾਮ ਤਿਤ ਦਾਨ ਮੈਲ ਨ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਣਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਵਸੈ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਨ ਪਾਇਆ ਰਾਮ ਸੋ ਸਾਹੁ ਅਤ ਨਿਰਮਲਾ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮ ਨੂੰ ਮਨ ਪਾਣੀ ਅੰਦਨ ਗੁਣ ਗਾਵੇ ਨਿਤ ਸਾਚੈ ਕਥੇ ਅਕਤ ਗਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਇਨ ਗੁਰ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੁਹਾਉ ਸੁਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਤਾਰੇ ਰਾਮ ਹਰ ਰਾਖਿਆ ਉਰਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਲ ਲਈ ਗੁਰਪੂ ਆਪਣੇ ਗੁਰ ਕੈ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੁਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਾਰ ਮਨ ਤਨੂ ਗੁਰਮੁਖ ਪੀਜੈ ਰਾਮ ਨਾਮ ਨੇ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਉਕਾਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਮਾ ਨਾਨਕ ਕਿਰਪਾ ਧਾਰੀ ਸੁਹਿਲੜਾ ਹਰ ਰਾਖ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਈ ਰਾਮ ਗੁਰਮੁਖ ਮੇ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕਹਿ ਸ਼ਬਦ ਸੁਭਾਈ ਰਾਮ ਬਿਨ ਸ਼ਬਦ ਸੁਭਾਈ ਆਪ ਗਵਾਈ ਰੰਗ ਸਿਵਰਲੀਆਂ ਮਾਣੇ ਸੇ ਸੁਖਾਲੀ ਜਾਂ ਪ੍ਰਭ ਪਾਇਆ ਹਰ ਹਰ ਨਾਮ ਸੁਮਾਣੀ ਨਾਨਕ ਸੁਹਾਗਣ ਕਾ ਸਾਵੜ ਪਾਗੀ ਜੇ ਚੱਲੈ ਸਤਿਗੁਰ ਪਾਈ ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਈ ਰਾਮ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੂ ਰਾਮ ਸਭਨਾ ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਆਧਾਰੂ ਰਾਮ ਇੱਕ ਨਾ ਮਨ ਆਧਾਰੂ ਸਜਣ ਹਾਰੂ ਵਡ ਭਾਗੀ ਗੁਰ ਪਾਇਆ ਘਟ ਘਟ ਪ੍ਰਹਾਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਿਜੇ ਆਨੰਦ ਹੁਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੂ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੂ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸੁਮਾਇਆ ਰਾਮੂ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਈ ਆਪ ਗਵਾਈ ਨਿਜ ਘਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸੁਮਾਈ ਰਾਗ ਸੂਹੀ ਮਹੱਲਾ ਚੌਥਾ ਸੰਤ ਕਾਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਈ ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਤੇ ਆਈ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ

ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਹਉਂ ਮਾਨ ਤਨ ਦੇਵਾ ਸਤਿਗੁਰ ਹੈ, ਮੈਂ ਮੇਲੇ ਪ੍ਰਭ ਗੁਣ ਤਾਸੇ। ਤਨ ਤਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਭ ਆਸੇ। ਵਡਭਾਗੀ ਹਰ ਪਾਇਆ, ਜਨ ਨਾਨਕੋ ਨਾਮ ਵਿਗਾਸੇ। ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾ ਕਰ ਆਵੋ ਚਿਰੀ ਵਿਛੁਨਿਆ। ਮਿਲੋ ਸ਼ਬਦ ਗੁਰੂ ਪ੍ਰਭ ਨਾ, ਹਾਂ ਤੁਝ ਬਾਜੋ ਖਰੀ ਉਡੀਣੀ। ਜਿਉਂ ਜਾਲ ਬਿਨ ਮੀਨ ਮਰਾਹ, ਵਡਭਾਗੀ ਹਰ ਧਿਆਇਆ, ਜਨ ਨਾਨਕ ਨਾਮ ਸਮਾਹ। ਮਨ ਦਹਿ ਦਿਸ ਚਲ ਚਲ ਪਰਮਿਆ, ਮਨ ਮੁਖ ਪਰਮ ਭੁਲਾਇਆ। ਨਿਤ ਆਸਾ ਮਨ ਜਿਤ ਵੈ, ਮਨ ਤ੍ਰਿਸ਼ਨਾ ਭੁੱਖ ਲਗਾਇਆ। ਅਣਤਾ ਤਨ ਤਾਰ ਦੱਬਿਆ, ਫਿਰ ਬੇਖ ਪਾਲਣ ਗਇਆ। ਜਨ ਨਾਨਕ ਨਾਮ ਸਲਾਹੇ ਤੂੰ, ਬਿਨ ਨਾਵੇ ਪਛ ਪਛ ਮੋਇਆ। ਗੁਰ ਸੁੰਦਰ ਮੋਹਨ ਪਾਈ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਹਿਰਦ ਮੇਰਾ ਹਿਰਦੈ ਸ਼ੁੱਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨ ਸਧਾਰਿਆ। ਵਡਭਾਗੀ ਪ੍ਰਭ ਆਏ ਮੈਲੂ, ਜਨ ਨਾਨਕ ਖਿਨ ਖਿਨ ਵਾਰਿਆ। ਸੂਹੀ ਸੰਤ ਮਹੱਲਾ ਚੌਥਾ। ਮਾਰੇ ਸਵੇ ਜਨ ਹੋਮੈ, ਵਿਖਿਆ ਜਨ ਹਰ ਪ੍ਰਭ।

ਨਹੀਂ ਕਲਹਰਿ ਆਰਾਮ ਹਉ ਕਿਛੁ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ਚਰਣਾ ਸਰਣੀ ਦਾਸਾਂ ਦਾਸੀ ਮਨ ਮੌਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਣ ਪਾਵਨ ਕਰੀਆ ਤੁਝੇ ਉੱਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਹੀ ਜਾਣਾ ਰਾਮ ਸੋਈ ਜਾਣੇ ਸੋਈ ਪਛਾਣੇ ਜਾ ਕੋ ਨਦਰ ਸਿਰਨ ਦੇ ਮਨਮੁਖ ਪੂਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਬਾਣੀ ਸਾ ਗੁਣ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕ ਕੀ ਦਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋ ਵਾਰੀ ਵੰਜਾਂ ਕੋਲੀ ਵੰਜਾਂ ਤੂੰ ਪਰਬਤ ਮੇਰਾ ਓਲਾ ਰਾਮ ਹਉ ਬਲ ਜਾਈ ਲੱਖ ਲੱਖ ਲੱਖ ਬਰੀਆ ਜਿਨ ਬ੍ਰਹਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਕਾਣੀ ਨਿਫਲ ਜਨ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੂਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰੁ ਮੇਰਾ ਪੂਰਾ ਤਿਸ ਬਿਨ ਰਹਿਣ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧ ਪਉ ਜੀ ਪ੍ਰਾਣ ਮਨ ਪਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੁ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਂ ਕੀ ਸ਼ਰਨ ਸਰਬ ਸੁਖ ਪਾਈ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੌ ਬਲਿਹਾਰੀ ਨਾਨਕ ਸਤਿਗੁਰਬਾਣਾ ਸਦਾ ਸਦਾ ਪ੍ਰਭ ਕੌ ਬਲਿਹਾਰੈ ਨਾਨਕ ਸਤਿਗੁਰਬਾਣਾ ਐਸਾ ਗੁਰਬਟ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖੋ ਤਰੈ ਹਾਰ ਸੰਤ ਧੂਰੀ ਨਿਤਨ ਆਪੈ ਰਾਮ ਹਰ ਧੂਰੀ ਨਾਈਐ ਪ੍ਰਭੂ ਤੇ ਆਈਐ ਬਹੁੜ ਜੋ ਨਨਾ ਆਈਐ ਗੁਰਚਰਣੀ ਲਾਗੇ ਪ੍ਰਭ ਪਉ ਪਾਗੇ ਮਨ ਚਿੰਦਿਆ ਫਲ ਪਾਈਐ

और संतन कह बस आई राम। संत चरण गुरसेवा लागे जिन्नी तिन्नी परम पद पाए राम। परम पद पाया आप मटाया हर पूर्ण कृपा धारी। सफल जन्म हुआ पौ भागा हर पेटिया एक मुरारी। जिसका साधन ही मेल लिया ज्योति ज्योत समाया। नानक नाम निरंजन जपिया मिल सतगुर सुख पाया। गाओ मंगलो नित हर जनो पुन्नी इच्छ सबाई राम। रंग रते अपने स्वामी सेती मरे न आवै जाई राम। अवनासी पाया नाम त्याया सगल मनोरथ पाई। शांत सहज आनंद कनेरे गुरचरणी चित मन लाए। पूर रहे आसर घट घट अवनासी थान सनंतर साई। कौ नानक कारज सगले पूरे गुरचरणी चित ला मन लाई। सूही महला पंजवा कर कृपा मेरे प्रीतम स्वामी। नेत्र देख दर्श तीरा राम। लाख जिहवा देहु मेरे प्यारी मुख हर आराधे मीरा राम। हर आराधे जम पंथ साधे दुख न व्यापै कोई। जल थल महियल पूरन स्वामी जात देखा तत सोई। पारम मोह बेकार नाठे प्रभ नेर हूं ते नेरा। नानक को प्रभ कृपा की जय। नेत्र देख संत दर्श तीरा कोट कारण दीसें प्रभ प्रीतम। हर गुण सुनिए अवनासी राम। सुन सुन यही मन निर्मल हुए कटिया जम का काल की फांसी राम। कटिया जम फांसी सिमर अवनासी सगल मंगल सुगयाना। हर हर जप जपिए दिन राती लागे सहज तयाना। कल मल दुख जारी प्रभु चतारे मन की दुर्मत नासी। कौ नानक प्रभ कृपा की जय। हर गुण सुनिए अवनासी करोड़ हस्त तेरी टहल कमावे। चरण चलया प्रभ मार्ग राम। पव सागर नाव हर सेवा जो चढ़े च सतार ग्राम। पव जल तरिया हर हर सिमरिया सगल मनोरथ पूरे। महाविकार गए सुख उपजय बाजे अनहर तूरे। मन बांछत फल पाई सगले कुदरत की मा पारग। कहो नानक प्रभ कृपा की जय। मन सदा चलै तेरा मार्ग एहो बारी हा बड़ियाई। एह तन हुई बडभागा राम। एहो रंग एहो रस भोगा हर चरणी मन लागा राम। मन लागा चरणे प्रभ की शरणे करण कारण गोपाला। सब किस तेरा तू प्रभ मेरा मेरे सा ठाकुर दीन दयाला। मोहि निर्गुण प्रीतम सुख सागर संत संग मन ला जागा। कहो नानक प्रभ कृपा कीनी चरण कमल मन लागा। सूही महला पंजवा हर जपे हर मंदर साजिया संत भगत गुण गावे राम। सिमर सिमर स्वामी प्रभ अपना सगले पाप तजावे राम। हर गुण गाई परम पद पाया प्रभ की उत्तम बाणी। सहज कथा प्रभ की अत मीठी गति अकथ कहानी। भला संजोग मूर्त पल साचा अवचलनी बरखाई। जन नानक प्रभ पय दयाला सर्व कला बण आई। आनंदा वाजे नित वाजे पाव ब्रह्म मन पभूठा राम। गुरमुखे सच करनी सारी बिनसे ब्रह्म पै झूठा राम। अनहद बाणी गुरमुख बखाणी जास सुन सुन मन तन पहरिया। सर्व सुखा ने तिस ही बनयाई जो प्रभ अपना करया। कर्म है नवनिध परे भंडारा राम नाम रंग लागा। जन नानक जन प्रभ कदे न बिसरै पूर्ण जाके पागा। छाया प्रभ छत्रपत कीनी सगली तप्त बज बनासी राम। दुख पाप का डेरा टाठा कारज आया रसी राम। हर प्रभ फरमाया मिटी बलाया साच धर्म पुन फलया। सुप्रभ अपना सदा त्याया सोवत बैस तखलया। गुण निधान सुख सागर स्वामी जल थल मही अल सोई। जन नानक प्रभु की शरणाई तिस बिन अबर न कोई। मेरा घर बनया बनतान बन ताल बनया प्रभु सरसे हर गाया राम। मेरा मन सोहिया मीत साजन सरसे गुण मंगल हर गाया राम। गुण गाई प्रभु ते आए साचा सगले छा पाइया। गुर चरण लागे सदा जागे मन बजिया बधाइया। करी नदर स्वामी सुखा गामी हलत पलत सवारिया। बिनवंत नानक नित नाम जपिया जियो पिंड जन तारिया। सुही महला पंजवा पैसा गुरु पैसा गर तरिया हर हर नाम त्याही राम। बोह छड़ा हर चरण अराधे मिल सतगुर पार लंघाई राम। गुर शब्दी तरिया बहुड़ न मरिया चूकै आवण जाना। जो किस करे सुई पाल मानो ता मन सहि सुमाना। दुख न भूख न रोग ना रोग व्यापै सुख सागर सरणी पाई। हर सिमर सिमर नानक रंग राता मन की चिंत मटाई।
संत जना हर मंत्र दृढ़ाया हर साजन वसगत कीने राम अपनड़ा मन आग्या तरिया सर्बस ठाकुर दीने राम कार अपनी दासी मिटी उदासी हर मंदिर थित पाई आनंद बिनोद सिमरो प्रभ साचा बिछड़ कद ना बिछड़ कबहू न जाई साबड पागण सदा सुहागण राम नाम गुण जीने कहो नानक रवै रंग राति प्रेम रस पीने आनंद विनोद भय नित सखिए मंगल सदा समा हमारे राम अपनड़े प्रभु आप सिंगारी सुबा बंती नारे राम सहज सुभाई पाई कृपाला गुण अवगुण नाम विचारिया कंठ लाए लिए जन अपने राम नाम उर तारिया मान मोह सद सगल ब्यापी कर कृपा आप निवारे कौ नानक बैसागर तरिया पूर्ण काज हमारे गुण गोपाल गावो नित सखी हो सगल मनोरथ पाए राम सफल जन मोह आमिल साधु एक अंकार तिहाई राम जप एक प्रभु अनेक रविया सर्व मंडल छाया ब्रह्मो पसारा ब्रह्म पसरिया ब्रसाव ब्रह्म दृष्टि आया जल थल महियल पूर पूरन तिस बिना नहीं जाई पेख दर्शन नानक बिकसे आप लय मिलाई सुई महला पंजवा आप चल नगर गोविंद गुरु का नाम जबत सुख पाया राम मन इच्छे सही फल पाई करता आप बसाया राम करता आप बसाया सर्व सुख पाया पुत पाई सिख बिगासे गुण गावे पूर्ण परमेश्वर कार्य आया रासे प्रभ आप स्वामी आपे रखा आप पिता आप माया कौ नानक सदगुर बलहारी जिन एही थान सुहाया घर मंदिर हट नाले सोहे जिस वैच नाम निवासी राम संत भगत हर नाम अरा दें कटिया जम की फासी राम काटी जम फासी प्रभ अवनासी हर हर नाम त्याई सागल समगरी पूर्ण होई मन चंदे फल पाए संत सजन सुख माने रलियां दुख दर्द भ्रम नासी शब्द न सवारे सतगुर पूरे नानक सदबल जासी दात खसम की पूरी होई नित नित चढ़े सवाई राम पाव ब्रह्म खसमाना की आस जस दी वड्डी वड्याई राम आद जुगाद भगतन का राखा सो प्रभु भया दयाला जी जंत सब सुखी वसाई प्रभु आपे कर प्रतपाला दह दस पूर रहे आजस स्वामी कीमत कहन न जाई कहो नानक सतगुर बलहारी जिन अवचल नहीं बरखाई ज्ञान ध्यान पूर्ण परमेश्वर हर हार कथा नित सुनिया राम अनहद चोज भगत पवखंड भंजन अनहद वाजे तुनिया राम अनहद चुनकारी तत विचारी संत गोष्ठ नित होवै हर अनाम अराध मैल सब काटें गले विख सगले खोवै तह जन्म न मरण आवन जाना बहुण न पाइया जूनिया नानक गुर परमेश्वर पाया जिस प्रसाद इच पुनिया सूही महला पंजवा संतां के कार्य आप खलोया हर कम करावन आया राम तरत सुहावी ताल सुहावा बिच अमृत जल छाया राम अमृत जल छाया पूर्ण साज कराया सगल मनोरथ पूरे जय जयकार भया जग अंतरु में लाथे सगल बसूरे पूर्ण पुरखा चौथे बनासी जस वेद प्राणी गाया अपना पिर राखिया रखिया परमेश्वर नानक नाम ते आया नाव निधर दसद दीने करते टूट न आवे काही राम खात खारचित बिलसत सुख पाया करते की दात सबाई राम दात सबाई नखुट न जाई अंतर जामी पाया कोट बिघन सगले उठ नाठे दुख ना नेड़ आया शांत सहज आनंद कनेरे बिनसी भूख सबाई नानक गुण गावे स्वामी के अचार्य जस बड़ियाई राम जिसका कार्य तनी किया मानस क्या बेचारा राम भक्त सुहन हार के गुण गावे सदा करें जयकारा राम गुण गाई गोविंद आनंद उपजे साध संगत संग बनी जिन उद्यम किया ताल के रात इसकी उपमा क्या गणी आठ अड़सठ तीर्थ पौना किरिया महा निर्मल चारा पदत पावन बिरद स्वामी नानक शब्द पारा पातत पावन बिरद स्वामी नानक शब्द आधारा गुण निधान मेरा प्रभ करता उसत कौन करी जय राम संतां की बेनंती स्वामी नाम महारस की दी जय राम नाम दी जय दान की जय बिसर नाही एक खेनो गुण गोपाल उचर रसना सदा गाइय अण देनो जैस प्रीत लागी नाम से ती मान ताने अमृत पी जय बिनवंत नानक इच पुन्नी पेख दर्शन जी जय राग सूही महला पंजवा शांत एक ओंकार सतगुर प्रसाद
ਮਿੱਠ ਬੋਲਾ ਜੀ ਹਰ ਸੱਜਣ ਸੁਆਮੀ ਮੋਰਾ ਹੋਂ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗੁਣ ਕੋ ਨਾ ਚਤਾਰੇ ਪਾਤਿਤ ਪਾਵਨ ਹਰ ਬਿਰਦ ਸੁਦਾਈ ਏਕ ਤਿਲ ਨਹੀਂ ਭੰਨੇ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ ਨੇਰਾ ਹੀ ਤੈ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਪ੍ਰਭ ਹਰ ਅੰਮ੍ਰਿਤ ਸੱਜਣ ਮੇਰਾ ਹਾਉ ਬੇਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹਾਉ ਚਰਨ ਕਮਲ ਬਖਸ਼ਾਰਾ ਪ੍ਰਭ ਪੇਖਤ ਜੀਵਾਂ ਜੀ ਠੰਡੀ ਥੀਵਾਂ ਤਿਸ ਜੀਵੜ ਵਰਨਾ ਕੋਈ ਆਦਿ ਅੰਤ ਮੱਧ ਪ੍ਰਭ ਰਵਿਆ ਜਲ ਥਲ ਮਹੀਅਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਉਹ ਨਿਮਖ ਨ ਛੋਡਾਂ ਜੀ ਹਰ ਪ੍ਰੀਤਮ ਪ੍ਰਾਣ ਆਧਾਰੂ ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੂ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ ਸਹਿਜ ਸੁਖ ਆਨੰਦ ਘਨੇਰੇ ਹਉ ਮੈਂ ਬਿਨ ਠੀ ਗਾਠੇ ਸਭ ਕੈ ਮੱਧ ਸਭ ਹੂੰ ਤੇ ਬਾਹਰੂ ਰਾਗ ਦੁਖ ਤੇ ਨਿਆਰੂ ਨਾਨਕ ਦਾਸ ਗੋਬਿੰਦ ਸਰਣਾਈ ਅਤ ਹਰ ਪ੍ਰੀਤਮ ਮਨੈ ਅਦਸਧਾਰੂ ਮੈਂ ਖੋਜਤ ਖੋਜਤ ਜੀ ਹਰ ਨਿਚਲ ਸੋ ਕਰ ਪਾਇਆ ਸਭ ਧਰੁਵ ਡਿੱਠੇ ਜੀਓ ਤਾਂ ਚਰਨ ਕਮਲ ਚ ਤਲਾਇਆ ਪ੍ਰਭ ਅਵਨਾਸੀ ਹਾਂ ਤਿਸ ਕੀ ਦਾਸੀ ਮਰੈ ਨ ਆਵੈ ਜਾਈ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛ ਪਜਾਈ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਵਡਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵੇਸ ਦੁਹਾਗਣੀ ਪਾਰ ਪੈਰ ਰਾਵਣ ਜਾਈ ਪਰ ਛੋਡਿਆ ਕਰ ਆਪਣੇ ਮੋਹੀ ਦੂਜੈ ਭਾਈ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੂਗ ਸ਼ੁੱਧ ਪਧਾਰ ਹਰ ਛੋਡਿਆ ਫਿਰ ਲੱਗਾ ਜਾਏ ਬਜੋਗ ਗੁਰਮੁਖ ਹੋਵੇ ਸੋ ਪਲਟਿਆ ਹਾਰ ਰਾਤੀ ਸਾਜ ਸ਼ਿੰਗਾਰੂ ਸਹਿਜ ਸਹਿਜ ਸੱਚ ਪੈਰ ਰਾਵਿਆ ਹਰ ਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰੂ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਬੀਏ ਨਿਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁੱਲ ਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਏ ਹੋ ਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀ ਅਨ ਸੱਚੀ ਧਰਮਸ਼ਾਲਾ ਆਪ ਉਪਾਈ ਖਪਾਇੰਦਾ ਸੱਚੇ ਦੀਨ ਦਿਆਲਾ ਸਭਨਾ ਰਜਿਕ ਸੰਭਾਹ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੂਹਬ ਤਾਂ ਸੁਹਾਗਣੀ ਜਾਂ ਮੰਨ ਲੈ ਸੱਚ ਨਾਉ ਸਤਿਗੁਰ ਆਪਣਾ ਮਨਾਈ ਲੈ ਰੂਪ ਚੜ੍ਹੀ ਤਾਂ ਸਗਲਾ ਅਗਲਾ ਦੂਜਾ ਨਾਹੀਂ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਐਨਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਏ ਸਮਾਈ ਮਹੱਲਾ ਤੀਜਾ ਲੋਕਾ ਵੇਹ ਸੂ ਵੀ ਸੂਹਾ ਵੇਸ ਕਰੀ ਵੇਸੀ ਸਹੁ ਨ ਪਾਈਐ ਕਾਰ ਕਾਰ ਵੇਸ ਰਹੀ ਨਾਨਕ ਤਿੰਨੀ ਸਭ ਪਾਇਆ ਜਿਨ ਗੁਰ ਜਿੰਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਪਾਵੈ ਸੋ ਥੀਐ ਅਨ ਬ੍ਰਿਧ ਕੰਤ ਮਿਲੀ ਪੌੜੀ ਹੁਕਮੀ ਸ੍ਰੇਸ਼ਟ ਸਾਜੀ ਅਨ ਬਹੁ ਭਿਤ ਸੰਸਾਰਾ ਤੀਰਾ ਹੁਕਮ ਨ ਜਾਪੀ ਕੇਤੜਾ ਸੱਚੇ ਅਲਖ ਪਾਰਾ ਇੱਕ ਨਾ ਨੂੰ ਤੂੰ ਮੇਲ ਲਹੇ ਗੌਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹਉਮੈ ਤਾਜ ਵਿਕਾਰਾ ਜਿਸ ਤੋਂ ਮਿਲ ਹੈ ਸੋ ਤੁਧ ਮਿਲੈ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੂਹ ਵੀ ਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਭਾਉ ਦੂਜਾ ਕਿਨ ਮੈਂ ਝੂਠ ਸਭ ਬਿਨ ਸਜਾਈ ਜਿਉਂ ਟਿਕੈ ਨਾ ਬਿਰਕੀ ਸਭ ਸੂਹ ਵੀ ਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮਹਿਨ ਝੂਠ ਸਭ ਬਿਨ ਸਜਾਈ ਜਿਉਂ ਟਿਕੈ ਨਾ ਬਿਰਖ ਕੀ ਸਾਊ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਉ ਉਲਟੀ ਸਖਤ ਸਿਵੈ ਕਰ ਆਈ ਮਾਨ ਵਸਿਆ ਹਾਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਦਿੱਤੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਜਿਸ ਲਹਿੰਦੇ ਬਿਲਮਨਾ ਹੋ ਗਈ ਰੰਡ ਬੈਠੀ ਦੂਜੇ ਪਾਏ ਮੁੰਦ ਇਆਣੀ ਦੁਮਣੀ ਸੂਹੈ ਵੇਸ ਲੁਭਾਏ ਸੱਚ ਸ਼ਬਦ ਸੱਚੇ ਰੰਗ ਲਾਲ ਕਰ ਭੈ ਭਾਈ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰੁ ਭਾਈ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾ ਪਈ ਗੌਰ ਸ਼ਬਦ ਬਜਾਈ ਮਾਇਆ ਮੋਹ ਗਵਾਰ ਹੈ ਦੂਜੇ ਪਰਮਾਈ ਮਨ ਮੁਖ ਠਾਉਰ ਨ ਪਾਇਣੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀ ਐ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ
ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲਿਆ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੇ ਖਿਮਾ ਸ਼ਿੰਗਾਰ ਪਈਐ ਸਹੁਰੈ ਬਹੁ ਸੋਭਾ ਪਾਈ ਤਿਸ ਪੂਜ ਕਰੇ ਸਭ ਸੰਸਾਰ ਉਹ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਬਨਾਸੀ ਪੁਰਖ ਪ੍ਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਸੱਚੀ ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਚਾਰ ਪੌੜੀਏ ਜਾਗ ਆਪ ਉਪਾਯੂਨ ਰਾਕਰ ਚੋਜ ਬਿਡਾਣ ਪੰਚ ਧਾਤ ਵਿੱਚ ਪਾਈ ਅਨ ਮੋਹ ਝੂਠ ਗੁਮਾਨ ਆਵੇ ਜਾਏ ਭਵਾਈ ਐ ਮਨ ਮੁਖ ਅਗਿਆਨ ਇੱਕ ਨਾ ਆਪ ਬੁਝਾਏ ਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹ ਬੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੂਈ ਗਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹਉਮੈ ਵਿੱਚੋਂ ਮਾਰੂ ਮਾਨ ਤਾਨ ਰਤਾ ਲਾਲ ਹੂਆ ਰਸਨਾ ਰਤੀ ਗੁਣ ਸਾਰੂ ਸਦਾ ਸੁਹਾਗਣ ਸ਼ਬਦ ਮਨੈ ਸ਼ਬਦ ਮਨ ਭੈ ਭਾਏ ਕਰੇ ਸ਼ਿੰਗਾਰੂ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਵਰਤਾਰੂ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰੋਂ ਲਾਲ ਕਰੋਂ ਸ਼ਿੰਗਾਰੂ ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰੂ ਨਾਨਕ ਸਾ ਧਨ ਰਾਵੀ ਐ ਰਾਵੇ ਰਾਵਣ ਹਾਰੂ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ ਹੋ ਮੈਂ ਮੀਰਾ ਕਰਮੂਏ ਕਿਸ ਸਾਥ ਨਾ ਲਿੱਤਾ ਸਿਰ ਉਪਰ ਜਮਕਾਲ ਨਾ ਸੁਝਈ ਦੂਜੈ ਭਰਮਿੱਤਾ ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਇਓ ਨ ਸਹੀ ਕਰਮ ਕਮਿੱਤਾ ਸਲੂਕ ਮਹੱਲਾ ਤੀਜਾ ਸਤੀਆਂ ਇਹ ਨਾ ਆਖੀਆ ਨ ਜਿਉ ਮੜਿਆਂ ਲੱਗ ਜਲਾ ਨੂੰ ਨਾਨਕ ਸਤੀਆਂ ਜਾਣੀਆਂ ਨ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਭੀ ਸੋ ਸਤੀਆਂ ਜਾਣੀਆਂ ਨ ਸੀਲ ਸੰਤੋਖ ਰਹਾ ਨੋ ਸੇਵਨ ਸਾਈ ਬਾ ਆਪਣਾ ਨਿਤ ਉੱਠ ਸੰਭਾਲਾ ਨ ਮਹੱਲਾ ਤੀਜਾ ਕੰਤਾ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ ਸੇ ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਏ ਭਾਵੇਂ ਜੀਓਂ ਕਹਿ ਮਰੋਂ ਦੂਰੋਂ ਹੀ ਭੱਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ ਨਾਵੈ ਜੀਵਣ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਾਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਬਿਥਾਰੂ ਚੱਲਣ ਸਾਰ ਨਾ ਜਾਣਨੀ ਕਾਸ਼ਵਾਰਨ ਹਾਰੂ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀ ਹੈ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇ ਦੀ ਖੁਸ਼ੀ ਸਵਾਰੀ ਹੈ ਨਾਨਕ ਕਾਰ ਸਾਰ ਮਹੱਲਾ ਦੂਜਾ ਮਨ ਹੱਠ ਤਰਫ ਨਾ ਜੇ ਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਐ ਸ੍ਰਿਸ਼ਟ ਉਪਾਈ ਅਨ ਆਪੇ ਫੁਨਗੋਈ ਜੁਗ ਚਾਰੀ ਸਭ ਭਵਤ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਧਨ ਸੁਖ ਹੋਈ ਗੁਰਮੁਖ ਸਦਾ ਸਲਾਹੀ ਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿੰਨਾ ਭਾਉ ਤਿੰਨ ਨਾਹੀ ਭਾਉ ਮੁੱਚ ਭਾਉ ਨਿਵਿਵਾਹ ਨਾਨਕ ਇਹ ਪਤੰਤਰਾ ਉਤਿਤ ਦੀਵਾਨ ਗਇਆ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਉੱਡਤੇ ਕਉ ਉੱਡਦਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਮਾਰ ਮਨ ਨਿਰਮਲਾ ਹਰ ਨਾਮ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀ ਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ ਜਿਨ ਕੀਏ ਤਿਸੇ ਨਾ ਜਾਣਨੀ ਮਨਮੁਖ ਗੁਵਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਈ ਮਤ ਸੇਜੈ ਕੰਤ ਨਾ ਆਵਈ ਏ ਵੈ ਬਿਰਥਾ ਜਾਈ ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ ਕੀਆ ਤੋ ਪ੍ਰਵਾਨ ਹੈ ਜਾਂ ਸਭ ਧਰੇ ਪਿਆਰ ਭਾਉ ਸ਼ਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੌਂਪੈ ਕੰਤ ਕਉ ਤਉ ਨਾਨਕ ਬਹੁ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਧਨ ਕੀਆ ਸ਼ਿੰਗਾਰ ਸੇਜੈ ਕੰਤ ਨ ਆਇਓ ਏ ਵੈ ਭਇਆ ਵਿਕਾਰ ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਆ ਨੂੰ ਬਹਿਣ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਧਨ ਪਿਰ ਕਹੀ ਐ ਸੋਈ ਪੌੜੀ
ਭੈ ਬੈਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰੂ ਸਤਿਗੁਰ ਮਿਲਿਆ ਭਾਉ ਪੁਜੈ ਭੈ ਭਾਈ ਰੰਗ ਸਵਾਰੂ ਤਨ ਮਨ ਰਤਾ ਰੰਗ ਸਿਉ ਹੋਮੈ ਤ੍ਰਿਸ਼ਨਾ ਮਾਰੂ ਮਨ ਤਨ ਨਿਰਮਲ ਤਤ ਸੋਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਤਿਸਦਾ ਜੋ ਸੋ ਸੱਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਾਰ ਵੇਲ ਵਰਸ ਵਰਾ ਆਪ ਵਾਹ ਆਪ ਖੜੋਵੈ ਆਪ ਕਾਰ ਆਪੀ ਨੈ ਅਪਾਹੋ ਗੁਰਮੁਖ ਸੇਵਾ ਥਾਈ ਪਵੈ ਉਨ ਮਨ ਤਤ ਕਮਾਹ ਮਸਤਕ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਾਰ ਵੇ ਪ੍ਰਵਾਹ ਤਉ ਦਾਰ ਊਣਾ ਨਾਹੀਂ ਕੋ ਸੱਚਾ ਵੇ ਪ੍ਰਵਾਹ ਮਹੱਲਾ ਪਹਿਲਾ ਊਜਲ ਮੋਤੀ ਸੋਹਣੇ ਰਤਨਾ ਲਾਲ ਜੜਾਨੂ ਤੈਨ ਜਾਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰਸਾ ਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗੈਰ ਗੰਭੀਰ ਤਨ ਮਨ ਹਿਰਦੈ ਰਵ ਰਹਿਆ ਹਾਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਪੀ ਫੀਰ ਨਾਨਕ ਨਾਮ ਸਲਾਹੇ ਤੂੰ ਹਾਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਾਉਂਦੀ ਜਾਈ ਪਰਾਲੂ ਪਿੱਛੈ ਹੱਥ ਨ ਅੰਬੜੈ ਤਿਤ ਨਿਬੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਈ ਕੀਤੀ ਲਹਾ ਸਹਮ ਜਾਂ ਬਖਸ਼ੇ ਸਾ ਤਾਂ ਧੱਕਾ ਸਹੀ ਧੱਕਾ ਨਹੀਂ ਪੌੜੀ ਸੱਚਾ ਅੰਮ੍ਰਿਤ ਚਲਾਇਓ ਕਰ ਸੱਚ ਫੁਰਮਾਨ ਸਦਾ ਨਹੀਂ ਚਲ ਰਬ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਆ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣੂ ਅਗਮ ਗੋਚਰ ਅਲਖ ਹੈ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਆ ਨੂੰ ਸਾਹਿਬ ਕਹਿ ਦੀਵਾਣ ਮਹੱਲਾ ਪਹਿਲਾ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਰ ਚੋਰ ਇੱਕ ਪਉ ਲੱਥੀ ਨਹਾਤੇ ਆਣ ਦੋਏ ਪਾਟੜੀ ਸਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇੰਦਾ ਜਗ ਤੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੈ ਸੁਖ ਪਾਇਆ ਦਹਿ ਦਿਸੇ ਹੀ ਮਨ ਧਾਵੰਦਾ ਗੁਰ ਠਾਕ ਰਹਾਇਆ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਧੋਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਾਂ ਹਟ ਨਾਲੇ ਜੇ ਤੇ ਜੀ ਤੇ ਬਣ ਜਾਰੇ ਖੁੱਲ੍ਹੇ ਹਟ ਹੋਆ ਵਪਾਰ ਜੋ ਪਹੁੰਚੈ ਸੋ ਚੱਲਣਹਾਰ ਧਰਮ ਦਲਾਲ ਪਾਈ ਨਿਸ਼ਾਨ ਨਾਨਕ ਨਾਮ ਲਹਾ ਪ੍ਰਵਾਨ ਘਰ ਆਈ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸਫੇਦਾ ਸੇ ਬੰਨ ਦੇਹ ਬੱਗਾ ਤਪੈ ਘਣਾ ਕਾਲਿਆ ਕਾਲੇ ਬੰਨ ਅੰਧੇ ਅਕਲੀ ਬਾਹਰੀ ਮੂਰਖ ਅੰਧ ਗਿਆ ਨੂੰ ਨਾਨਕ ਨਦਰੀ ਬਾਹਰੀ ਕਵੇ ਨ ਵਿਆਪੈ ਮਾਨ ਪੌੜੀ ਕਾਇਆ ਕੋਟ ਰਚਾਇਆ ਹਾਰ ਸਚੈ ਆਪੇ ਇੱਕ ਦੂਜੈ ਭਾਏ ਖੁਆਏ ਨੂੰ ਹਉਮੈ ਵਿੱਚ ਬਿਆਪੇ ਇਹ ਮਾਨਸ ਜਾਨਾਂ ਨੂੰ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓ ਨੂੰ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣੋ ਸਿਵਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨ ਗਦਹੋਂ ਚੰਦਨ ਖੌਲੀਆ ਭੀ ਸਾਹੂ ਸਾਣੋ ਨਾਨਕ ਕੂੜੈ ਕਤਿਆ ਕੂੜਾ ਤਨੀਆ ਤਾਣੂ ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾ ਨੂੰ ਇੱਕ ਦਾਤੀ ਇੱਕ ਮੰਗਤੀ ਨਾਮ ਤੀਰਾ ਫੁਰਮਾਣ ਨਾਨਕ ਜਿੰਨੀ ਸੁਣ ਕੇ ਮੰਨਿਆ ਹੋਂ ਤਿੰਨਾਂ ਵਿੱਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਏ ਆ ਹੋਮੈ ਝਗੜਾ ਪਾਇਓ ਨ ਝਗੜੈ ਜਾਗ ਮਇਆ ਗੁਰਮੁਖ ਝਗੜ ਚਕਾਇਓ ਨ ਇੱਕੋ ਰਬ ਰਹਿਆ ਸਭ ਆਤਮ ਰਾਮ ਪਛਾਣਿਆ ਭਾਉ ਜਲ ਤਰ ਗਇਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਵਿਖਿਆ ਦੇਹ ਮੈਂ ਤੂੰ ਸਮਰੱਥ ਦਤਾਰੂ ਹਉਮੈ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪ੍ਰਜਾਲੀਐ ਨਾਮ ਮਿਲੈ ਆਧਾਰ ਅਹਿਨਸ ਨਵਤਨ ਨਿਰਮਲਾ ਮੈਲਾ ਕਬੂ ਨ ਹੋਏ ਨਾਨਕ ਇਹ ਬਿਧ ਛੁਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆਂ ਜਿਤ ਜਿਤੀ ਦਰਖੜੀਆਂ ਨਾਨਕ ਕੰਤੈ ਰਤੀਆਂ ਪੁੱਛੋ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏ ਤੜੀ ਖਸਮ ਨ ਫੇਰੇ ਚਿੱਤ ਮਹੱਲਾ ਪਹਿਲਾ ਹਉ ਬਲਹਾਰੀ ਤਿੰਨ ਕਉ ਸਿਫਤ ਜਿਨ੍ਹਾਂ ਦੈ ਬਾਤ ਸਭ ਰਾਤੀ ਸੁਹਾਗਣੀ ਮੈਂ ਇੱਕ ਮੈਂ ਦੁਹਾਗਣ ਰਾਤ ਪੌੜੀ
ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਾਰੂ ਗੁਰਮੁਖ ਲੈ ਮਲਾਈ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਈ ਜੋਤੀ ਜੋਤ ਧਾਰ ਹਿਰਦੈ ਹਰ ਗੁਣ ਗਾਈ ਜੈ ਜੈ ਕਾ ਗਾਏ ਜੈ ਜੈ ਸ਼ਬਦ ਹਾਰੂ ਜਗ ਮਹਿ ਵਰਤੈ ਆਪੂ ਹਰ ਸੇਤੀ ਪ੍ਰੀਤ ਕਾਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਾਸ ਕੰਤ ਨਾ ਪਾਇਓ ਸਾਉ ਸੁਣੇ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਉ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕੈ ਰਾਤੀ ਮਿਲਣ ਸਾਂਸ ਸਿਫਤ ਸਲਾਹਨ ਛੱਡ ਕੈ ਕਰੰਗੀ ਲੱਗਾ ਹੰਸ ਫਿਟ ਵਿਆ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਏ ਸੱਚਾ ਉਰ ਧਾਰਿਆ ਦਾਰ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੀਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨ ਜਾਪੈ ਚੰਦ ਜਹਿ ਗਿਆਨ ਪ੍ਰਗਾਸ ਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੈ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸ਼ਬਦ ਸਾਧਨ ਆਯੋ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਿਆਂ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਲਾਹੀ ਆਪਣਾ ਸੁਸ਼ੋਭਾ ਪਾਈ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਈ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਈ ਮੇਲ ਪਿਆ ਚਿਰੀ ਵਿਛੁਨਿਆ ਗੁਰ ਪੁਰਖ ਮਿਲਾਏ ਮਨ ਮੈਲਾ ਵਿਸ਼ੁੱਧ ਹੈ ਨਾ ਹਰ ਨਾਮ ਧਿਆਈ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੋਪਸ ਮਾਲ ਇੰਨੀ ਫੁੱਲੀ ਹਰਾਓ ਕਰੇ ਅਵਰ ਕੇ ਚੁਣੀ ਹੈ ਢਪਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਦਿਨ ਕੇ ਕੰਤ ਦਸਾਪੁਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾ ਮਨ ਸਚੈ ਰਚਨੀ ਪ੍ਰਭ ਮੀਰਾ ਬੇਅੰਤ ਹੈ ਅੰਤ ਕਿਨੈ ਨਾ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇੱਛਾ ਸੁਫਲ ਪਾਈ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਆ ਸੋਏ ਜਿਤ ਮੌਲਿਆ ਹੈ ਸਭ ਮੌਲੀ ਹੈ ਤਿਸੈ ਨਾ ਮੌਲਿਓ ਮੌਲਿਆ ਕੋਈ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀ ਹੈ ਜੇ ਸਭ ਸਦੀ ਆਧਾਰ ਮਹੱਲਾ ਦੂਜਾ ਮਿਲਿਆ ਹੈ ਮਿਲਿਆ ਨਾ ਮਿਲਿਆ ਮਿਲਿਆ ਮਿਲਿਆ ਜੇ ਹੋਈ ਅੰਤਰ ਅੰਤ ਮੈਂ ਜੋ ਮਿਲਿਆ ਮਿਲਿਆ ਕਹੀਆ ਸੋਏ ਪੌੜੀ ਹਰ ਹਰ ਨਾਮ ਸਲਾਹੀ ਹੈ ਸੱਚ ਕਾਰ ਕਮਾਵੈ ਦੂਜੇ ਕਾਰ ਲੱਗਿਆ ਫਿਰ ਜੂਨੀ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵੇ ਐ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਈ ਮੰਜ ਨਿਵਾਣੀ ਹਿਕ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿਤਨਾ ਆਵਈ ਮਹੱਲਾ ਦੂਜਾ ਜਾਂ ਸੁੱਖ ਤਾਂ ਸੋਹਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹੇ ਸਿਆਣੀਐ ਓ ਕੰਤ ਮਿਲਾਵਾ ਹੋਈ ਪੌੜੀ ਹਉ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮਨ ਦਿਆਲ ਅਗਮ ਹੈ ਆਪ ਲਹਿ ਮਲਾਈ ਮੈਂ ਤੁਜ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿੰਨ ਲਹਿ ਛੁਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਸਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ ਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨ ਕਬਹੂ ਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੋ ਕਿਉ ਮਰ ਜਾਏ ਬੇ ਕਉ ਕਿਆ ਕਰੂੰ ਅਭਾਗੇ ਰਹਾਉ ਦੁੱਖ ਸੁੱਖ ਕਰ ਕਹਿ ਕੁਟੰਬ ਜੀਵਾਇਆ ਮਰਤੀ ਵਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹੇ ਕਬੀਰ ਆਗੇ ਤੀਨਾ ਸੁਮਾਰਾ ਸੂਹੀ ਮਹੱਲਾ ਸੂਹੀ ਕਬੀਰ ਜੀ ਹਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਈ ਰਹਾਉ ਕਾਚੈ ਕਰਵੇ ਰਹੇ ਨਾ ਪਾਨੀ ਹੰਸ ਚਲਿਆ ਕਾਇਆ ਕਮਲਾਨੀ ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉਂ ਰਲੀਐ ਮਾਨੈ ਬਾਜ ਪਤਾਰਾ ਕਾਗ ਉਠਾਵਤ ਪੂਜਾ ਪੈਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਠਿਨ ਦੂਤ ਜਮ ਲੈਨਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਤਾਬ ਦੀ ਬਾਨ ਬੁਲਾਇਆ ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਗਾਇਕਾ ਆਇਆ ਰਹਾਉ ਕਰੂੰ ਅਰਦਾਸ ਗਾਵ ਕਿਸ ਬਾਕੀ ਲਿਓ ਨਿਵੇਰਾ ਅੱਜ ਕੀ ਰਾਤੀ ਕਿਸ ਪੀ ਖਰਚ ਤੁਮਾਰਾ ਸਾਰੋ ਸੁਬਹਿ ਨਵਾਜ ਗੁਸਰਾਈ ਗੁਜਾਰੋ ਸਾਧ ਸੰਗ ਜਾ ਕਹੋ ਹਰ
ਰੰਗ ਲਾਗਾ ਤਰਨ ਤਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਵਿਸਾਰ ਮਾਟੀ ਸੰਘ ਰੂਲੇ ਸੂਹੀ ਕਬੀਰ ਜੀ ਓ ਲਲ ਥਾਕੇ ਨੈਣ ਸ੍ਰਵਣ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨਾ ਥਾਕ ਸਕ ਮਾਇਆ ਬਾਬਰੀ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲੱਗ ਪ੍ਰਾਣੀ ਤਿਸੈ ਸਰੇ ਵਹੁ ਜਬ ਲੱਗ ਘਟ ਮੈਂ ਸਾਸਾ ਜੇ ਘਟ ਜਾਈ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕਉ ਸ਼ਬਦ ਵਸਾਵੈ ਅੰਤਰ ਉਚੂਕੈ ਤਿਸੈ ਪਿਆਸਾ ਹੁਕਮੈ ਬੁਝੈ ਚੌਪੜ ਥੇਲੈ ਮਾਨ ਜੈਣ ਢਾਲੇ ਪਾਸਾ ਜੋ ਜਨ ਜਾਨ ਭਜੈ ਭਵ ਗਤ ਕਉ ਤਿੰਨ ਕਾ ਕਛੂ ਨਾ ਨਾਸਾ ਕਉ ਕਬੀਰ ਤੇ ਜਾਨ ਕਬੋ ਨਹਾਰੈ ਢਾਲ ਜੋ ਜਨ ਹੈ ਪਾਸਾ ਸੂਹੀ ਲਾਲਤ ਕਬੀਰ ਜੀ ਏਕ ਕੋਟ ਪੰਚ ਸਕਦਾਰਾ ਪੰਚੇ ਮੰਗ ਹਾਲਾ ਜਿਮੀਨਾਈ ਮੈਂ ਕਿਸੀ ਕੀ ਬੋਈ ਐਸਾ ਦਾਨ ਦੇਨ ਦੁਖਾਲਾ ਹਰ ਕੇ ਲੋਗਾ ਮੋਕ ਨੀਤ ਦਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨਹੋਂ ਲੀਆ ਉਬਾਰੀ ਰਹਾਉ ਨੌ ਡਾਢੀ ਦਸ ਮੁਨਸਬ ਧਾਵ ਹੈਂਕ ਨਰਈਅਤ ਬਸਨ ਨਾ ਦੇਈ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹਿ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਵੇ ਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕ ਓ ਅੰਕਾਰ ਸਤਿਗੁਰ।

ਆਗੇ ਜਾਣਨਾ ਤੈ ਜੀਵਨ ਸੱਚ ਜਗ ਸੱਚ ਕਰ ਜਾਣਨਾ ਰਹਾਉ ਜਿਨ ਜੀਉ ਦੀਆ ਸੂਰਜ ਕੰਬਰਾਵੈ ਸਭ ਘੱਟ ਭੀਤਰ ਹਟ ਚਲਾਵੈ ਕਰ ਬੰਦਗੀ ਸਾੜਮੈ ਮੇਰਾ ਹਿਰਦੈ ਨਾਮ ਸੰਹਾਰ ਸਵੇਰਾ ਜਨਮ ਸਿਰਾਨੋ ਪੰਥ ਨਾ ਸੁਵਾਰਾ ਸਾਂਝ ਪਰੀ ਦੈ ਦਿਸ ਅੰਧਿਆਰਾ ਕਹਿ ਰਵਿਦਾਸ ਨਿਧਾਨ ਦਿਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹ ਤਾਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਉ ਭਾਈ ਬੰਧ ਕੁਟੰਬ ਸਹੀਰਾ ਓਏ ਭੀ ਲਾਗੇ ਲਾਗੇ ਕਾਢ ਸਵੇਰਾ ਘਰ ਕੀ ਨਾਰ ਉਰਹਿ ਤਨ ਭਾਗ ਲਾਗੀ ਉਹ ਤਾਂ ਭੂਤ ਭੂਤ ਕਰ ਭਾਗੀ ਕਹਿ ਕਵੀ ਰਵਿਦਾਸ ਸਭੈ ਜਗ ਲੁਟਿਆ ਹਮ ਤਾਂ ਏਕ ਰਾਮ ਕਹਿ ਛੂਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਏ ਲੋਏ ਹਾਥ ਮਰੋ ਰਾਮ ਬਾਵਲ ਹੋਈ ਸੋ ਸਭ ਲੋ ਰਾਮ ਸਹਿ ਸਹਿ ਮਨ ਮੈਂ ਕੀ ਆ ਰੂਸ ਮੁਝ ਅਵਗੁਣ ਮੈਂ ਸਹਿ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋ ਬਨ ਗਿਆ ਪਾਛੈ ਪਛਤਾਨੀ ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹੋਂ ਬਿਰਹਿ ਜਾਲੀ ਬਿਰਹੋਂ ਬਿਹੂਨ ਲਗੈ ਸੁਖ ਪਾਏ ਬਿਰਹਿ ਬਿਹੂਨ ਕਤਹਿ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਖੂਹੀ ਸੰਬੰਧ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਤੇ ਮੇਰਾ ਅਲਹ ਬੇਲੀ ਵਾਟ ਮਾਰੀ ਖਰੀ ਓਡੀਣੀ ਖੰਨਿਓ ਤਿੱਖੀ ਬਹੁਤ ਪਏਣੀ ਉਸ ਦੇ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੰਹਾਰ ਸਵੇਰਾ ਸੂਈ ਮਹਾਂ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੈ ਤਬ ਤਰਨ ਦਹੇਲਾ ਹੱਥ ਨ ਲਾਏ ਕਸੁੰਬੜੈ ਜਲ ਜਾਸੀ ਢੋਲਾ ਰਹਾਉ ਕਾਪੀ ਨੈ ਪਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹੇ ਫਰੀ ਸਹੇਲੀਓ ਸਹੁ ਅਲਾਇ ਸੀ ਹੰਸ ਚਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕਵਣ ਵਡਾਈ ਜੋ ਤੂੰ ਦੇ ਸੁਖਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਵਜਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਹਿ ਚਤੁਰਾਈ ਕਿਆ ਹੋਂ ਕਥੀ ਕਥੇ ਕਥ ਦੇਖਾਂ ਮੈਂ ਕਥਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਉਹਨਾਂ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਹਾਵਾਂ ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ ਬਹੁਤ ਜਨਮ ਨਾ ਆਵਾਂ ਮਨ ਵਿਦਿਆ ਦਿਆਲ ਸਿੱਧੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਾਓ ਆਗਮਾ ਗੋਚਰਾ ਲੱਖ ਪਾਰਾ ਚਿੰਤਾ ਕਰੋ ਹਮਾਰੀ ਜਾਲ ਥਲ ਮਹੀ ਅਲ ਭਰਪੁਰ ਲੀਣਾ ਘੜ ਘੜ ਜੋ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੀ ਤੁਝ ਬਿਨਾ ਵਰਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੀ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਣ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪ੍ਰਵਾਣ ਐਸਾ ਨਾਮ ਨਿਰੰਜਨ ਦੇਊ ਹਉ ਜਾਚਕ ਤੂੰ ਅਲਖ ਪਿਉ ਰਹਾਉ ਮਾਇਆ ਮੋਹ ਤਰਗਟੀ ਨਾਰ ਭੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਚੱਖ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਕਹਿ ਕਉ ਨਾਹੀ ਭਉ ਕੋਈ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚ ਤਾਰਿਆ ਵਰਨਾ ਸੂਝੈ ਗੌਰਵ ਕਉ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਸਲ ਬਿਲਾਵਲ ਮਹੱਲਾ ਪਹਿਲਾ ਗੌਰ ਬਚਨੀ ਮਨ ਸਹਿਸ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਪੌਰਾਨੇ ਹਾਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀ ਵਾਲਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਵਿਸਰੈ ਹਉ ਮਰੋਂ ਸੁਖ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਸਦ ਬੈਰਾਗਣ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀ ਹੈ ਗੁਰ ਭਾਈ ਪ੍ਰਭ ਅਗਮ ਅਗੋਚਰ ਦੇ ਦਿਖਾਈ ਬਿਨ ਗੌਰ ਕਰਨੀ ਕਿਆ ਕਾਰ ਕਮਾਈ ਹਉ ਮੈਂ ਮੇਟ ਚੱਲੇ ਗੁਰ ਸ਼ਬਦ ਸਮਾਈ ਮਨਮੁਖ ਵਿਛੜੇ ਝੂਠ ਖੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸੁ ਹਾਰ ਕਿਰਪਾ ਤਾਰੀ ਦਾਸਨ ਦਾਸੁ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ
ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ ਜਿਤ ਹੋਣ ਖਸਮ ਨਾ ਪਾਇਆ।

ਪੌੜੀ ਛੁੱਟ ਕੇ ਫਿਰ ਹੱਥ ਨਾ ਆਵੇ। ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ। ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੈਨ ਦੁੱਖ ਨਿਵਾਰੀ ਰਹਾਉ। ਤੂੰ ਦਇਆਲ ਦਇਆਪਤ ਦਾਤਾ ਕਿਆ ਏ ਜੰਤ ਵਿਚਾਰੀ ਮੁਕਤ ਬੰਧ ਸਭ ਉਤੁਜਦੇ ਹੋਏ ਐਸਾ ਆਖ ਵਖਾਣੇ। ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨ ਮੁਖ ਬੰਧ ਵਿਚਾਰੀ ਸੋ ਜਾਨ ਮੁਕਤ ਜਿਸ ਏਕ ਲਿਵ ਲਾਗੀ। ਸਦਾ ਰਹੇ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨਾ ਪਾ ਜਾਈ ਸੱਚ ਆਪ ਸਵਾਰੇ। ਪਰਮ ਭੁਲਾਏ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ ਜਿਸਨੂੰ ਨਦਰ ਕਰੇ ਸੋਈ ਜਨ ਪਾਈ ਗੁਰ ਕਾ ਸ਼ਬਦ ਸੰਭਾਲੇ। ਹਾਰ ਜਨ ਪਾਇਆ ਮਾਇਆ ਮਹਿਨ ਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲ ਲਹੇ ਮਾਰ ਵਿਦਾ ਬਿਲਾਵਲ ਮਹੱਲਾ ਤੀਜਾ। ਉਤੋਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੂਝੀ ਪਾਏ ਤਿਸ ਤੇ ਦੂਜਾ ਨਾ ਹੀ ਕੋਏ ਤਿਸ ਕੀ ਤਿਸ ਦੀ ਕੀਮਤ ਕੀ ਕੂ ਹੋਏ। ਗੁਰ ਪ੍ਰਗਾਸਾਦ ਵਸੈ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਈ ਰਹਾਉ। ਆਪ ਸਰਾਪ ਸ ਕਸਬੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਕੋ ਸੋਏ। ਮਾਇਆ ਕਾ ਰੂਪ ਸਭ ਦਿਸਦੇ ਹੋਏ ਜਿਸ ਨੂੰ ਮੇਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲੱਗੇ ਤਿਸ ਮਾਹੀ ਸਭ ਸੱਚ ਦਿਖਾਲੇ ਤਾਂ ਸੱਚ ਸਮਾਹੀ ਆਪੇ ਲਿਵ ਧਾਤ ਹੈ ਆਪੇ। ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਈ ਆਪੇ ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਭਾਈ ਅਣਦਿਨ ਲਾਗੇ ਸਹਿ ਧਿਆਨਾ ਰਹਾਉ। ਕਿਆ ਕੋ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋਈ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋਂ ਦਿਖਾ ਵਿਖਾਨਾ ਵਖਿਆਨਾ ਆਪੇ ਗੋਰ ਚੇਲਾ ਹੈ ਆਪੇ ਆਪੇ ਗੁਣੀ ਨਦਾਨਾ ਜਿਉਂ ਆਪ ਚਲਾਈ ਤੇ ਵੈ ਕੋਈ ਚੱਲ ਹੈ ਜਿਉਂ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕੰਮ ਇੱਕ ਨਾ ਘਰ ਮੈਂ ਦੀ ਵਡਿਆਈ ਇੱਕ ਭਰਮ ਭਵੈ ਅਭਿਮਾਨਾ ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋਂ ਦੁਗਮਾਨਾ ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੀ ਸਮਾਨਾ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ। ਚੌਂ ਯੁੱਗਾਂ ਕਾ ਹੋਣ ਨਿਬੇੜਾ ਨਾਰ ਮਨੁੱਖਾਂ ਨੂੰ ਇੱਕ ਨਿਧਾਨਾ ਜਾਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ ਕਲ ਮੈਲ ਕੀਰਥ ਹਰ ਨਾਮ। ਕਲਯੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਗੁਰਮੁਖ ਜਿੰਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉਂ ਪ੍ਰੀਤ ਲਾਈ ਚੂਕੈ ਮਨ ਅਭਿਮਾਨਾ ਕਹਿਤ ਸੁਣਤ ਸਭੇ ਸੁਖ ਪਾਵੇ ਮਾਨਤ ਤਾਹੀ ਮਾਨਤ ਪਾਹੀ ਨਦਾਨਾ ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਈ ਤੇ ਧਕਾਰੂ ਬਿਲਾਵਲ ਗੁਰ ਸ਼ਬਦ ਸਹਾਈ ਮੰਗਲ ਨਾਰੀ ਗਾਵੋ ਗਾਵੇ ਆਈ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਹਾਰੇ ਜਿਨ ਹਰ ਮਨ ਵਸਾਈ ਹਰ ਜਨ ਕਉ ਮਿਲਿਆ ਸੁਖ ਪਾਈਐ ਹਾਰ ਗੁਣ ਗਾਵੈ ਸਹਿ ਸੁਭਾਈ ਰਹਾਉ। ਸਦਾ ਰੰਗ ਰਾਤੇ ਤੇਰੇ ਚਾਈ ਹਰ ਜੀਉ ਆਪ ਬਸੈ ਮਨ ਆਈ ਆਪੇ ਸੋਭਾ ਸਦ ਹੀ ਪਾਈ ਗੁਰਮੁਖ ਮੇਲੈ ਮੇਲ ਮਿਲਾਈ ਗੁਰਮੁਖ ਰਾਤੀ ਸ਼ਬਦ ਰੰਗਾਈ ਨਿਜ ਘਰ ਵਾਸਾ ਹਰ ਗੁਣ ਗਾਈ ਰੰਗ ਚਲੂਲੈ ਹਰ ਰਸ ਪਾਈ ਇਹ ਰੰਗ ਕਦੇ ਨਾ ਉਤਰੈ ਸਾਚ ਸਮਾਈ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੀਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੀਰਾ ਸੋ ਜੋ ਸੱਚ ਰਾਤੀ ਤਿਨ ਬਹੁੜ ਨਾ ਫੇਰਾ। ਨਾਨਕ ਨਾਮ ਦ੍ਰਿੜਾਈ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉਮੈ ਮਾਇਆ ਸ਼ਬਦ ਜਲਾਈ ਦਾਰ ਸਾਚੈ ਗੁਰ ਤੇ ਸੁਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨ ਕਾਜਾ ਅਣਦਿਨ ਅਣਦ ਹੋਵੇ ਮਨ ਮੇਰੇ ਗੁਰਮੁਖ ਮੰਗੋ ਤੀਰਾ ਨਾਮ ਨਿਵਾਜਾ ਰਹਾਉ। ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀਵਨ ਮਰਨਾ ਕੋ ਸੰਸਰ ਵੇਖੈ ਬਹੁੜ ਨਾ ਮਰੈ ਨਾ ਜਮ ਪੇਖੈ ਘਰ ਹੀ ਮੈਂ ਸਭ ਕੋਟ ਨਿਧਾਨ ਨਿਧਾਨ ਸਤਿਗੁਰ ਦਿਖਾਈ ਗਿਆ ਅਭਿਮਾਨ ਸਦ ਹੀ ਲਾਗਾ ਸਹਿਜ ਧਿਆਨ ਅਨ ਦਿਨ ਗਾਵੈ ਇੱਕੋ ਨਾਮ ਇਸ ਯੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਾ ਦੇਖਾ ਤੈ ਰਹਿਆ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਲਿਖਾਇਆ ਗੁਰ ਕਾ ਸ਼ਬਦ ਅਤਿ ਮਿੱਠਾ ਲਾਇਆ ਨਾਨਕ ਤ੍ਰਿਸ਼ਨ ਬੁਝੀ ਮਾਨ ਤਾਨ ਸੁਖ ਪਾਇਆ ਰਾਗ ਬਲਾਵਲ ਮਹੱਲਾ ਚੌਥਾ ਘਰ ਤੀਜਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੀ ਤਿਉਂ ਕਰਨਾ ਜਿਉਂ ਨਟੂਆ ਤੰਤ ਬਜਾਈ ਤੰਤੀ ਤਿਉਂ ਵਾਜੈ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੀ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰੱਖ ਲੇਵੋ ਜਨ ਆਪਣਾ ਜਿਉਂ ਪ੍ਰਹਿਲਾਦ ਹਰਨਾਸ਼ ਗ੍ਰਸਿਉ ਹਰ ਰਾਖਿਉ ਹਰ ਸਰਨਾ ਕਰਨ ਕਵਨ ਕਵਨ ਕੀ ਗਾਤ ਮਿਤ ਕਹੀਐ ਹਾਰ ਕੀਏ ਪਾਤ ਤਪਵੰਨਾ ਉਹ ਢੋਵੈ ਹੋ ਢੋਰ ਹਾਥ ਚਮ ਚਮਰੇ ਹਰ ਉਧਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਪਵਤਾਰਨੁ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਰਖ ਕਰੀਐ ਹਮ ਦਾਸ ਹਰ ਦਾਸਨ ਦਾਸ ਦਾਸ ਹਮ ਕਰੀਓ ਜਨ ਨਾਨਕ ਦਾਸ ਦਸੰਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਜਨਮਾ ਕਰ ਕਿਰਪਾ ਰੱਖ ਲੇਵੋ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਮੇਰੇ ਮਾਨ ਭਜ ਰਾਮ ਨਾਮੈ ਰਾਮਾ ਗੁਰਮਤਿ ਹਰ ਰਸ ਪਾਈਐ ਹੋਰ ਤਿਆਗੋ ਨੇ ਫੁਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੀ ਹਮ ਨਿਰਗੁਣ ਰਾਖ ਉਪਮਾ ਤੁਜਬਿਨ ਕਵਨ ਅਵਰਨਾ ਕੋਈ ਮੇਰੇ ਠਾਕੁਰ ਹਰ ਜਪੀਐ ਵੱਡੇ ਕਰਮਾ ਨਾਮਹੀਣ ਤ੍ਰਿਗ ਜੀਵਤੇ ਤਿੰਨ ਵੱਡ ਦੁੱਖ ਸਹਮਾ ਓਈ ਫਿਰ ਫਿਰ ਜੋਨ ਭਵਾਈਐ ਮੰਦਭਾਗੀ ਮੂੜ ਕਰਮਾ ਹਾਰ ਜਨ ਨਾਮ ਆਧਾਰ ਹੈ ਧੋਰ ਪੁਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸੁਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮੋਹੇ ਵਿਖਿਆ ਮੋਹ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕਾਂ ਪ੍ਰਭ ਹਮ ਕਿਉਂ ਕਰ ਮੁਗ ਤਰਾ ਮੇਰੇ ਮਨ ਜਪ ਨਰਹਰ ਨਾਮ ਨਰਹਰਾ ਜਨ ਉਪਰ ਕਿਰਪਾ ਪ੍ਰਭਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹ ਮਤੀ ਜਸ ਕਰਾ ਤੁਮਰੈ ਸੰਗ ਲੱਗੈ ਸੇ ਉਧਰੀ ਜਿਉਂ ਸੰਗ ਕਾਸ਼ਟ ਲੋਹ ਤਰਾ ਸਾਕਤ ਨਾਰ ਹੋਸ਼ੀ ਮਤ ਮਧਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗਹੀਣ ਦੋ ਚਾਰੀ ਓਏ ਜਨਮ ਮੂਏ ਫਿਰ ਮਰਾ ਜਿਨ ਕਹੋ ਤੁਮ ਹਰ ਮਿਲੋ ਸੁਆਮੀ ਤੇ ਨਾਈ ਸੰਤੋਖ ਗੁਰ ਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰਹੂੰ ਹਰ ਨ ਹਰ ਨਾਮ ਬੋਹਿਤ ਹੈ ਕਲਯੁਗ ਖੇਵਟ ਸ਼ਬਦ ਗੁਰ ਸ਼ਬਦ ਤਰੋ ਮੇਰੇ ਮਾਨ ਹਰ ਗੁਣ ਹਾਰ ਉਚਰਉ ਮਸਤਕ ਲਿਖਤ ਲਿਖੇ ਗੁਣ ਗਾਈ ਮਿਲ ਸੰਗਤ ਪਾਰ ਪਰੋ ਰਹਾਉ ਕਾਇਆ ਨਗਰ ਮਹਾ ਰਾਮ ਰਾਸ ਉਤਮ ਕਿਉਂ ਕਾਇਆ ਨਗਰ ਮਹਿ ਰਾਮ ਰਸ ਉਤਮ ਕਿਉਂ ਪਾਈਆ ਉਪਦੇਸ਼ ਜਨ ਕਰਹੂੰ ਸਤਿਗੁਰ ਸੇਵ ਨਹੀਂ ਫੁੱਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਾਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤੋ ਚਾਖ ਦੇਖੋ ਗੁਰਮਤਿ ਹਰ ਰਸ ਮਿੱਠਾ ਲਾਗਾ ਤਿੰਨ ਬਿਸਰੇ ਸਭ ਬਿਖ ਰਸੋਂ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਰਾਮ ਚਾਰ ਪਦਾਰਥ ਚਾਰੇ ਪਾਈ ਗੁਰਮੁਖ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ ਹਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਜਨਸ ਸਭ ਰੈਣੀ ਹਾਰ ਹਜਾਨ ਦੇਖੋ ਸਤਿਗੁਰ ਦਨੈਨੀ ਜੋ ਇੱਛੋ ਸੋਈ ਫਲ ਪਾਵੋ ਹਾਰ ਬੋਲੋ ਗੁਰਮਤਿ ਬੈਨੀ ਰਹਾਉ ਅਨਕੋ ਪਾਵ ਚਿਤਵੀ ਹੈ ਬਹੁ ਤੇਰੇ ਸਾਹ ਹੋਵੇ ਜੇ ਬਾਤ ਹੋਵੇ ਨੀ ਭਲਾ ਆਪਣਾ ਭਲਾ ਸਭ ਕੋਈ ਬਾਂਛੈ ਜੇ ਸੋ ਕਰੇ ਜੇ ਮੇਰੇ ਚੇਤਨਾ ਚਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅਣਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੀਰੈ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤੈਨੀ ਧਿਆਇਓ ਪੁਰਖੋਤਮ ਅਣਦਿਨ ਆਨੰਦ ਆਨੰਦੀ ਧਰਮ ਰਾਏ ਕੀ ਕਾਣ ਚੁਕਾਈ ਸਭ ਚੂਕੇ ਜਮਕੇ ਫੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੌਰ ਸਤਿਗੁਰ ਪਾਇਆ ਗੁਣ ਗਾਈ ਪਰਮਾਨੰਦੇ ਰਹਾਉ ਸਾਕਤ ਮੂੜ ਮਾਇਆ ਕੇ ਬਾਧਕ ਵਿੱਚ ਮਾਇਆ ਫਿਰੈ ਫਿਰਨ ਦੀ ਤ੍ਰਿਸ਼ਨਾ ਜਲਤ ਕਿਰਤ ਨਕੇ ਬਾਂਧੀ ਜਿਉਂ ਤੇਲੀ ਬਲਦ ਪਵੰਦੀ ਗੁਰਮੁਖ ਸੇਵ ਲੱਗੇ ਸੇ ਉਧਰੇ ਵਡਭਾਗੀ ਸੇਵ ਕਰਨ ਦੀ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਚੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਆਪੇ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜੋ ਰਾਖੈ ਤਿਵੈ ਰਹੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜੋ ਰਾਖੈ ਤਿਵੈ ਰਹੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸ੍ਰੀ ਵਾਹਿਗੁਰੂ ਜੀ ਸੋਦਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸੰਕ ਹੀ ਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਣ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋਹੋਆ ਨਾ ਕੋਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ

ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾ ਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ

ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ

ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਟੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਪਵ ਜਲ ਧਰਨ ਕਹਿ ਜਨਮ ਬ੍ਰਥਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ ਸਭੈ ਤੁਮ ਕਾਵ ਆਪ ਹਾਥ ਦੈ ਮੋਹਿ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆਏ ਸਭ ਬੈਰਨ ਕਉ ਆਜ ਸੰਘਰਿਆਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾਡ ਕੋਈ ਅਵਰ ਨਾ ਤਿਆਉਂ ਜੋ ਬਰ ਚਾਹੋ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾਤਰਾ ਉਸਨੇ ਭਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲੇ ਹੋ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ

ਸੁਧਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ

ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ

ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਮਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੀ ਅਨਹਦ ਤੂਰੇ, ਮੁੰਦਾਵਣੀ ਮਹੱਲਾ ਪੰਜਵਾਂ, ਥਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

ਸਹੀ ਪਿਆਰੇ ਮੇਰੇ ਨਾਲ ਜਿਹੜਾ ਹੋਇਆ

राय करेगा साधुषाया की जय हो।

ਗੁਰਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨਾ ਤਾਵਹਿ।

सगल भय लाथे दुख बिन से सुख पाया।

ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਦੀਤਾ ਕੀਏ ਕਰਦੇ ਗਾਵੇ ਵਿਚਾਰ ਕਰ ਗਾਵੋ ਸੋਹਿਲਾ ਸਿਵਰੂ ਸੇ ਗੁਣਹਾਰ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਗ ਸੋਹਿਲਾ ਹੈ ਸਦਾ ਸੁਖ ਹੋਏ ਰਾਮ ਤਰਕ ਜੀ ਅੜੇ ਸੰਭਾਲੀ ਆਨੰਦੇ ਸਗਾੜੀ ਗੁਣਹਾਰ ਫਿਰ ਦਾਨੈ ਕੀਮਤ ਨਾ ਪਵੈ ਤਸਦਾ ਤੀ ਕਬਰ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸਜਣਾ ਸਿਸੜੀਆਂ ਜੋ ਹੋਵੇ ਸਹਿਬ ਸਮੇਲ ਕਰ ਕਰ ਇਹੋ ਪਹੁੰਚਾ ਸਦੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸਨੇ ਤੋ ਬਾਬਾ ਜੈ ਕਰ ਕਰਦੇ ਕੀਰਤ ਹੋਏ ਸੋ ਕਰ ਰਾਸ ਵਡਾਈ ਹੋਏ ਰਾਓ ਵਿਸਵੇ ਜਸੈ ਕੜੀਆਂ ਪਹਿਰਾਂ ਖੇਤੀ ਬਾੜੀ ਮਾਹ ਹੋਆ ਸੂਰਜੇ ਕੁਰ ਤਨੇਕ ਨਾਨਕ ਕਰਦੇ ਕੇ ਬੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਰੂਪ ਮਾਲਿਆ ਨਲੋ ਪਵਨ ਜਬਰੋ ਕਰੇ ਸਗਲ ਬਨ ਰਾਏ ਫੂਲਾਂ ਤਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਰਾਓ ਸਹਿਸ ਪਵ ਨੈਨ ਨਨ ਨੈਨ ਹੈ ਤੋਹੇ ਕਾਓ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਸਭ ਗਾਂਧੇ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਗਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕਾਵੇ ਜਾਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਪਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁੰਨ ਵਡਾਹੇ ਕਰ ਡੰਡਾ ਓਤ ਪੁੰਨ ਵਡਾਹੇ ਰਾਓ ਸਾਕਤ ਹਰ ਸਾਧ ਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾਹੀ ਜਿਉਂ ਜਿਉਂ ਚੱਲਹੇ ਜੁਬੈ ਦੁਖ ਪਾਵਹੇ ਜਮਕਾਲ ਸਹਿਹੇ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਵ ਖੰਡਾਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਿਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵਡਾਹੇ ਜਨ ਨਾਨਕ ਨਾਮ ਅਦਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਤੀਹਾਂ ਖਾਟ ਚਲੋ ਹਰ ਲਾਹਾ ਗੈ ਬਸਨ ਸੁਹੇਲਾ ਆਉਦ ਘਟੈ ਜਨ ਸਰਹਿਣਾਰੇ ਮਾਨ ਗੁਰਮਿਲ ਕਾਲ ਸਵਾਰੇ ਰਾਉ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਹੇ ਰਸ ਅਗਥ ਕਥਾ ਤਿੰਨ ਜਾਨੀ ਜਾ ਕਵਾਏ ਸੁਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾ

ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਅੱਗੇ ਅਰਦਾਸ ਮਾਰੀ ਤੇਰੇ ਭਾਵੇਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਆਪ ਜੀ ਨੇ ਇਸਤਰੀ ਸਤਸੰਗ ਸਭਾ ਪਾਸੋਂ ਬੜੇ ਹੀ ਪਿਆਰ, ਜਿਸ ਤਰ੍ਹਾਂ ਕਿ ਬਾਣੀ ਨੂੰ ਸਰਲਤਾ ਨਾਲ ਪੜ੍ਹਿਆ ਅਤੇ ਸੁਣਿਆ। ਲੋਕ ਕਹਿੰਦੇ ਨੇ ਬਾਣੀ ਦਾ ਰੰਗ ਕਿਵੇਂ ਚੜ੍ਹੇ। ਗੁਰੂ ਸਾਹਿਬ ਫਰਮਾਉਂਦੇ ਨੇ ਠਾਕੁਰ ਗਾਈਏ ਆਤਮ ਰੰਗ। ਜਦੋਂ ਅਸੀਂ ਆਪਣੇ ਆਪ ਨੂੰ ਰੰਗ ਕੇ, ਮੈਨੂੰ ਤੇ ਆਪਣਾ ਬਚਪਨਾ ਯਾਦ ਆਉਂਦਾ, ਕੋਈ ਹਾਰਮੋਨੀਅਮ ਨਹੀਂ, ਢੋਲਕੀ ਚਿਮਟੇ ਛੈਣਿਆਂ ਨਾਲ ਕੀਰਤਨ ਕਰ, ਕਈ ਕਈ ਘੰਟੇ ਕੀਰਤਨ ਕਰ, ਬੜਾ ਆਨੰਦ ਆਉਂਦਾ ਸੀ। ਗੱਲ ਹੈ ਅੰਦਰੋਂ ਪਿਆਰ। ਤੋ ਮੈਂ ਦੇਖ ਰਿਹਾ ਸਾਂ ਬੀਬੀਆਂ ਦਾ ਜਥਾ ਸੰਗਤ ਨੂੰ ਨਾਲ ਲੈ ਕੇ ਬੜੇ ਰੰਗ ਵਿੱਚ ਸਹਿਜੇ ਸਹਿਜੇ ਬਾਣੀ ਪੜ੍ਹ ਰਹੇ ਸਨ। ਇਹੋ ਹੀ ਤਰੀਕਾ ਹੈ ਠਾਕੁਰ ਗਾਈਏ ਹੈ ਆਤਮ ਰੰਗ। ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ। ਜਿਹੜਾ ਉਸ ਅਕਾਲ ਪੁਰਖ ਨਾਲ ਇਕਮਿਕ ਹੋਣ ਦੀ ਬਾਤ ਹੈ, ਉਹ ਗੁਰੂ ਪਾਤਸ਼ਾਹ ਨੇ ਇਉਂ ਦੱਸਿਆ, ਸਦਾ ਸਿਫਤ ਸਲਾਹ ਦੇਵੀ ਨਾਮ ਮਨ ਪ੍ਰਸਾਦ। ਤੋ ਆਪ ਜੀ ਨੇ ਕੀਰਤਨ ਦਾ ਆਨੰਦ ਮਾਣੇ। ਆਓ, ਜੋ ਕਾਰਜ ਅਸੀਂ 2 ਦਿਨ ਪਹਿਲਾਂ ਆਰੰਭ ਕੀਤਾ ਉਸੇ ਲੜੀ ਵਿੱਚ ਜੁੜਨ ਦਾ ਯਤਨ ਕਰੀ। 5 ਵਾਰੀ ਮੂਲ ਮੰਤਰ, 5 ਵਾਰੀ ਗੁਰਮੰਤਰ ਦਾ ਜਵਾਬ ਬੜੇ ਪਿਆਰ ਵਿੱਚ ਨੇਤਰ ਮੂੰਦ ਕੇ ਇੱਕ ਦੂਜੇ ਵੱਲ ਚੱਕਣ ਦੀ ਵਿਚਾਰ ਦਾ ਸਹੀ ਤਿਆਗ ਕਰੋ।

ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਰਾਤਰੀ ਦੇ ਦੀਵਾਨ ਵਿੱਚ 100 ਪੁਰਖ ਸ਼ਬਦ ਲੰਬੇਰਾ ਸੀ, 5 ਪਦਿਆਂ ਦਾ ਸ਼ਬਦ ਸੀ। ਅਸੀਂ ਬੜੇ ਸਹਿਜ ਨਾਲ ਰਸ ਲੈ ਕੇ ਉਹਦੀ ਵਿਚਾਰ ਕਰਨ ਦਾ ਯਤਨ ਕੀਤਾ। ਫਿਰ ਵੀ ਮੈਂ ਹਮੇਸ਼ਾ ਬੇਨਤੀ ਕਰਦਾ, ਜੇ ਕਿਸੇ ਗੁਰੂ ਪਿਆਰੇ ਨੂੰ ਕੋਈ ਵਿਸਰਾਮ, ਕੋਈ ਉਚਾਰਨ ਜਾਂ ਕੋਈ ਅਰਥਾਂ ਦੀ

ਪੁੱਤਰ ਪੋਤਰਿਆਂ ਨੂੰ ਵੀ ਬਾਣੀ ਨਾਲ ਜੋੜ ਸਕਣ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਹੀ ਫਰਮਾਇਆ ਕਿ ਉਹ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖਜ਼ਾਨਾ ਤੇ ਦੇਤਾ ਗੁਰੂ ਸਾਹਿਬ, ਖੋਲ ਦੇ ਲੱਲੇ ਨੂੰ ਸਿਆਰੀ ਹੈ ਖੋਲ ਕੇ। ਜਦੋਂ ਉਸ ਖਜ਼ਾਨੇ ਨੂੰ ਦੇਖਣੇ ਤਾਂ ਮੇਰਾ ਮਨ ਭਿਆਨ ਦਾ ਕਿ ਗੁਰੂ ਅਰਜਨ ਦੇਵ ਜੀ ਦਾ ਆਪਣਾ ਅਨੁਭਵ ਹੈ, ਕਿਉਂਕਿ ਉਹਨਾਂ ਨੇ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਪਾਵੇ 1430 ਅੰਗ ਇੱਕ ਇੱਕ ਅੱਖਰ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖਿਆ। ਇਹਦੀਆਂ ਲਗਾਂ, ਮਾਤਰਾਂ, ਵਿਸ਼ਰਾਮ, ਹਰ ਚੀਜ਼ ਦਾ ਧਿਆਨ। ਕਈ ਵਾਰੀ ਕਈ ਪ੍ਰੇਮੀ ਪੁੱਛਦੇ ਸੀ ਇਹਦੀ ਸ਼ੁੱਧ ਲਿਖਿਆ ਹੁੰਦਾ, ਸ਼ੁੱਧ ਕੀਚੇ ਲਿਖਿਆ ਹੁੰਦਾ, ਇਹਦਾ ਕੀ ਮਤਲਬ? ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਬਾਣੀ ਲਿਖਵਾ ਰਹੇ ਸਨ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਸਨ, ਕਿਉਂਕਿ ਦਾਸ ਬਹੁਤ ਛੋਟੀ ਉਮਰ ਤੋਂ, ਜੇ ਮੈਂ ਇਹ ਵੀ ਕਹਿ ਲਵਾਂ ਕਿ ਜਮਾਂਦਰੂ ਤੇ ਤਾਂ ਵੀ ਕੋਈ ਅਤਕਥ ਨਹੀਂ, ਕਿਉਂਕਿ 9-10 ਸਾਲ ਦੀ ਉਮਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਨ ਦੀ ਗੁਰੂ ਨੇ ਸੇਵਾ, ਤੇ ਉਦੋਂ ਲਿਖਤੀ ਬੀੜਾਂ ਹੁੰਦੀ ਸੀ, ਹੱਥ ਲਿਖਤ ਬੀੜਾਂ, ਉਸ ਤੋਂ ਪਹਿਲਾਂ ਪੱਥਰ ਦੇ ਛਾਪੇ ਦੀਆਂ ਬੀੜਾਂ ਹੁੰਦੀਆਂ ਸਨ। ਇਹ ਜਿਹੜਾ ਸ਼ੁੱਧ ਤੇ ਸ਼ੁੱਧ ਕੀਚੇ ਸੀ ਇਹ ਹਾਸ਼ੀਏ ਤੋਂ ਬਾਅਦ ਲਿਖਿਆ ਹੁੰਦਾ ਸੀ, ਹੁਣ ਅਸੀਂ ਨਾਲ ਜੋੜ ਦਿੱਤਾ। ਉਹਦਾ ਮਤਲਬ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਉਸਨੂੰ ਚੈੱਕ ਕਰਦੇ ਸਨ, ਚੈੱਕ ਕਰਨ ਤੋਂ ਬਾਅਦ ਫਿਰ ਆਪਣੀ ਕਲਮ ਨਾਲ ਲਿਖ ਦਿੰਦੇ ਸ਼ੁੱਧ, ਵੀ ਇਹ ਚੈੱਕ ਹੋ ਗਏ। ਜਿੱਥੇ ਮਹਾਰਾਜ ਨੂੰ ਕਿਧਰੇ ਇੱਕ ਅਲੱਗ ਮਾਤਰ ਦਾ ਵੀ ਜਾਂ ਕੋਈ ਸ਼ੰਕਾ, ਕਦੇ ਸ਼ੁੱਧ ਕੀਤੇ ਇੱਕ ਸੰਕੇਤ ਹੈ, ਹਦਾਇਤ ਹੈ ਗੁਰੂ ਸਾਹਿਬ ਵੱਲੋਂ ਲਿਖਾਰੀ। ਤਾਂ ਮੇਰਾ ਮਤਲਬ ਇੰਨੀ ਬਰੀਕੀ ਦੇ ਨਾਲ ਇਹ ਕਾਰਜ ਕੀਤਾ ਗਿਆ। ਆਓ ਆਪਾਂ ਆਰੰਭ ਕਰੀਏ, ਸਮਾਂ ਹੋ ਚੁੱਕਾ ਹੈ, ਜੇ ਸੰਗਤ ਨੂੰ ਉਡੀਕਣ ਲੱਗਾਂਗੇ ਫਿਰ ਤਾਂ ਮੁਸ਼ਕਲ ਹੈ। ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅੱਜ ਮੈਂ ਸਮੇਂ ਤੇ ਕਾਫੀ ਦੇਰ ਪਹਿਲਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਿਆ।

0: ਹੁਣ ਕਿਉਂਕਿ ਬਾਰ ਬਾਰ ਇਸ ਸਿਰਲੇਖ ਸਾਡੇ ਸਨਮੁੱਖ ਆ ਰਿਹਾ, ਰਾਗ ਆਸਥਾ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ।
1: ਤੂੰ ਕਰਤਾ ਸਚਿਆਰ ਮੈਂਡਾ ਸਾਈਂ।
0: ਦੇਖੋ ਕਿਸ ਤਰ੍ਹਾਂ ਪਰਮੇਸ਼ਵਰ ਨਾਲ ਡਾਇਰੈਕਟ ਗੱਲ ਹੋ ਰਹੀ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਪਾਠ ਕਰ ਰਹੇ ਹੁੰਦੇ ਹਾਂ, ਧਿਆਨ ਕਿਸੇ ਹੋਰ ਪਾਸੇ। ਮੈਨੂੰ ਇੱਕ ਘਟਨਾ ਯਾਦ ਹੈ, ਸਾਡੇ ਇੱਕ ਬੱਚੀਆਂ ਦਾ ਸਕੂਲ ਹੈ ਸ਼੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਹਾਈ ਸਕੂਲ ਮੁੰਡੇ। ਪਾਕਿਸਤਾਨ ਵਿੱਚ ਕੋਈ ਤਹਿਸੀਲ ਚਕਵਾਲ ਵਿੱਚ ਪਿੰਡ ਮੁੰਡੇ ਸੀ, ਉੱਥੇ ਦਾ ਇੱਕ ਪਰਿਵਾਰ ਸੀ ਸਾਰਾ ਜਸ ਸਿੰਘ। ਉਹਨਾਂ ਨੇ ਆਪਣੇ ਬੱਚੇ ਦੇ ਨਾਮ ਤੇ ਮੁੰਡੇ ਪਿੰਡ ਵਿੱਚ ਸਕੂਲ ਖੋਲ੍ਹਿਆ
2: ਪ੍ਰੀਤਮ ਦੇ ਨਾਮ। ਉਹ ਸਕੂਲ ਸਾਡੇ ਸ਼ਾਹਬਾਦ ਵਿੱਚ ਅਲਾਟ ਹੋ ਗਿਆ, ਬੜਾ ਉੱਚ ਪਾਏ ਦਾ ਸਕੂਲ ਹੈ। ਹਰ ਸਾਲ ਬੱਚੀਆਂ ਦੇ ਧਾਰਮਿਕ ਮੁਕਾਬਲੇ ਹੁੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਤਨੇ ਧਾਰਮਿਕ ਪ੍ਰੀਖਿਆ ਵਿੱਚ ਇਮਤਿਹਾਨ ਹੁੰਦੇ ਨੇ, ਸਭ ਤੋਂ ਜ਼ਿਆਦਾ ਵਜ਼ੀਫੇ ਉਹ ਸਕੂਲ ਦੇ ਹੁੰਦੇ। ਅਸੀਂ ਸਾਲ ਭਰ ਇੱਕ ਸਮਾਗਮ ਕਰਦੇ, ਵੱਡੇ ਵੱਡੇ ਵਿਦਵਾਨਾਂ ਨੂੰ ਸੱਦਦੇ। ਤਾਂ ਇੱਕ ਵਾਰੀ ਕੁਦਰਤੀ ਤਿੰਨ ਵਿਦਵਾਨ ਦਾਸ ਦੇ ਘਰ ਠਹਿਰੇ ਹੋਏ ਸਨ। ਤਾਂ ਉਹਨਾਂ ਵਿੱਚੋਂ ਇੱਕ ਵਿਦਵਾਨ ਗਿਆਨੀ ਗੁਰਚਰਨ ਸਿੰਘ ਵੈਦ ਨਵੇਂ ਸ਼ਹਿਰ ਕੋਟ ਪਿੰਡ ਰੁੜਕੀ ਹੈ, ਉੱਥੇ ਸ਼ਾਮ ਨੂੰ ਸੈਰ ਕਰਕੇ ਆਏ। ਮੈਂ ਕਿਹਾ ਪਿਤਾ ਜੀ, ਜੇ ਹੁਕਮ ਹੋਵੇ ਤੁਹਾਨੂੰ ਰਹਿ ਰਾਸਤਾ ਪਾਠ ਸੁਣਾਵਾਂ।

ਕਹਿੰਦੇ ਬੜੀ ਖੁਸ਼ੀ ਦੀ ਗੱਲ ਸੁਣਾਓ, ਪਰ ਜਿਵੇਂ ਮੈਂ ਕਹਿੰਦਾ ਉਵੇਂ ਸੁਣਾਓ। ਮੈਂ ਕਿਹਾ ਦੱਸੋ। ਕਹਿਣਗੇ ਪਾਠ ਕਰੋ। ਸੋ ਦਰ ਤੇ ਰੱਖਿਆ ਸੋ ਕਰ ਗਿਆ। ਇਹ ਅਨੁਭਵ ਕਰੋ ਕਿ ਵਾਹਿਗੁਰੂ ਜੀ ਬੈਠੇ ਹਨ, ਉਹ ਸੁਣ ਰਹੇ ਹਨ, ਮੇਰੀ ਉਹਨਾਂ ਨਾਲ ਗੱਲ ਹੋ ਰਹੀ ਹੈ। ਸੱਚਮੁੱਚ ਉਹਨਾਂ ਦੀ ਪ੍ਰੇਰਣਾ ਦੇਣ ਦੇ ਨਾਲ ਉਹੀ ਪਾਠ ਜਿਹੜਾ ਮੈਂ 20 ਮਿੰਟ ਵਿੱਚ ਕਰਦਾ ਸੀ ਉਹ ਮੈਂ 35-40 ਮਿੰਟ ਵਿੱਚ ਕੀਤਾ, ਪਰ ਰਸ ਬੜਾ ਹੈ ਸੱਚਮੁੱਚ। ਇਸੇ ਤਰ੍ਹਾਂ ਜੇ ਆਪਾਂ ਇਹ ਉਹ ਭਿੱਜ ਕੇ ਪਾਠ ਕਰੀਏ, ਤੂੰ ਕਰਤਾ ਸੱਚਿਆ ਮੈਂ ਦੱਸਦਾ, ਜਿਹਨੂੰ ਸਾਈ ਪੜਾਂਗੇ ਤੇ ਇਹਦਾ ਮਤਲਬ ਹੋਗਾ ਉਹ, ਸਾਈ ਪੜਾਂਗੇ ਤੇ ਮਾਲਕ ਖਸਮ। ਜਿਹੜੇ ਲੋਕ ਕਹਿੰਦੇ ਜੀ ਬਿੰਦਾ, ਇੱਥੇ ਤਾਂ ਖੈਰ ਪ੍ਰਿੰਟਡ ਵੀ ਹੈ ਬਿੰਦਾ, ਸਾਈ ਦਾ ਮਤਲਬ ਹੁੰਦਾ ਉਹ ਸਾਈ ਕਾਲ ਕਮਾਮਣੀ ਤੁਰ ਛੋਟੀ ਚਿੰਨੇ ਪਾਏ, ਉੱਥੇ ਸਾਈ ਦਾ ਮਤਲਬ ਉਹ ਕਾਲ, ਇੱਥੇ ਸਾਈ ਹੈ, ਸਾਈ ਦਾ ਮਤਲਬ ਖਸਮ ਮਾਲਕ। ਤੂੰ ਕਰਤਾ ਸਚਿਆਰ ਮਹਿੰਦਾ ਸਾਈ, ਤੂੰ ਕਰਤਾ ਹੈ, ਮੈਨੂੰ ਬਣਾਉਣ ਵਾਲਾ ਹੈ, ਸਾਰੇ ਸੰਸਾਰ ਨੂੰ ਬਣਾਉਣ ਵਾਲਾ, ਤੂੰ ਸਚਿਆਰ ਸੱਚਾ ਹੈ, ਔਰ ਤੂੰ ਮੇਰਾ ਸਾਈ ਖਸਮ ਮਾਲਕ ਹੈ।

0: ਇਹ ਹਾਂ ਜੋ ਤੈਨੂੰ ਚੰਗਾ ਲੱਗੇ, ਜੋ ਤੋ ਪਾਵੇ ਸੋਈ ਚੀਜ਼ ਸੀ ਉਹੋ ਹੀ ਹੋਵੇ। ਜੋ ਤੂੰ ਦੇ, ਭਾਈ ਸਾਹਿਬ ਨੇ ਠੀਕ ਪੜਿਆ, ਜੇ ਦਦੇ ਨੂੰ ਦੇ ਲਾਵਾਂ ਹਾਹਾ ਦੇ ਹੋਵੇ ਉਹ ਸਰੀਰ ਵਾਸਤੇ, ਪਰ ਜੇ ਹੱਥ ਪੈਰ ਤਨ ਦੇ ਉੱਥੇ ਸਰੀਰ ਹੈ। ਇੱਥੇ ਦਦੇ ਨੂੰ ਦੇ ਲਾਵਾਂ ਹਾਏ ਨੂੰ ਹਿਸ਼ਿਆਰੀ ਦੇ, ਜੋ ਤੂੰ ਮੈਨੂੰ ਦਿੰਦਾ ਸੋਈ ਹਾਂ ਪਾਈ ਉਹੀ ਮੈਂ ਪ੍ਰਾਪਤ ਕਰਦਾ। ਬੰਦਾ ਲਾਲਚ ਵਸਤੀ ਚਾਹੁੰਦਾ ਮੈਨੂੰ ਆਹ ਮਿਲ ਜਾਂਦਾ, ਨਹੀਂ ਨਹੀਂ, ਜੋ ਮਾਲਕ ਦੇ ਕੇ ਖੁਸ਼ ਹੋਵੇ ਉਹੀ ਮਿਲਦਾ। ਤੂੰ ਕਿਸ ਤਰ੍ਹਾਂ ਪਰਮੇਸ਼ਵਰ ਨਾਲ ਸਿੱਧੀ ਗੱਲ ਹੋ ਰਹੀ ਹੈ, ਤੂੰ ਕਰਦਾ ਸੁਚਿਆਸ ਮਹਿੰਦਾ ਸਾਹੀ, ਜੋ ਤੋ ਭਾਵੈ ਸੋਈ ਕੀਤੀ, ਜੋ ਤੂੰ ਦੇ ਸੋਈ ਹਾਂ ਭਾਈ।
1: ਰਹਾਉ ਸਭ ਤੇਰੀ ਤੂੰ ਸਭ ਨੂੰ ਧਿਆਇਆ,
0: ਇਹ ਸਾਰੀ ਲੁਕਾਈ ਸਾਰੀ ਸ੍ਰਿਸ਼ਟੀ ਤੇਰੀ, ਇਹਨਾਂ ਸਾਰਿਆਂ ਦੇ ਰਚਨ ਹਾਰਾ ਬਣਾਉਣ ਵਾਲਾ ਪਾਲਣ ਵਾਲਾ ਸੰਭਾਲਣ ਵਾਲਾ ਤੂੰ ਹੈ, ਸਭ ਤੇਰੀ ਤੂੰ ਸਭ ਨੂੰ ਧਿਆਇਆ, ਸਾਰੇ ਤੈਨੂੰ ਧਿਆਉਂਦੇ ਹਨ, ਯਾਦ ਕਰਦੇ ਹਨ, ਸਿਮਰਦੇ ਹਨ। ਇਹ ਵੱਖਰੀ ਗੱਲ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਰਸਈਆਂ, ਕੋਈ ਅਲੱਗ, ਪਰ ਸਾਰੇ ਤੈਨੂੰ ਹੀ ਯਾਦ ਕਰ, ਸਭ ਤੇਰੀ ਤੂੰ ਸਭ ਨਹੀਂ ਧਿਆਇਆ।
1: ਜਿਸਨੂੰ ਕਿਰਪਾ ਕਰ ਤਿੰਨ ਨਾਮ ਰਤਨ ਪਾਇਆ,
0: ਦੇਖੋ ਉਚਾਰਨ ਦੀ ਗੱਲ ਹੈ, ਇਹ ਗੁਰਬਾਣੀ ਵਿੱਚ ਇਹ ਅੱਖਰ ਦੋ ਰੂਪਾਂ ਵਿੱਚ ਆਉਂਦੇ। ਜੇ ਕੱਕੇ ਨੂੰ ਕਿਸੇ ਹਰੀ ਰਾਰਾ ਪੱਪੇ ਨੂੰ ਪਾ ਕਰਨਾ ਹੋਵੇ ਫਿਰ ਤਾਂ ਇਵੇਂ ਹੀ ਪੜ੍ਹਨਾ ਜਿਵੇਂ ਪੜ੍ਹ ਸਕਦਾ ਕਿਰਪਾ, ਪਰ ਜੇ ਪੈਰ ਵਿੱਚ ਰਾਰਾ ਹੋਵੇ ਤੇ ਫਿਰ ਪੜ੍ਹਨਾ ਕਿਰਪਾ। ਫਿਰ ਇਹ ਜਿਹੜੀ ਸਿਆਲੀ ਹੈ ਇਹ ਰਾਰੇ ਨੂੰ ਲੱਗ ਗਈ, ਕਿਰਪਾ ਮਾਤਰਾ ਘਟਾਈ ਹੈ, ਜਿਸ ਨੂੰ ਕਿਰਪਾ ਕਰ ਬੈਠੇ ਸਾਰੇ ਹਾਂ, ਪੈਦਾ ਸਭ ਤੇਰੇ ਕੀਤੇ ਹੋਏ ਨੇ, ਪਰ ਜਿਹਦੇ ਉੱਤੇ ਤੂੰ ਕਿਰਪਾ ਕਰ ਦੇ ਤਿੰਨ ਨਾਮ ਰਤਨ ਪਾਏ ਹੋਏ, ਉਹਨੂੰ ਨਾਮ ਰੂਪੀ ਰਤਨ, ਨਾਮ ਨੂੰ ਰਤਨ ਨਾਲ ਤੁਲਨਾ ਦਿੱਤੀ। ਰੋਜ਼ ਤੁਸੀਂ ਪੜ੍ਹਦੇ ਹੋ ਗੁਰੂ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਇੱਕ ਗਹਿਣਾ ਹੈ ਜਿਹੜਾ ਜੜਾਊ ਗਹਿਣਾ ਹੈ, ਜਿਹਦੇ ਉੱਤੇ ਬਹੁਤ ਸਾਰੇ ਹੀਰੇ ਦੈਵੀ ਗੁਣ ਜੜੇ ਹੋਏ ਹਨ, ਤੋ ਜਿਹਦੇ ਉੱਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਤਿੰਨ ਨਾਮ ਰਤਨ ਪਾਏ।
1: ਗੁਰਮੁਖ ਲਾਦਾ ਮਨ ਮੁਖ ਗਵਾਇਆ,
0: ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੋ ਅੱਖਰਾਂ ਉੱਤੇ ਆਧਾਰਿਤ, ਇੱਕ ਹੈ ਗੁਰਮੁਖ, ਇੱਕ ਹੈ ਮਨਮੁਖ। ਗੁਰਮੁਖ ਕੌਣ ਹੈ? ਜਿਹਦਾ ਮੂੰਹ ਗੁਰੂ ਵੱਲ ਹੈ, ਜਿਹਦਾ ਗੁਰੂ ਦੇ ਕਹੇ ਅਨੁਸਾਰ ਚੱਲ, ਦੋ ਹੱਥ ਨੇ ਗੁਰੂ ਦੇ ਮੁਖ ਦੁਆਰਾ, ਤੇ ਜਿਹਦਾ ਮੂੰਹ ਗੁਰੂ ਵੱਲ ਹੈ। ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣੀ ਤੇ ਮੰਨੀ ਉਹ ਤਾਂ ਗਏ ਜੁੜ, ਉਹਨਾਂ ਨੇ ਤਾਂ ਲੱਭ ਲਿਆ, ਤੇ ਜਿਹੜੇ ਮਨਮੁਖ ਮਨ ਪਿੱਛੇ ਤੁਰੇ, ਨਹੀਂ ਜੀ ਅਸੀਂ ਆਪਣੀ ਮਨ ਮਰਜ਼ੀ ਕਰਦੇ, ਗੁਰੂ ਨੇ ਆਖਿਆ ਅੰਮ੍ਰਿਤ ਵੇਲੇ ਉੱਠੋ ਪਰ ਸਾਡੀ ਮਰਜ਼ੀ ਨਹੀਂ ਉੱਠਦੇ, ਗੁਰੂ ਨੇ ਆਖਿਆ ਨਿਤਨੇਮ ਕਰੋ ਅਸੀਂ ਨਹੀਂ ਕਰਦੇ, ਇਹ ਮਨਮੁਖਤਾ। ਬਸ ਫੈਸਲਾ ਹੋ ਗਿਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਹੁਣ ਅਸੀਂ ਨਿਰਣਾ ਕਰਨਾ, ਅਸੀਂ ਲੱਭਣਾ ਕਿ ਗਵਾਉਣਾ, ਅਸੀਂ ਜੀਵਨ ਨੂੰ ਸਫਲ ਕਰਨਾ ਕਿ ਅਜਾਈ ਗਵਾਉਣਾ। ਹਾਂਜੀ,
1: ਤੁਧ ਆਪ ਵਿਛੋੜਿਆ ਆਪ ਮਿਲਾਇਆ,
0: ਪਰ ਇਹਨਾਂ ਜੀਵਾਂ ਦੇ ਆਪਣੇ ਵਸ ਕੁਝ ਵੀ ਨਹੀਂ, ਤੁਸੀਂ ਆਪ ਹੀ ਆਪਣੇ ਹੁਕਮ ਵਿੱਚ ਕਈਆਂ ਨੂੰ ਵਿਛੋੜ ਦਿੰਦੇ, ਆਪਣੇ ਨਾਲੋਂ ਤੋੜ ਦਿੰਦੇ, ਆਪਣੀ ਮਾਇਆ ਵਿੱਚ ਫਸਾ ਦਿੰਦੇ। ਕਈਆਂ 'ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ, ਉਹ ਤੁਹਾਡੇ ਨਾਲ ਮਿਲ ਜਾਂਦੇ, ਇਹ ਨਹੀਂ ਕਿ ਉਹਨਾਂ ਨੂੰ ਰੋਟੀ ਪਾਣੀ ਨਹੀਂ ਮਿਲਦਾ, ਨਾ ਨਾ ਨਾ, ਸਭ ਕੁਝ ਮਿਲਦਾ ਹੈ, ਪਰ ਉਹ ਮਿਲੇ ਰਹਿੰਦੇ, ਉਹ ਮਾਇਆ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਤੁਧ ਆਪ ਵਿਛੋੜਿਆ ਆਪ ਮਿਲਿਆ,
1: ਤੂੰ ਦਰਿਆਓ ਸਭ ਤੁਝ ਹੀ ਮਾਹੇ।
0: ਤੁਸੀਂ ਦਰਿਆ ਵਾਂਗੂ, ਜਿਵੇਂ ਦਰਿਆ ਵਿੱਚ ਅਨੇਕਾਂ ਜੀਵ ਜੰਤ ਰਹਿੰਦੇ, ਅਸੀਂ ਸਾਰੇ ਉਸ ਪਰਮਾਤਮਾ ਰੂਪੀ ਦਰਿਆ ਵਿੱਚ ਹੀ ਰਹਿੰਦੇ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਸਾਰੇ ਜੀਵ ਤੇਰੇ ਵਿੱਚ ਹੀ ਟਿਕੇ ਹੋਏ, ਜੁੜੇ ਹੋਏ, ਵਿਚਰ ਰਹੇ।
1: ਤੁਝ ਬਿਨ ਦੂਜਾ ਕੋਈ ਨਾ ਹੈ।
0: ਇਹ ਨੁਕਤਾ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਦ੍ਰਿੜ ਕਰਨਾ ਚਾਹੀਦਾ। ਤੁਧ ਬਿਨ ਦੂਜਾ ਕੋਈ ਨਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬੋਲ ਸਾਨੂੰ ਇੱਕ ਨਾਲ ਜੋੜ, ਕਿਸੇ ਹੋਰ ਦੂਜੇ ਦੀ ਗੱਲ ਨਹੀਂ ਕੀਤੀ। ਅਸੀਂ ਫਿਰ ਆਪਣੀ ਮਰਜ਼ੀ ਨਾਲ ਚੁਫੇਰ ਘੜੀਏ ਬਣ ਜਾਂਦੇ। ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਪਰ ਗੁਰਬਾਣੀ ਦਾ ਸਿਧਾਂਤ ਇਹ ਹੈ, ਏਕੋ ਹੈ ਬਾਈ ਏਕੋ ਹੈ, ਏਕੋ ਹੈ ਬਾਈ ਏਕੋ ਹੈ,
1: ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ।
0: ਤੁਧ ਬਿਨ ਦੂਜਾ ਕੋਈ ਨਾ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਸਾਨੂੰ ਸੰਭਾਲ ਸਕੇ, ਸਾਡੀਆਂ ਲੋੜਾਂ ਪੂਰੀਆਂ ਕਰ ਸਕੇ। ਇਸੇ ਲਈ ਬਾਣੀ ਕਹਿੰਦੀ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿਨ ਦੇ ਟੋਟ ਨਾ ਆਵਈ ਅਗਣਤ ਭਰੇ ਪੜਦਾ। ਜਪਜੀ ਸਾਹਿਬ ਰੋਜ਼ ਪੜਦੇ, ਆਸਣ ਲੋਏ ਲੋਏ ਭੰਡਾਰ, ਜੋ ਕੁਝ ਪਾਇਆ ਸੋ ਏਕ ਆਵਾ, ਕਰ ਕਰ ਵੇਖੇ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ। ਉਹਦੀ ਕਾਰ ਬਿਲਕੁਲ ਸੱਚੀ, ਉਸ ਕੋਈ ਵਿਘਨ ਨਹੀਂ ਪੈਂਦਾ, ਕੋਈ ਡਿਸਿਪਲਨ ਨਹੀਂ ਟੁੱਟਦਾ, ਕੋਈ ਮਰਿਆਦਾ ਤੋੜਨ ਦਾ ਉਹਨੇ ਜੋ ਸੈੱਟ ਕਰ ਦਿੱਤਾ ਬਿਲਕੁਲ ਠੀਕ। ਇਸ ਲਈ ਤੁਧ ਬਿਨ ਦੂਜਾ ਕੋਈ ਨਾ ਹੈ।
1: ਜੀ ਜੰਤ ਸਭ ਤੇਰਾ ਖੇਲ।
0: ਕੱਲ ਵੀ ਬੇਨਤੀ ਕੀਤੀ ਸੀ, ਇੱਕ ਜੀ ਹੁੰਦਾ, ਆਓ ਜੀ, ਵੀਰ ਜੀ, ਪਿਤਾ ਜੀ, ਮਾਤਾ, ਉਹ ਆਦਰਵਾਚੀ। ਪਰ ਇੱਥੇ ਜੀ ਜਿਨ ਜੀ ਬਿਆਰੀ ਐਣਾ ਜੀ, ਇਹ ਜਿੱਥੇ ਆਵੇਗਾ ਗੁਰਬਾਣੀ ਵਿੱਚ ਇਹਨੂੰ ਜੀਆ ਨਹੀਂ ਬੋਲਣਾ, ਜੀ ਜਿਹਦਾ ਅਰਥ ਹੈ ਜਿਤਨੇ ਜੀਵ ਜੰਤ ਹਨ, ਇਹ ਸਭ ਜੀਵ ਜੰਤ ਤੇਰਾ ਖੇਲ ਹੈ, ਤੇਰਾ ਆਪਣਾ ਬਣਾਇਆ ਹੋਇਆ ਤਮਾਸ਼ਾ ਹੈ। ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਬਾਜੀ ਘਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮੇ ਉਪਾ ਸਾਰਾ, ਤਬ ਏਕੋ ਏਕ ਅੰਕਾਰ, ਕਮਨ ਰੂਪ ਦਿਸ਼ਚੋ ਬਿਨ ਸਾਇਓ, ਕਤੇ ਗਇਓ ਉਹ ਕਤੇ ਆਇਓ, ਜਲ ਤੇ ਉਠੇ ਅਨਕ ਤਰੰਗਾ, ਕਨਕ ਭੂਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰ। ਆਖਿਆ ਇਹ ਸਭ ਤੁਹਾਡਾ ਆਪਣਾ ਖੇਲ ਹੈ, ਜੀ ਜੰਤ ਸਭ ਤੇਰਾ ਖੇਲ।
1: ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ।
0: ਸਤਸੰਗਤ, ਜਿਉਂ ਜਿਉਂ ਗਹਿਰਾਈ ਵਿੱਚ ਜਾਓ ਬੜਾ ਕੁਝ ਮਿਲਦਾ। ਮੈਂ ਇੱਕ ਦਫ਼ਾ ਹਰਗੋਬਿੰਦ ਇਨਕਲੇਵ ਇਹਨਾਂ ਸ਼ਬਦਾਂ ਦੀ ਵਿਆਖਿਆ ਕਰ ਰਿਹਾ ਸੀ, ਕਿਉਂਕਿ ਉੱਥੇ ਪਾਠ ਬਹੁਤ ਸਮਾਗਮ ਹੋਇਆ ਸੀ, ਸੰਗਤ ਨੂੰ ਇੰਨਾ ਚਾਹ ਚੜਿਆ। ਉਹ ਕਹਿੰਦੇ, ਸਾਨੂੰ ਮਹੀਨਾ ਤੇ ਤੁਸੀਂ ਜੋੜ ਚੱਲੇ ਹੋ, ਪਰ ਕੋਈ ਐਸਾ ਉਪਰਾਲਾ ਕਰੋ ਕਿ ਅਸੀਂ ਨਿੱਤ ਜੁੜ ਜਾਈਏ। ਫਿਰ ਅਸੀਂ ਉੱਥੇ, ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਸ਼ੁਰੂ ਕਰੋ, ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਉਹ ਕਥਾ ਆਰੰਭ ਕੀਤੀ। ਫਿਰ ਸਮੇਂ ਸਮੇਂ ਦਾਸ ਵੀ ਆਉਂਦਾ ਰਿਹਾ। ਤੂੰ ਜਦੋਂ ਵਿਚਾਰ ਕੇ ਸੰਗਤ ਦੀ ਸਨਮੁਖ ਆਉਂਦਾ, ਮੇਰੇ ਕੋਲ 5-7 ਸਟੀਕ ਸਨ। ਜਦੋਂ ਮੈਂ ਇਸ ਪੰਕਤੀ ਦੇ ਅਰਥ ਪੜ੍ਹਨ ਲੱਗਾ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ। ਆਮ ਤੌਰ ਤੇ ਇਹ ਅਰਥ ਕੀਤੇ ਜਾਂਦੇ ਨੇ, ਤੇਰੀ ਮਰਿਆਦਾ ਵਿੱਚ ਇੱਕ ਵਿਯੋਗ ਹੈ, ਇੱਕ ਸੰਯੋਗ ਹੈ, ਸਹਿਯੋਗ ਵਿੱਚ ਜੀ ਵਿਛੜਦੇ ਨੇ, ਸਹਿਯੋਗ ਵਿੱਚ ਜੁੜਦੇ ਨੇ, ਪਰ ਨਹੀਂ। ਭਾਈ ਸਾਹਿਬ ਨੇ ਇਹਦੇ ਅਰਥ ਕੀਤੇ ਵਿਯੋਗ ਮਿਲ ਵਿਛੜੇ। ਜਿਹੜੇ ਰੱਬ ਤੋਂ ਟੁੱਟੇ ਹੋਏ ਲੋਕ ਨੇ ਉਹਨਾਂ ਦੀ ਸੰਗਤ ਕਰਨ ਕਰਕੇ ਵਿਯੋਗ ਹੋ ਜਾਂਦਾ। ਵਿਯੋਗ ਦੇ ਗੱਗੇ ਨੂੰ ਸਿਆਰੀ। ਜੇ ਤੁਸੀਂ ਸਵੇਰ ਤੋਂ ਸ਼ਾਮ ਤੀਕ ਉਹਨਾਂ ਲੋਕਾਂ ਦੀ ਸੰਗਤ ਕਰੋਗੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਤੁਹਾਨੂੰ ਵੀ ਤੋੜ ਦੇਣਗੇ। ਵਿਯੋਗ ਮਿਲ ਵਿਛੜਿਆ, ਮਿਲਦੇ ਲੱਲੇ ਨੂੰ ਸਿਆਰੀ। ਵਿਛੜਿਆ ਹੋਇਆਂ ਨੂੰ ਮਿਲ ਕੇ ਟੁੱਟਿਆ ਹੋਇਆਂ ਦੀ ਸੰਗਤ ਕਰਨੀ ਵਿਯੋਗ ਹੋ ਜਾਂਦਾ। ਸੰਯੋਗੀ ਮੇਲ, ਜਿਹੜੇ ਆਪ ਜੁੜੇ ਹੋਣ ਪਰਮਾਤਮਾ ਨਾਲ, ਉਹਨਾਂ ਦੀ ਸੰਗਤ ਵਿੱਚ ਬੈਠਣ ਦੇ ਨਾਲ ਪ੍ਰੇਰਣਾ ਮਿਲਦੀ ਹੈ ਔਰ ਉਹ ਸਾਡਾ ਮੇਲ ਕਰਾਉਂਦੇ। ਇਸੇ ਲਈ ਗੁਰੂ ਪਾਤਸ਼ਾਹ ਕਹਿੰਦੇ ਭਾਈ ਰੋਜ਼ ਅਰਦਾਸ ਕਰਿਆ ਕਰੋ,

0: सुन बेनती प्रभु दीन दयाला, सुन बेनती प्रभु दीन दयाला,
1: सुन बेनती प्रभु दीन दयाला, सुन बेनती प्रभु दीन दयाला।
0: साध घामे गुण सदा बसा, हे वाहिगुरु साडे ते कृपा करो, उन्हां दा मेल कराओ जिन्हां दी संगत करके असी तुहाडे नाल जुड़े। पुराने बुजुर्ग मैं देखिया जदों कदे घर तों निकलन लगदे, पैर में जुत्ती पाउण लगदे, ते ओह की कहिंदे हन, रब सच्चिया किसे गुरमुख दा मेल कराई, किसे चंगे दा मेल कराई। मतलब की सी कि जे सानू जुड़े हुए मिलणगे ओह जोड़ दे, जे टुटिया होया दी संगत मिलेगी तोड़ दे। विजोग मिल विछुड़िया संजोगी,
1: जिसनो तू जाना है सोई जन जाने।
0: पर अपनी चतुराई नहीं, साडे वास कुछ नहीं, साडी समर्था कुछ नहीं। जिसनो तू जाना है, ये जाना है दा उच्चारण बड़े ध्यान नाल करना, जजे नूं जा करना, पुराने नूं ना करना, ईड़ी इत्यादि आए जाना है। जिसनों तू जाना है, जिदे उत्ते तू कृपा कर, जिनू तू सोझी बख्श। बाणी गुरु जी कोई ये नहीं कहते पुठे लटको, तूणियां तापो, जलता लिखो, कहते नहीं। बस इन्ना याद रखो, जे प्रसाद बस है सुख मंदिर किसे ते आए सदा मन। जे कोठी चंगी है, बड़ी है, छोटी है, मुबारक, ਉਹਦਾ ਦਰਵਾਜ਼ਾ ਖੋਲੋ, ਅੰਦਰ ਵੜਨ ਲੱਗੋ, ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਬਸ ਤੁਹਾਡੇ ਅੱਗੇ ਰੋਟੀ ਦਾ ਥਾਲ ਆ ਗਿਆ, ਖਾਣਾ ਖਾਓ, ਜੀ ਸਦਕੇ ਖਾਓ, ਪਰ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਬਸ ਆਜ ਗੁਰੂ ਨਾਨਕ ਦੀ ਭਗਤੀ। ਕੋਈ ਇਹ ਨਹੀਂ ਆਖਿਆ ਪੁੱਠੇ ਲਟਕੋ, ਇਹ ਨਹੀਂ ਆਖਿਆ ਧੂਣੀਆਂ ਤਾਪੋ, ਇਹ ਨਹੀਂ ਆਖਿਆ ਭਗਵੇਂ ਕੱਪੜੇ ਪਾਓ, ਨਾ ਨਾ। ਪਰ ਜਿਹਨੂੰ ਇਹ ਸਮਝ ਆ ਜਾਏ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਨ, ਉਹ ਫਿਰ ਜਾਣ ਲੈਂਦਾ। ਉਹ ਕਹਿੰਦਾ ਵਾਹਿਗੁਰੂ ਇਹ ਸਭ ਕੁਝ ਤੇਰਾ ਦਿੱਤਾ ਹੋਇਆ, ਮੇਰਾ ਤਾਂ ਕੁਝ ਵੀ ਨਹੀਂ, ਜੇ ਤੂੰ ਨਾ ਦੇਣਾ। ਮੈਂ ਇਸ ਲਈ ਵਾਰ ਵਾਰ ਕਹਿੰਦਾ ਕਿ ਮੈਂ ਕਥਾ ਨਹੀਂ ਕਰ ਰਿਹਾ, ਮੈਂ ਤੁਹਾਨੂੰ ਸੰਥਾ ਕਰਾ ਰਿਹਾ, ਤਾਂ ਜੋ ਤੁਹਾਡਾ ਉਚਾਰਨ ਵਿਸਰਾਮ ਅਤੇ ਅਰਥ ਜੇ ਕਥਾ ਕਰਾਂ ਤਾਂ ਬਹੁਤ ਵਿਸਥਾਰ ਹੋ ਜਾਏ। ਗੱਲ ਕੀ, ਹਮੇਸ਼ਾ ਇਹ ਬੇਨਤੀ ਕਰਨੀ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ। ਜਿਹੜਾ ਜਾਣ ਲੈਂਦਾ ਉਹਦੇ ਵਿੱਚ, ਨਾ ਜਾਣਨ ਵਾਲੇ ਵਿੱਚ ਕੀ ਫਰਕ ਹੈ ਜੀ।
1: ਹਰ ਗੁਣ ਸਦ ਹੀ ਆਪ ਵਖਾਣੈ।
0: ਬਸ ਜਿਸ ਨੂੰ ਤੂੰ ਜਣਾ ਦਿੱਤਾ ਉਹਨੂੰ ਵੱਡੀ ਤੋਂ ਵੱਡੀ ਪਦਵੀ ਮਿਲ ਜਾਏ, ਵੱਡੀ ਤੋਂ ਵੱਡੀ ਪ੍ਰਾਪਤੀ ਹੋ ਜਾਏ, ਵੱਡੇ ਤੋਂ ਵੱਡਾ ਸਤਿਕਾਰ ਮਿਲ ਜਾਏ। ਪੜ੍ਹੋ ਕਦੇ ਧੰਨ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਤੇ ਬਖਸ਼ਿਸ਼ਾਂ ਕਰ ਰਹੇ ਸਨ, ਦੀਨ ਦੁਨੀਆਂ ਦਾ ਛਤਰ ਦੇ ਰਹੇ ਸਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਤੇ ਗੁਰੂ ਰਾਮਦਾਸ ਜੀ ਕੀ ਕਹਿ ਰਹੇ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮਰੂ ਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹੁੰਦਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲੇ ਹੈ ਚੁੱਕੇ ਸਭ ਸੰਤੋ, ਹੈ ਤੁਹਾਡੇ ਵਸ ਵਿੱਚ ਜਿਸ ਨੂੰ ਤੂੰ ਜਾਣਾ ਸੋਈ ਜਨ ਜਾਣੇ। ਫਿਰ ਉਹ ਹਰ ਗੁਣ ਸਦ ਹੀ ਆਖੋ, ਉਹ ਇੰਨੀ ਗਿਣਤੀਆਂ ਮਿਣਤੀਆਂ ਕਰਦਾ, ਕਿੰਨੀਆਂ ਮਾਲਾ ਫੇਰੀਆਂ ਨੇ, ਅੱਜ ਸਾਨੂੰ ਇਸ ਪਾਸੇ ਤੋਰਿਆ ਜਾ ਰਿਹਾ, ਇੰਨੇ ਪਾਠ ਕਰੋ, ਫਿਰ ਸਾਡੇ ਕੋਲ ਲਿਖਾਓ, ਫਿਰ ਅਸੀਂ ਤੁਹਾਡੀ ਅਰਦਾਸ ਕਰਾਂਗੇ। ਹਰੇ ਵੀ ਗੁਰਮਤ ਵਿੱਚ ਐਸਾ ਨਹੀਂ, ਜਿਹੜਾ ਪਾਠ ਕਰ ਸਕਦਾ ਉਹ ਅਰਦਾਸ ਨਹੀਂ ਕਰ ਸਕਦਾ, ਉਹਨੂੰ ਕਿਸੇ ਦੇ ਲਿਖਾਉਣ ਦੀ ਅਤੇ ਕਿਸੇ ਦੇ ਵਿਚੋਲਗਿਰੀ ਦੀ ਕੀ ਲੋੜ। ਸਾਨੂੰ ਤਾਂ ਗੁਰੂ ਨੇ ਇਹ ਆਖਿਆ ਕਿ ਉਠਤ ਬੈਠਤ ਸੋਵ

0: ਕੜਾਵੇ
1: ਗੁਰਮੁਖ ਬਾਣੀ ਦੀ ਵਿਚਾਰ ਕਰਕੇ ਆਪਣੇ ਅਕੜ ਮਨ ਨੂੰ ਘੜਦਾ ਹੈ, ਸਵਾਰਦਾ ਹੈ, ਰੋਜ਼ ਦੇ ਵਿੱਚੋਂ ਵਿੰਗ ਵਲ ਕੱਢਦਾ ਹੈ ਤੇ ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ,
0: ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ,
1: ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ,
0: ਗੁਰਮੁਖ ਪਿੱਤਰ ਪਾਵੇ, ਗੁਰਮੁਖ
1: ਪਿੱਤ ਕਿਉਂ ਜੋ ਇਸ ਪੌੜੀ ਤੇ ਚੜਾਂਗੇ ਫਿਰ ਗੁਰਮੁਖ ਪਵਿੱਤਰ ਪਰਮ ਪਦ, ਪਦ ਦਾ ਮਤਲਬ ਪਦਵੀ ਅਵਸਥਾ ਸਟੇਜ, ਪਰਮ ਪਦਵੀ ਉੱਚੀ ਅਵਸਥਾ। ਇੱਕ ਦਿਨ ਐਸੀ ਕਿਰਪਾ ਹੋਵੇਗੀ, ਗੁਰਮੁਖ ਰੋਮ ਰੋਮ ਹਰ ਪਿਆਵੇ, ਗੁਰਮੁਖ ਰੋਮ ਰੋਮ।

0: ਆਖਿਆ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾ ਫਿਰ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਏ ਇੱਥੇ ਨਾਮ ਦੇ ਮੰਮੇ ਨੂੰ ਸਿਆਰੀ ਨਾਮ ਵਿੱਚ ਸਮਾ ਜਾਂਦਾ ਉਹਨੂੰ ਫਿਰ ਕੋਈ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਉੱਥੇ ਸੁੱਤਿਆਂ ਵੀ ਵਾਹਿਗੁਰੂ ਜਪਦਾ ਉੱਠਦਿਆਂ ਵੀ ਵਾਹਿਗੁਰੂ ਜਪਦਾ ਹਰ ਵੇਲੇ ਵਾਹਿਗੁਰੂ ਜਪਦਾ ਉਹਦੇ ਮੂੰਹੋਂ ਹੋਰ ਕੋਈ ਨਿਕਲਦਾ ਹੀ ਨਹੀਂ ਬਸ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਆਹ ਜ਼ਿੰਦਗੀ ਦੇ ਦੁੱਖ ਸੁੱਖ ਇਹ ਸਭ ਚੱਲਦੇ ਰਹਿੰਦੇ ਨੇ ਆਪਣਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਭਾਵੇ ਨਾਨਕਾ ਸਾਈ ਗੱਲ ਆਗਿਆਕਾਰੀ ਧੀ ਪੁੱਤਰ ਕਦੇ ਨਹੀਂ ਕਹਿੰਦੇ ਪਾਪਾ ਜੀ ਤੁਹਾਨੂੰ ਕੀ ਪਤਾ ਹੈ ਨਹੀਂ ਜੀ ਅੱਜ ਤੇ ਬੱਚੇ ਕਹਿਣ ਲੱਗ ਪਏ ਨੇ ਪਾਪਾ ਜੀ ਤੁਹਾਨੂੰ ਕੀ ਪਤਾ ਮੰਮੀ ਤੁਸੀਂ ਕੀ ਜਾਣਦੇ ਹੋ ਨਹੀਂ ਨਹੀਂ ਜਿਹੜਾ ਆਗਿਆਕਾਰੀ ਸੇਵਕ ਸਿੱਖ ਉਹ ਤਾਂ ਕਹਿੰਦਾ ਜੋ ਤੂੰ ਕਹੀ ਜਾਂਦੀ ਤੋ ਐਸੀ ਅਵਸਥਾ ਉਹਨਾਂ ਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਸਹਿਜੇ ਹੀ ਹਰ ਨਾਮ ਸਮਾਇਆ ਉਹ ਇੱਕ ਮਿੱਕ ਹੋ ਜਾਂਦੇ ਹਨ
1: ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ
0: ਹੇ ਵਾਹਿਗੁਰੂ ਤੂੰ ਆਪ ਹੀ ਕਰਤਾ ਸਭ ਕੁਝ ਕਰਨ ਵਾਲਾ ਔਰ ਤੇਰਾ ਕੀਆ ਸਭ ਇਹ ਜੋ ਕੁਝ ਹੋ ਰਿਹਾ ਇਹ ਤੇਰੇ ਹੁਕਮ ਅੰਦਰ ਹੋ ਰਿਹਾ ਹੈ
1: ਤੁਧ ਬਿਨ ਦੂਜਾ ਅਵਰ ਨਾ ਕੋਏ
0: ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ
1: ਤੂੰ ਕਰ ਕਰ ਵੇਖੈ ਜਾਣ ਹੈ ਸੋਏ
0: ਤੂੰ ਕਰ ਕਰ ਵੇਖੈ ਆਪਣੀ ਸ੍ਰਿਸ਼ਟੀ ਨੂੰ ਆਪਣੀ ਫੁਲਵਾੜੀ ਨੂੰ ਆਪਣੇ ਪਰਿਵਾਰ ਨੂੰ ਤੂੰ ਆਪ ਹੀ ਕਰ ਕਰਕੇ ਵੇਖਦਾ ਵੀ ਹੈ ਮਤ ਸਮਝੋ ਐਵੇਂ ਬੜਾ ਬੜਾ ਕੇ ਛੁੱਟੀ ਜਾਂਦਾ ਨਹੀਂ ਹਰ ਇੱਕ ਦਾ ਧਿਆਨ ਰੱਖਦਾ ਅਸੀਂ ਸਾਰੇ ਉਸਦੀ ਨਜ਼ਰ ਵਿੱਚ ਹਾਂ ਇਹੀ ਗੱਲ ਬਾਬੇ ਨਾਨਕ ਨੇ ਸਮਝਾਈ ਅੱਛਾ ਯਾਦ ਰੱਖੋ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉੱਥੇ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਹੋਣੀ ਨਾ ਉੱਥੇ ਕਿਸੇ ਦੀ ਸਿਫਾਰਿਸ਼ ਕਰਨੀ ਹੈ ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਫਲ ਮਿਲੇ

0: ਗੁਰੂ ਨਾਨਕ ਦੇਵ ਜੀ ਦੇ ਮੁਖਾਰਵਿੰਦ ਤੋਂ ਉਚਾਰਨ ਕੀਤਾ ਹੋਇਆ ਹੈ।
1: ਤਿਤ ਸਰਵਰਣ ਪਹਿਲੇ ਨਿਵਾਸਾ।
0: ਆਖਿਆ ਇਹ ਸੰਸਾਰ ਸਰਵਰਣ ਹੈ, ਇਹਦਾ ਉਚਾਰਨ ਥੋੜਾ ਜਿਹਾ ਔਖਾ ਹੈ। ਅਸੀਂ ਆਮ ਤੌਰ ਤੇ ਸਰਵਰਣ ਕਹਿੰਦੇ, ਇਹਨੂੰ ਸਮਝੋ ਸਰਵਰਣ ਸਰਵਰਣ, ਹੋਰ ਸੌਖਾ ਕਰ ਲਓ, ਸਰ ਵੱਖਰਾ ਕਰ ਦਿਓ, ਵਰਣ ਸਰਵਰਣ ਹੈ ਸਰੋਵਰ। ਇਸ ਸੰਸਾਰ ਰੂਪੀ ਸਰੋਵਰ ਉੱਤੇ ਭਈ ਨੇ ਨਿਵਾਸਾ, ਮੇਰਾ ਤੁਹਾਡਾ ਸਭ ਦਾ ਨਿਵਾਸਾ ਹੋ ਗਿਆ, ਡੇਰਾ ਲੱਗ ਗਿਆ, ਆ ਗਏ, ਭੇਜ ਦਿੱਤਾ ਉਹਨੇ। ਪਰ ਇੱਕ ਗੱਲ ਯਾਦ ਰੱਖੋ, ਇਸ ਸਰੋਵਰ ਦੇ ਅੰਦਰ ਪਾਣੀ ਪਾਵਕ ਤਿਨੇ ਕੀਆ। ਕਈ ਵਿਦਵਾਨ ਪਾਣੀ ਪਾਵਕ ਦੇ, ਪਾਵਕ ਦਾ ਮਤਲਬ ਹੈ ਅੱਗ, ਇਹਦੇ ਚ ਅੱਗ ਦਾ ਪਾਣੀ। ਤੁਸੀਂ ਆਪਣਾ ਤਾਂ ਨਜ਼ਰ ਨਹੀਂ ਆਉਂਦਾ, ਨਹੀਂ ਇਹ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਅੱਗ ਹੈ। ਇਹ ਤ੍ਰਿਸ਼ਨਾ ਰੂਪੀ ਪਾਣੀ ਇਸ ਸੰਸਾਰ ਸਰੋਵਰ ਵਿੱਚ ਉਹਦੇ ਹੋਰ ਸਾਹਸ ਖੱਟੇ, ਲੱਖ ਕੋ ਉੱਠਤਾ ਹੋਵੇ ਤ੍ਰਿਪਤ ਨਾ ਹੋਵੇ, ਮਾਇਆ ਪਛ ਜਿਹੜੀ ਆ ਗਈ ਉਹ ਤੇ ਕਹਿੰਦੇ ਇਹ ਤਾਂ ਹੋ ਗਈ ਸਾਡੀ, ਹੁਣ ਅੱਗੇ ਚੱਲ, ਹੁਣ ਅੱਗੇ ਚੱਲ ਵਧੀ। ਫਿਰ ਕਈ ਪੁੱਛਦੇ ਨੇ ਮਹਾਰਾਜ ਕਿਵੇਂ ਸਾਡੀ ਤ੍ਰਿਸ਼ਨਾ ਕਹਿੰਦੇ ਆਓ ਜੇ ਬੁਝਾਉਣੀ ਤੇ ਦੱਸ ਦਿੰਦੇ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ,
1: ਤ੍ਰਿਸ਼ਨਾ ਬੁੱਝੈ।

0: गुर बचन
1: महासंतोख होवे गुर बचनी, महासंतोख होवे गुर बचनी।
0: प्रभ स्यों लागे पूरन ध्यान, प्रभ स्यों लागे पूरन ध्यान,
1: प्रभ स्यों लागे पूरन ध्यान, प्रभ स्यों लागे पूरन ध्यान।
0: महाराज जे समझाउंदा तरीका बड़ा कमाल है। आख्या हे प्राणियों चित सरवल है भैले निवासा, पानी पावक तिने किया। जिहड़ा अग दा पानी तृष्णा है ये भी उसने बनाई है, सानू भेजिया भी उसने है, और इस तृष्णा रूपी अग नू बजाउंदे बजाउंदे कई खत्म हो गए ने। ये नहीं बुझी तृष्णा बिरले ही की बुझी है। कोट जोरे लाख करोरे मन होरे परे परे ही को दूजी। जिन्हों पता ही नहीं कि साढ़े को माया है उन्होंने पूछ के वेखो, आंदा कि कुछ बनिया नहीं, हाली दे दो फैक्ट्रियां होर लाउनिया ने, हाली दे दो कारखाने होर लाने। बस छोटे होंगे मैं साखियां बहुत पढ़ता तो सुना, आंदे ने किसे बंदे ने किसे महात्मा की सेवा की। महात्मा खुश हो गए, कहिंदा दस भाई की चाहिए तैनु, तेरी सेवा ते असीं बड़े खुश हां। आंदा मारे तुहानू पता है असीं दुनियादार लोग हाँ, सानू ते पैसे चाहिए ने पैसे। कहिंदे कोई गल नहीं, आ चार मोमबत्तियां लै जा, उत्तर दिशा वल जगाएंगा, जिथे बुझे उत्थे पट्टी, तेरी इच्छा पूरी हो जाए। जे दूजे दिशा में जाएंगा जिथे बुझे उथे पटी, तीजे पासे जाई जिथे पटेगा, चौथे पासे न जाई चौथी मोमबत्ती न जगाई। सतवचन जी चला गया, जो एक मोमबत्ती जगाई जिथे बुझी पटिया उथे बड़े रुपये पैसे सब करो। वाह भाई वाह, महात्मा की सेवा सफल हो गई। उत्थे ते झंडा गड़ दिता अपने दिन, तो हूँ अपनी हो गई, हूँ चलो दूजे पास। हूँ दूजे पास तुरते उत्थे गया, सोना चांदी बड़ा कुछ उत्थे भी कब्जा हो गया। फिर तीजे पास गया, उत्थे हीरे रतन जवाहर। हूँ कहिंदा महात्मा ने कहा सी भाई चौथी मोमबत्ती नहीं जगानी, कहिंदा उधर कोई खास चीज है जिहड़ी महात्मा ने अपने लिए रखी हुई, आ है साडी कमजोरी। वो चौथी भी जगा ली, जब उत्थे गया बत्ती बुझ गई, की देखा धरती पट्टी एक दरवाजा जो खुलिया, उस करके रस्ता जाता सी डूंगा सुरंग विच अंदर बढ़ गया। अगे एक चक्की पी रहा सी चक्की, उहदा आ जा आ जा आ जा आ जा, मैं तेरी उड़ीक कर रहा, तेरी उड़ीक कर रहा, मैं भी महात्मा की सेवा की थी, मैनू भी उन्होंने दिता सब, हूँ आ चक्की का मुठा फर लै, हूँ तू पी तो मैं चलिया। जिहड़े किधरे रचते ही नहीं वो नहीं फिर कदे रच, एवें थोड़ा पानी पी साहस खटे लख को उठ तावे, तृप्त ना आवे माया पाचे। भाई संतोख नाम जपण नाल संतोख मन नूं तसल्ली हो जाती। गुरुदेव कहिंदे ने तृप्त सरवरण है नमस्ता, पानी पावक तिने ये बनाया उसने, सब कुछ है। अगे पढ़ो जी,
1: पंकज मोह पग नहीं चाले, हम देखा तह डूबियले।
0: हूँ ध्यान रखना भाई साहब पढ़ रहे, ये नहीं समझना कि मैं इन्होंने गलतियां कर रहे, पर मैं क्योंकि अपनी ड्यूटी कर रही। ये जरा पंकज पाठ है, एक दो सिंह साहब मैं देखे ने, वो दरबार साहब जो पाठ करते पता की गल, पंकज मोह, पंकज शब्द कठा होंदा है जिदा मतलब है कमल फुल, इथे टुकदा नहीं, इथे है पंकज मोह। ये जरा मोह है ये चिकर है, ਤੁਹਾਡਾ ਜੀ ਕਰਦਾ ਮੇਰਾ ਜੀ ਕਰਦਾ ਚਲੀਏ ਗੁਰਦੁਆਰੇ। ਬਹੁਤ ਸਾਰੀਆਂ ਕਿਉਂਕਿ ਮੈਂ ਪ੍ਰਚਾਰਕ ਹਾਂ ਪ੍ਰੇਰਦਾ ਹਾਂ, ਪੁੱਛਦਾ ਹਾਂ ਤੁਸੀਂ ਨਹੀਂ ਆਏ ਜੀ, ਬੜੀ ਟਾਈਮ ਨਹੀਂ ਮਿਲਿਆ। ਫਿਰ ਪੁੱਛੀਦਾ ਤੁਹਾਡਾ ਟਾਈਮ ਕਿੱਧਰ ਗਿਆ, ਤੁਹਾਡਾ ਦਿਨ ਨਹੀਂ ਚੜਿਆ? ਇਹ ਦਿਨ ਤਾਂ ਚੜਿਆ ਪਰ ਇਹ ਬੱਚਿਆਂ ਬੁੱਚਿਆਂ ਵਿੱਚ ਨਾ ਬਸ ਨਹੀਂ ਆਇਆ। ਇਹ ਜਿਹੜਾ ਮੋਹ ਹੈ, ਚਿੱਕੜ ਹੈ, ਇਹਦੇ ਵਿੱਚ ਬੰਦਾ ਫਸ ਕੇ ਇਹਦਾ ਪੈਰ ਫਿਰ ਚੰਗੇ ਪਾਸੇ ਨਹੀਂ ਤੁਰਦਾ। ਧਿਆਨ ਦੇਣਾ, ਪੰਕ ਜੋ ਮੋਹ, ਇਹਨੂੰ ਹੋੜਾ ਨਹੀਂ ਲਾਉਣਾ। ਜੋ ਜ਼ਬਾਨ ਦੀ ਕੁੰਬਲੀ ਤੇ ਔਂਕੜ ਬੋਲੇ ਪੰਕ ਜੋ ਮੋਹ, ਇਹ ਸੰਸਾਰ ਰੂਪੀ ਸਰੋਵਰ ਵਿੱਚ ਇਹ ਜਿਹੜਾ ਮੋਹ ਰੂਪੀ ਚਿੱਕੜ ਹੈ, ਪੱਗ ਨਹੀਂ ਜਾਂਦੇ, ਸਾਡਾ ਪੈਰ ਚੰਗੇ ਪਾਸੇ ਨਹੀਂ, ਹੋਰ ਸਾਰੇ ਕੰਮਾਂ ਲਈ ਅਸੀਂ ਟਾਈਮ ਕੱਢ ਲੈਂਦੇ ਹਾਂ, ਪਰ ਜਦੋਂ ਗੁਰੂ ਘਰ ਵਿੱਚ ਜਾਣਾ ਹੁੰਦਾ, ਮੇਰਾ ਲੱਕ ਦੁਖਦਾ ਜੀ, ਮੇਰਾ ਗੋਡੇ ਦੁਖਦੇ ਨੇ, ਮੇਰਾ ਬਾਹਰ, ਹੋਰ ਕੋਈ ਕੰਮ ਕਰਨਾ ਹੋਵੇ ਕਰਨਾ, ਕਈ ਕਈ ਘੰਟੇ ਬੈਠਾ ਗੱਪਾਂ ਮਾਰੀ ਜਾਂਦਾ। ਪਾਤਸ਼ਾਹ ਨੇ ਸਾਵਧਾਨ ਕੀਤਾ, ਪੰਕ ਜੋ ਮੋਹ, ਪੱਗ ਨਹੀਂ ਚੱਲਦਾ, ਨਾਲ ਹੀ ਵਾਰਨਿੰਗ ਵੀ ਦੇ ਦਿੱਤੀ, ਹਮ ਦੇਖਾ, ਦੇਖਾ ਨਹੀਂ ਦੇਖਾ, ਹਮ ਦੇਖਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਦੇਖਿਆ ਹੈ ਤਾਂ ਡੂਬੀ ਅਲੇ, ਇਸ ਸੰਸਾਰ ਸਮੁੰਦਰ ਵਿੱਚ ਕਈ ਡੁੱਬ ਗਏ, ਕਈ ਡੁੱਬ ਗਏ, ਕਈ ਇਹਦਾ ਕੰਮ ਕਰਦਿਆਂ ਕਰਦਿਆਂ ਕਰਦਿਆਂ ਮੁੱਕ ਗਏ ਨੇ, ਕੋਈ ਮੁਕਾ ਨਹੀਂ ਸਕਿਆ ਇਹਨਾਂ ਧੰਦਿਆਂ, ਧੰਦਾ ਕਿਸੇ ਨਾ ਸਾਧਿਆ, ਸਭ ਧੰਦੇ ਸਾਧੇ। ਇਹਨੂੰ ਬੜੇ ਧਿਆਨ ਨਾਲ ਪੜ੍ਹਨਾ, ਫਿਰ ਪੜ੍ਹੋ ਜੀ,
1: ਪੰਕਜ ਜੋ ਮੋਹ ਪੱਗ ਨਹੀਂ ਚੱਲ।
0: ਮੈਨੂੰ ਪਤਾ ਹੈ ਜਿਹਨਾਂ ਦਾ ਅਭਿਆਸ ਪੱਕਿਆ ਹੁੰਦਾ ਉਹ ਤੇ ਪੰਕਜ ਹੀ ਪੜ੍ਹਦੇ, ਲਿਖਿਆ ਵੀ ਪੰਕਜ ਹੈ, ਪਰ ਇਹ ਬੜਾ ਸੂਖਮ ਨੁਕਤਾ ਹੈ, ਪੰਕ ਜੋ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤਾਂ ਡੂਬ ਹੀ ਲੈ। ਇਹ ਸੰਸਾਰ ਸਮੁੰਦਰ ਦੇ ਅੰਦਰ ਕਈ ਡੁੱਬ ਗਏ ਹਨ।
1: ਮਨ ਏਕ ਨਾ ਚੇਤਸ ਮੂੜ ਮਨਾ,
0: ਹਾਂ ਨਾਲ ਗੁਰੂ ਸਾਹਿਬ ਤਰੀਕਾ ਵੀ ਦੱਸਦੇ, ਤਰੀਕਾ ਵੀ ਦੱਸਦੇ ਬਾਈ, ਇਸ ਮਨ ਨੂੰ ਆਪਾਂ ਨਹੀਂ ਸਮਝਾਉਣਾ, ਇਹ ਮਨ ਸਾਡਾ ਹੀ ਹੈ। ਹੁਣੇ ਹੁਣੇ ਕਬੀਰ ਜੀ ਮਿਲੇ, ਉਹ ਜੀ ਜੇ ਕਿਸੇ ਕਾਰਨ ਪਾਠ ਕਰਨ ਤੋਂ ਪਹਿਲਾਂ ਚਾਹ ਪਾਣੀ ਪੀ ਲਈਏ ਗਲਤ ਹੈ? ਮੈਂ ਕਿਹਾ ਕੋਈ ਗਲਤ ਨਹੀਂ, ਪਰ ਉਹ ਗੱਲ ਪਤਾ ਕੀ ਹੈ, ਜੇ ਮਨ ਨੂੰ ਥੋੜ੍ਹੀ ਜਿਹੀ ਢੀਲ ਦੇ ਦਿਓ ਨਾ, ਢੀਲ ਇਹ ਬੜਾ ਖਰਾਬ ਹੈ, ਫਿਰ ਢੀਲ ਲੈ ਲੈਂਦੇ, ਇਹ ਕਮੀ ਹੈ। ਇਸ ਲਈ ਸਾਡੇ ਪੁਰਾਣੇ ਬਜ਼ੁਰਗਾਂ ਦਾ ਨਿਯਮ ਸੀ, ਉਦੋਂ ਤੀਕਰ ਜਲ ਪਾਣੀ ਨਹੀਂ ਛਕਣਾ ਜਦ ਤੱਕ ਨਿਤਨੇਮ ਨਹੀਂ ਕਰ, ਨਿਯਮ ਸੀ। ਇਹਨੂੰ ਮਾੜੀ ਜਿਹੀ ਢਿੱਲ ਦੇ ਦਿਓ ਨਾ, ਬਾਣੀ ਪੜ੍ਹ ਕੇ ਦੇਖੋ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਤਾ। ਮੈਂ ਹੁਣੇ ਹੁਣੇ ਇੱਕ ਮਹਾਤਮਾ ਦੇ ਉਸ ਸਾਲਾਨਾ ਯਾਦ ਤੇ ਗਿਆ, ਉਹਨਾਂ ਦਾ ਬਚਨ ਸੁਣਾਇਆ ਉੱਥੇ ਕਿਸੇ ਨੇ, ਕਹਿਣਾ ਜੀ ਉਹ ਕਹਿੰਦੇ ਹੁੰਦੇ ਸੀ ਵੀ ਜਿਹੜਾ ਅੰਮ੍ਰਿਤ ਵੇਲੇ ਨਿਤਨੇਮ ਕਰ ਲਓ ਕਰ ਲਓ, ਫਿਰ ਇਹ ਕਟਲੂ ਮਛਲੂ ਸਭ ਜਾਗ ਪੈਂਦੇ ਨੇ, ਫਿਰ ਨਹੀਂ ਕਰਨ ਦਿੰਦੇ, ਫਿਰ ਨਹੀਂ ਹੁੰਦਾ। ਇਸ ਵਾਸਤੇ ਅੰਮ੍ਰਿਤ ਵੇਲੇ ਦੀ ਸੰਭਾਲ ਬੜੀ ਜ਼ਰੂਰੀ ਹੈ। ਬਾਬੇ ਨਾਨਕ ਨੇ ਤਾਂ ਰੋਜ਼ ਜਪਜੀ ਸਾਹਿਬ ਸਮਝਾ, ਪਹਿਲੀ ਪੌੜੀ ਵੀ ਜੀ ਸਮਝਾ, ਫਿਰ ਕੇ ਅੱਗੇ ਰੱਖੀ ਹੈ ਜਿੱਤ ਜਿਸ ਹੈ ਦਰਬਾਰ, ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ। ਅਗਲੀ ਭਗਤੀ ਪੜ੍ਹ ਲਓ, ਅੰਮ੍ਰਿਤ ਵੇਲਾ ਸੱਚ ਨਾਉ, ਅੰਮ੍ਰਿਤ ਵੇਲਾ ਸੱਚ ਨਾਉ,

0: ਇਸ ਲਈ ਮਨ ਨੂੰ ਸੰਬੋਧਨ ਕਰਕੇ ਕਿਹਾ ਮਨ ਇੱਕ ਨਾ ਚੇਤ ਮੂੜ ਮਨ, ਖਾਣ ਵੇਲੇ ਖਾ ਲੈਣਾ, ਪਹਿਨਣ ਵੇਲੇ ਪਹਿਨ ਲੈਣਾ, ਸਭ ਕਰ ਲੈਣਾ ਤੇ ਇੱਕ ਨੂੰ ਯਾਦ ਨਹੀਂ ਕਰਨਾ। ਕਾਲਣਾ ਕੀਤੀ ਮਨ ਇੱਕ ਨਾ ਚੇਤਸ ਮੂੜ ਮਨ, ਇਹਨੂੰ ਮੂੜ ਥੋੜਾ ਜਿਹਾ ਭਾਰਾ ਕਰਨਾ। ਮੂੜ ਮੂਰਖ ਹੈ, ਮੂਰਖ ਮਨ, ਹੋਰ ਸਾਰੇ ਕੰਮ ਕਰਨ ਲਈ ਤੇਰੇ ਕੋਲ ਟਾਈਮ ਹੈ। ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈਸ ਅਵਸਰ ਆਪਣਾ ਬੁਝੇ ਨਾ ਇਆਨਾ, ਜੜ ਆਪਣੀ ਆਪ ਪਾੜੀ ਸੀ, ਕਿਸੇ ਦਾ ਨਹੀਂ ਤੂੰ ਨੁਕਸਾਨ ਕਰ ਰਿਹਾ, ਤੂੰ ਆਪਣਾ ਨੁਕਸਾਨ ਕਰ। ਮਨ ਏਕ ਨ ਚੇਤ ਮੂੜ ਮਨ, ਹਰ ਵਿਸਰਤ ਤੇਰੇ ਗੁਣ ਗਲ, ਤੇਰੇ ਵਿੱਚ ਗੁਣ ਬਹੁਤ ਨੇ। ਮਨੁੱਖਾ ਜਨਮ 84 ਲੱਖ ਜੀਵਨ ਵਿੱਚ ਸਭ ਤੋਂ ਸ਼੍ਰੋਮਣੀ ਹੈ, ਪਰ ਇੱਕ ਪਰਮਾਤਮਾ ਨੂੰ ਭੁਲਾ ਕੇ। ਮੈਂ ਪੜ੍ਹੀ ਇੱਕ ਸਾਖੀ, ਗੁਰੂ ਨਾਨਕ ਪਾਤਸ਼ਾਹ ਕਿਸੇ ਨਗਰ ਚ ਗਏ ਤੇ ਨਗਰ ਨਿਵਾਸੀ ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਸੌਖਾ ਜਿਹਾ ਤਰੀਕਾ ਦੱਸੋ ਨਾਮ ਜਪਣ ਦਾ। ਕਹਿੰਦੇ ਦੱਸ ਨੇ, ਕਹਿੰਦੇ ਇੱਕ ਸਲੇਟ ਲਿਆਓ, ਇੱਕ ਸਲੇਟੀ ਲਿਆਓ। ਸਲੇਟ ਸਲੇਟੀ ਆ ਗਈ, ਕਹਿੰਦੇ ਸਲੇਟੀ ਦੇ ਨਾਲ ਸਲੇਟ ਉੱਤੇ 0 0 ਦੇ ਨਿਸ਼ਾਨ ਲਾਓ, ਧਿਆਨ ਦਿਓ। 1 2 3 4 ਸਿਫਰੇ ਪਾਤੇ, ਕਹਿੰਦੇ ਦੱਸੋ ਕੀ ਲਿਖਿਆ, ਤੁਸੀਂ ਕੀ ਕਹੋਗੇ? ਸਿਫਰੇ ਲਿਖੇ ਨੇ, ਇਹੀ ਕਹੋਗੇ? ਉਹਨਾਂ ਵੀ ਕਿਹਾ ਜੀ ਸਿਫਰੇ ਲਿਖੇ ਨੇ। ਕਹਿੰਦੇ ਹੁਣ ਇਹਦੇ ਖੱਬੇ ਪਾਸੇ ਏਕਾ ਪਾ ਦਿਓ, ਹੁਣ ਦੱਸੋ ਕੀ ਲਿਖਿਆ। ਏਕਾ ਲੱਗਦਿਆਂ ਸਾਰ ਹਰ 0 ਦੀ ਕੀਮਤ 10 ਗੁਣਾ ਹੋ ਜਾਏਗੀ। ਆ ਜੇ ਬਾਬੇ ਦੀ ਸਿੱਖਿਆ, ਭਾਈ ਭੋਜਨ ਵੀ ਖਾਓ, ਵਸਤਰ ਵੀ ਪਾਓ, ਆਪਣੀ ਕਿਰਤ ਵੀ ਕਰੋ, ਪਰ ਇੱਕ ਨੂੰ ਨਾ ਭੁੱਲੋ। ਤੇ ਜੇ ਮਨ ਤਿਰ ਮਤ ਕਰੇ ਫਿਰ ਇਹਨੂੰ ਥੋੜੀ ਜਿਹੀ ਤਾੜਨਾ ਵੀ ਕਰੋ। ਮਨ ਏਕ ਨਾ ਚੇਤ ਮੂੜ ਮਨਾ, ਮਨ ਏਕ ਨਾ ਚੇਤ ਮੂੜ ਮਨਾ,
1: ਮਨ ਏਕ ਨਾ ਚੇਤ ਮੂੜ ਮਨਾ, ਮਨ ਏਕ ਨਾ ਚੇਤ ਮੂੜ ਮਨਾ।
0: ਇੱਥੇ ਮਨ ਦਾ ਨੰਨਾ ਮੁਕਤਾ ਹੈ, ਇਹ ਮਨ ਸੰਬੋਧਨ ਹੈ। ਦੱਸਿਆ ਸੀ ਜੇ ਮਨ ਦੇ ਨੰਨੇ ਨੂੰ ਔਂਕੜ ਹੋਵੇ, ਮਨ ਨਾਉਣ ਪੁਲਿੰਗ ਇੱਕ ਵਚਨ। ਜੇ ਮਨ ਦਾ ਨੰਨਾ ਮੁਕਤਾ ਹੋਵੇ ਮਨ ਸੰਬੋਧਨ ਹੈ। ਜੇ ਮਨ ਦੇ ਨੰਨੇ ਨੂੰ ਸਿਆਹੀ ਹੋਵੇ ਮਨ ਵਿੱਚ, ਮਨ ਦੁਆਰਾ। ਜੇ ਮੰਮੇ ਦੇ ਟਿੱਪੀ ਲੱਗ ਜਾਏ ਮੰਨਣ ਦੀ ਗੱਲ। ਇਸ ਤਰ੍ਹਾਂ ਮਨ ਨੂੰ ਸਮਝਾਉਣਾ, ਮਨ ਏਕ ਨਾ ਚੇਤ ਮੂੜ ਮਨਾ, ਮਨ ਏਕ ਨਾ ਚੇਤਸ ਮੂੜ ਮਨਾ,
1: ਮਨ ਏਕ ਨਾ ਚੇਤਸ ਮੂੜ ਮਨਾ, ਚੇਤਸ ਮੂੜ ਮਨਾ।
0: ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ,
1: ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ।
0: ਗੁਰਬਾਣੀ ਔਖੀ ਨਹੀਂ ਹੈ, ਗੁਰਬਾਣੀ ਬਹੁਤ ਸੌਖੀ, ਬਸ ਥੋੜਾ ਜਿਹਾ ਧਿਆਨ ਦੇ ਕੇ ਪੜ੍ਹਨ ਦੀ ਲੋੜ ਹੈ, ਫਿਰ ਤਾਂ ਮਨ ਆਪੇ ਸਿੱਧੇ ਰਸਤੇ ਤੇ ਚੱਲਦਾ। ਹਾਂ ਇਹ ਠੀਕ ਹੈ, ਜਦੋਂ ਨਵੇਂ ਨਵੇਂ ਘੋੜੇ ਨੂੰ ਟਾਂਗੇ ਅੱਗੇ ਜਵੋ ਨਾ, ਤਾਂ ਬੜੀਆਂ ਛਾਲਾਂ ਮਾਰਦਾ, ਬੜੀਆਂ ਦੁਲੱਤੀਆਂ ਮਾਰਦਾ, ਐਂ ਲੱਗਦਾ ਟਾਂਗਾ ਹੀ ਤੋੜ ਦੇਗਾ। ਪਰ ਉਹ ਜਿਹੜਾ ਹੈ ਨਾ ਕੋਚਵਾਨ, ਉਹਨੂੰ ਪਤਾ ਇਹਨੇ ਸਭ ਕੁਝ ਕਰਨਾ, ਜੇ ਛੋਟੇ ਤੇ ਛੋਟਾ ਲਾਈ ਜਾਂਦਾ, ਬਸ ਫਿਰ ਕੁਝ ਸਮੇਂ ਬਾਅਦ ਉਹੋ ਹੀ ਘੋੜਾ ਤੇ ਉਹੀ ਟਾਂਗਾ ਫਿਰ ਟਿਪ ਟਿਪ ਚੱਲਣ ਲੱਗ ਪੈਂਦਾ। ਇਵੇਂ ਹੀ ਗੁਰੂ ਕੇ ਸਿੱਖ ਨੇ ਗੁਰੂ ਕੀ ਸੰਗਤ ਵਿੱਚ ਆ ਕੇ ਇਹ ਪ੍ਰੇਰਣਾ ਲੈਣੀ ਹੈ ਤੇ ਮਨ ਨੂੰ ਸਮਝਾਉਣਾ ਹੈ, ਹੇ ਮਨਾ ਹੋਰ ਸਭ ਕੁਝ ਕਰਨ ਲਈ ਤੇਰੇ ਕੋਲ ਟਾਈਮ ਹੈਗਾ, ਇੱਕ ਨੂੰ ਯਾਦ ਨਹੀਂ ਕਰ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲੇ,
1: ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ।
0: ਅੱਛਾ ਫਿਰ ਤਰੀਕਾ ਦੱਸੋ, ਕਹਿੰਦੇ ਆਓ ਤਰੀਕਾ ਦੱਸੋ।

0: शरण।
1: प्रणमत का मतलब है नानक बेनती करता है, नानक बेनती कर तिन की कर, मैं उन्हां दी शरण विच हां जिन तू नाही विसरिया, जिन तू नाही विसरिया,
0: जिन तू नाही विसरिया,
1: जिन
0: तू नाही विसरिया,
1: जिन्हां नूं तू नहीं भुलिया, जिन्हां ने हर वेले तैनूं याद कीता, बस मैनूं उन्हां दी संगत उन्हां दी शरण उन्हां दी सेवा बख्शो जी।
0: आसा महला पंजवा।
1: राग आसा है, पंजवें पातशाह गुरु अर्जन देव जी दे मुखारविंद तों उच्चारण कीता होया।
0: भई परापत मानुख देहुरिया।
1: बहुत ठीक पढ़िया, आम प्रेमी देहुरिया पद, असल शब्द है दे, दे तो देहुरिया, इच सुनी जी दे ही। पहली प्राप्त प्राप्त हो गई। 84 लख ब्रह्मत्या दुर्लभ जन्म पायो, रे मूड़े तू होछे रस और मूर्खा आज ना होर चीजा तू चंबड़ता, ये तो सारिया जूनिया विच मिलती है कि पशु जड़े ने वो कुछ खाते नहीं, वो सौंदे नहीं, वो सैक्स नहीं करते, उनके बच्चे नहीं होंगे, सब कुछ होंगे, पर यह मनुखा जन्म बहुत कीमती। पहली प्राप्त मानुख जे हो। हाँ जी,
0: गोविंद मिलन की यह तेरी बरिया।
1: बरिया का मतलब है वारी, ये गोविंद दे मिलन की वारी है। जो काम तुसी कर रहे हो कि मनुख तो बिना कोई होर कुत्ता बिल्ला मझ गां इत्थे आ सकती, बैठ सकती, सो सकती, बस आप ही फैसला कर लो। गोविंद मिलन की ये मनुखा जन्म ही वारी है, बाकी होर सब जूनियां। भगतों ने तो बड़ी तारना की, जे मैं सारे शब्द सौंपने हूं नहीं जपता तो रोज जपेंगा, जो तो चार पांव दो सिंह गुणमुख तब कैसे गुणी, जो तो तेरे चार पैर होंगे दो सिंह होंगे मुंह तो तू गूंगा होगा, उदो तू चाहे मैं कीर्तन करा कर सके, उठे तो उठत बैठत ठेंगा पर है, जे तू बैठा होगा तेन खड़ा करनी दे डंडा, जे तू खड़ा तेन तोरनी दे डंडा, आ कद देखा करो किन्ने बोरिया के भार लगे होंगे गड्ढे, और जानवर की जीभ निकली होंगी है पर गाड़ी बंद दे डंडे, तो उठत बैठत ठेंगा पर है तब कदम, इसलिए गुरु बाबे जी मिठी जी प्रेरणा अपने हृदय में वसाइए। भई प्राप्त मानुख देहु, गोविंद मिलन की लो।
0: अवर काज तेरा किता ना काम।
1: एक गल ध्यान रखनी कि जो मेरा तजर्बा है मैं देखा भी गुरमुखी ना पढ़न करके ना पढ़ाउन करके, ये हिंदी ने ना किसी भाषा का विरोधी नहीं, पर साड़ियाँ जो लगा मात्रा की कीमत सी ना वो नहीं साड़ी समझ। मैं तजर्बा किया, मैं परसों चौथ मेरी छोटी नूं MA BEd तो उन्हें ताया जी का अंगीठा समेटन जाना सी, मैं कहा पुत्री जाप साहब सुना, उन्हें शुरू कर दिया, वो बेचारी नूं लगा मात्रा का पता ही नहीं, सदैव नूं सदैव पढ़े, मैं फिर टोका फिर समझाव, मैं समझ गया भी इस बेचारे को, ये साड़ी प्रॉब्लम बन गई। तो महाराज कहते ने अवर काज तेरे कितै ना काम, कर ले जिन्हें मर्जी तू काम कर, ये सब जीरो ने, इना विचों कोई तेरे काम नहीं आउन वाला।
0: मिल साध संगत भज केवल नाम।
1: महाराज दसो अगवाई करो, बस आ काम है, मिल साध संगत भज केवल, ਸੰਗਤ ਵਿੱਚ ਆਇਆ ਕਰ, ਸੰਗਤ ਵਿੱਚ ਆ ਕੇ ਜਿੰਨਾ ਸੌਣ ਬੰਦਾ ਸੁਭਾਵਿਕ ਤੌਰ ਤੇ ਕਹਿੰਦਾ ਵੀ ਟਾਈਮ ਨਹੀਂ, ਭਗਤਾਂ ਨੇ ਆਖਿਆ ਬਿਲਕੁਲ ਟਾਈਮ ਨਹੀਂ, ਇੱਕ ਘੜੀ ਆਦੀ ਘੜੀ ਆਦੀ ਹੋਣ ਤੇ ਜੇ ਤੇਰੀ ਨੀਅਤ ਹੀ ਖਰਾਬ ਹੈ ਮਨ ਹਰਾਮੀ ਉਜਦਾਂ ਦੇ ਢੇਰ, ਫਿਰ ਨਹੀਂ ਤੇਰਾ ਕੁਝ ਬਣ ਸਕਦਾ। ਮਿਲ ਸਾਧ ਸੰਗਤ ਭਜ ਕੇਵਲ
0: ਸਰੰਜਾਮ ਲਾਗ ਭਵਜਲ ਤਰਨ ਕੈ।
1: ਹਾਂ, ਇਹਦਾ ਵਿਸਰਾਮ ਇੱਥੇ ਹੋਣਾ, ਸਰੰਜਾਮ ਲਾਗ ਭਵਜਲ ਤਰਨ, ਇਸ ਸੰਸਾਰ ਸਮੁੰਦਰ ਨੂੰ ਤਰਨ ਦੇ ਯਤਨ ਵਿੱਚ ਲੱਗ, ਕੁਝ ਸਮਾਂ ਇੱਧਰ ਦਿਆ ਕਰ, ਕੁਝ ਇਸ ਸੰਗਤ ਵਿੱਚ ਆਇਆ ਕਰ, ਥੋੜੇ ਤੋਂ ਥੋੜਾ ਸਮਾਂ ਵੀ ਆਇਆ ਕਰ, ਆਇਆ ਕਰ। ਹਾਂਜੀ,
0: ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ।
1: ਹਾਂ, ਬਹੁਤੇ ਵੀ ਵਿਸਰਾਮ ਦੇਣ ਨਾਲ ਕਈ ਵਾਰੀ ਗੱਲ ਉਲਝ ਜਾਂਦੀ, ਜਨਮ ਬ੍ਰਿਥਾ ਜਾਤ, ਇੱਥੇ ਪੂਰਾ ਵਿਸਰਾਮ, ਜਨਮ ਬ੍ਰਿਥਾ ਜਾਤ, ਇਹ ਜਨਮ ਬ੍ਰਿਥਾ ਜਾ ਰਿਹਾ ਹੈ, ਕਿਵੇਂ ਰੰਗ ਮਾਇਆ ਕੈ, ਮਾਇਆ ਦੇ ਰੰਗ ਵਿੱਚ ਰੰਗੀਚ ਕੇ ਇਹ ਜਾ ਰਿਹਾ, ਜਾ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਕਾਲ ਅਹੇਰੀ, ਫਿਰ ਬਦਕ ਜਿਉ ਕਹੋ ਕਵਨ ਬਿਰਖੀ। ਚੇਤਨਾ ਹੈ ਤੋ ਚੇਤਨਾ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬੇਹਾਤ ਹੈ, ਫੂਟੇ ਘਟ ਜਿਉ ਹਰ ਗੁਣ ਕਾਹੇ ਨ ਗਾਵਹੀ, ਮੂਰਖ ਗਿਆਨਾ ਝੂਠੇ ਲਾਲਚ ਲਾ ਕੇ ਨਾ ਮਰਨ ਪਛਾਣ। ਅਜੂਹੂ ਕੱਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਭਜਪ। ਜਨਮ ਬਿਰਥਾ ਜਾ ਰੰਗ ਮਾਇਆ ਕੈ, ਰਹਾਓ
0: ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ।
1: ਅਰਦਾਸ ਕਰ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਨਾ ਮੈਂ ਕੋਈ ਜਪ ਕੀਤਾ, ਨਾ ਕੋਈ ਤਪ ਕੀਤਾ, ਜਪ ਤਪ ਸੰਜਮ, ਨਾ ਮੈਂ ਭੈੜੇ ਕੰਮਾਂ ਤੋਂ ਰੁਕਿਆ, ਤਥਾ ਮੈਂ ਕੋਈ ਸੰਜਮ ਨੇਮ ਵਰਤ ਵੀ ਨਹੀਂ ਕੀਤਾ, ਕਰਮ ਨਾ ਕਮਾਇਆ, ਮੈਂ ਕੋਈ ਚੰਗਾ ਕੰਮ ਕੀਤਾ। ਇਹ ਜਿਹੜਾ ਨੰਨਾ ਹੈ, ਇਹ ਦਿਲੀ ਦੀਪਕ ਹੈ, ਇੱਕ ਨੰਨਾ ਸਾਰਿਆਂ ਦਾ ਲੱਗੇ। ਦਿਲੀ ਦੀਪਕ ਕੀ ਹੁੰਦਾ? ਜਿਵੇਂ ਦਰਵਾਜ਼ੇ ਦੀ ਦਲੀ ਜਿੱਤੋ ਤੇ ਦੀਵਾ ਬਾਲ ਕੇ ਰੱਖੋ ਨਾ, ਉਹ ਅੰਦਰ ਵੀ ਰੋਸ਼ਨੀ ਕਰਦਾ, ਬਾਹਰ ਵੀ ਕਰਦਾ। ਜਪ ਤਪ ਸੰਜਮ ਕਰਮ ਨਾ ਕਮਾਇਆ, ਇੱਕ ਨੰਨਾ ਸਾਰਿਆਂ ਨਾਲ ਲੱਗੇ, ਨਾ ਮੈਂ ਕੋਈ ਜਪ ਕੀਤਾ, ਨਾ ਤਪ ਕੀਤਾ, ਨਾ ਸੰਜਮ, ਨਾ ਕੋਈ ਕਰਮ। ਹਾਂਜੀ,
0: ਸੇਵਾ ਸਾਧ ਨਾ ਜਾਣਿਆ ਹਰ ਰਾਇਆ।
1: ਨਾ ਮੈਂ ਗੁਰੂ ਦੀ ਸੇਵਾ ਕੀਤੀ, ਨਾ ਮੈਂ ਹਰੀ ਰਾਏ ਨੂੰ ਜਾਣਿਆ, ਮੈਂ ਤੇ ਬਸ ਹੋਰ ਹੋਰ ਕੰਮਾਂ ਵਿੱਚ ਹੀ ਆਪਣਾ ਸਾਰਾ ਜੀਵਨ ਲਗਾ।
0: ਕਹਿ ਨਾਨਕ ਕਹੋ ਨਾਨਕ ਹਮ ਨੀਚ ਕਰਮਾ।
1: ਨਾਨਕ ਜੀ ਕਹਿੰਦੇ ਹਨ ਹਮ ਨੀਚ ਕਰਮ, ਇਹ ਸਾਨੂੰ ਜਾਚ ਸਿਖਾਈ ਹੈ ਗੁਰੂ ਨਾਨਕ ਪਾਤਸ਼ਾਹ ਤੇ। ਨੀਚ ਕਰਮਾ ਜੀ ਉੱਥੇ ਬੜੇ ਮਹਾਨ, ਉੱਥੇ ਬੜੇ ਪਰਉਪਕਾਰੀ ਹੈ, ਪਰ ਨਹੀਂ ਸਾਨੂੰ ਜਾਚ, ਜਿਵੇਂ ਟੀਚਰ ਅੱਗੇ ਬੋਲ ਕੇ ਨਾ ਵਿਦਿਆਰਥੀਆਂ ਨੂੰ ਸਿਖਾਉਂਦਾ ਵੀ ਇਉਂ ਪੜ੍ਹੋ, ਕਹੋ ਨਾਨਕ ਹਮ ਨੀਚ, ਅਸੀਂ ਤਾਂ ਨੀਚ ਕਰਮ ਵਾਲੇ ਹਾਂ, ਸ਼ਰਨ ਪਰੇ ਕੀ
0: ਰੱਖੋ,
1: ਸ਼ਰਨ ਪਿਆਂ ਦੀ ਲਾਜ ਰੱਖ ਲੈਣੀ ਕਰੋ।
0: ਕਵਿਓ ਬਾਚ ਬੇਨਤੀ ਚੋ ਪਈ।
1: ਸਤਸੰਗ ਦਸ ਮਿੰਟ ਹੋਰ ਲਵਾਂਗੇ, ਟਿਕੇ ਰਹਿਣਾ, ਜੁੜੇ ਰਹਿਣਾ। ਮੈਂ ਦੇਖਿਆ ਵੀ ਤੁਸੀਂ ਸਾਰਾ ਦਿਨ ਕੰਮ ਕਾਰ ਕਰਕੇ ਥੱਕ ਜਾਂਦੇ ਹੋ, ਅਤੇ ਤੁਹਾਡੇ ਕੋਲ ਇੰਨਾ ਵੀ ਟਾਈਮ ਨਹੀਂ ਹੁੰਦਾ ਵੀ ਅਰਦਾਸ ਵਿੱਚ ਜੁੜੋ, ਆਨੰਦ ਸਾਹਿਬ ਵਿੱਚ ਜੁੜੋ, ਤੁਸੀਂ ਫੱਟ ਨਿਕਲ ਜਾਂਦੇ। ਇਸ ਲਈ ਮੈਂ ਤੁਹਾਡੀ ਆਗਿਆ ਨਾ ਕਰ ਰਿਹਾ ਵੀ ਦਸ ਮਿੰਟ ਹੋਰ ਲੱਗਣੇ, ਟਿਕੇ ਰਹਿਣਾ। ਹਾਂਜੀ, ਕਵਿਓ ਬਾਚ ਬੇਨਤੀ ਚੋ ਪਈ। ਕਵਿਓ ਬਾਚ ਦਾ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਆਪ ਨੂੰ ਕਵੀ ਕਹਿੰਦੇ। ਕਵਿਓ ਬਾਚ ਮਤਲਬ ਕਵੀ ਦੁਆਰਾ ਉਚਾਰਨ ਕੀਤੀ ਗਈ ਕੀ ਬੇਨਤੀ, ਬੇਨਤੀ ਮੇਰਾ ਅਰਦਾਸ। ਚੋ ਪਈ ਇਹ ਕਵਿਤਾ ਦਾ ਇੱਕ ਰੂਪ ਹੈ, ਚਾਰ ਪੰਕਤੀਆਂ ਪੂਰੀਆਂ ਕਰਕੇ ਇੱਕ ਚੋ ਪਈ ਬਣ ਗਈ। ਚੋ ਪਈ ਚਾਰ ਪਦਿਆਂ ਵਾਲੀ ਕਵਿਓ ਬਾਚ ਬੇਨਤੀ ਚੋ ਪਈ
0: ਪਾਤਸ਼ਾਹੀ ਦਸਵੀਂ।
1: ਹਾਂ, ਇਹਨੂੰ ਦਸਵਾਂ ਨਹੀਂ ਕਹਿਣਾ, ਇਹਨੂੰ ਕਹਿਣਾ ਪਾਤਸ਼ਾਹੀ ਦਸਵੀਂ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ।
0: ਹਮਰੀ ਕਰੋ ਹੱਥ ਦੇ ਰੱਖਿਆ,
1: ਜਦੋਂ ਤੁਸੀਂ ਜੁੜ ਕੇ ਸੁਣੋਗੇ ਪੜ੍ਹੋਗੇ ਤੁਹਾਨੂੰ ਔਖਾ ਨਹੀਂ ਲੱਗੇ। ਹਮਰੀ ਕਰੋ ਹੱਥ ਦੇ ਰੱਖ, ਸਾਡੀ ਰਾਖੀ ਕਰੋ ਆਪਣਾ ਹੱਥ ਦੇ, ਕਿਉਂਕਿ ਉਹਦਾ ਹੱਥ ਜਿਹਦੇ ਸਿਰ 'ਤੇ ਆ ਜਾਏ ਉਹਨੂੰ ਫਿਰ ਪਰਵਾਹ ਨਹੀਂ। ਜਿਸ 'ਤੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਉਹ ਸਮਰੱਥ। ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ, ਪਰ ਸ਼ਰਤ ਹੈ ਸਾਹਿਬ ਕੀ ਸੇਵਕ ਰਹੇ ਸ਼ਰਤ ਆਈ, ਆਪੇ ਬਖਸ਼ੇ ਦੇ ਵਡਿਆਈ। ਜਿਸ ਦੇ ਉੱਪਰ ਨਾ ਹੀ ਕੋਏ ਕੌਣ ਡਰੇ, ਡਰ ਕਿਸ ਕੰਮ। ਕਲਗੀਆਂ ਵਾਲੇ ਪਾਤਸ਼ਾਹ ਨੇ ਹਮਰੀ ਕਰੋ ਹੱਥ ਦੇ
0: ਪੂਰਨ ਹੋਏ ਚਿੱਤ ਕੀ ਇੱਛਾ,
1: ਮੇਰੇ ਚਿੱਤ ਦੀ ਇੱਛਾ ਪੂਰੀ ਹੋ ਜਾਏ
0: ਤਬ ਚਰਨਨ ਮਨ ਰਹੇ ਹਮਾਰਾ।
1: ਇੱਛਾ ਕੀ ਹੈ? ਤੁਹਾਡੇ ਚਰਨਾਂ ਵਿੱਚ ਮੇਰਾ ਮਨ ਲੱਗਾ ਰਹੇ।
0: ਆਪਣਾ ਜਾਨ ਕਰੋ ਪ੍ਰਿਤਪਾਰਾ।
1: ਹੁਣ ਇਹ ਭਾਈ ਸਾਹਿਬ ਨੇ ਅੱਖਰ ਪ੍ਰਿਤਪਾਰਾ ਪੜ੍ਹਿਆ, ਪ੍ਰਿਤਪਾਰਾ ਨਹੀਂ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਧਰੇ ਪ੍ਰਿਤਪਾਰ ਨਹੀਂ ਹੈ, ਪ੍ਰਿਤਪਾਰਾ। ਕਿਉਂਕਿ ਪੱਪੇ ਨੂੰ ਸਿਆਰੀ ਨਹੀਂ ਹੈਗੀ, ਤੱਤੇ ਨੂੰ ਸਿਆਰੀ। ਤੋ ਸਾਡੀ ਅਰਦਾਸ ਹੈ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ

0: ਪਾਤਸ਼ਾਹ ਦੇ ਸੰਸਕਾਰ ਵਿੱਚ ਆਉਣ ਦਾ ਤੇ ਪੀਰ ਭੀਖਣ ਸ਼ਾਹ ਨੂੰ ਲੱਗਾ। ਜੇ ਕਿਸੇ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਮਿਸ਼ਨ ਵਿੱਚ ਸ਼ਾਮਲ ਹੋ ਕੇ ਆਪਣੇ ਪੁੱਤਰ ਭਤੀਜੇ ਮੁਰੀਦ ਮਰਵਾ ਲਏ ਤੇ ਕੌਣ ਸੀ ਪੀਰ ਬੁੱਧੂ ਸ਼ਾਹ? ਪਰ ਇਤਿਹਾਸ ਪੜੋਗੇ ਤੇ ਪਤਾ ਲੱਗੇ ਉਹਨਾਂ ਦੀ ਕੋਈ ਦੁਸ਼ਟ ਨਹੀਂ। ਦੁਸ਼ਟ ਕੌਣ ਹੈ? ਜਿਹੜਾ ਗਰੀਬਾਂ ਨੂੰ ਮਜ਼ਲੂਮਾਂ ਨੂੰ ਦੁਖੀ ਕਰਦਾ ਹੈ। ਹਮਰੇ ਦੁਸ਼ਟ ਸਭ ਹੈ ਤੁਮ ਕਾਵੋ, ਜਿਹੜੇ ਮਨੁੱਖਤਾ ਨੂੰ ਦੁਖੀ ਕਰਨ ਵਾਲੇ ਨੇ ਉਹਨਾਂ ਦਾ ਨਾਸ਼ ਕਰਦੇ ਹੋ।
1: ਆਪ ਹੱਥ ਦੇ ਮੋਹੇ ਬਚਾਵੋ,
0: ਬਸ ਆਪਣਾ ਹੱਥ ਦੇ ਕੇ ਮੇਰੀ ਸਹਾਇਤਾ ਕਰੋ।
1: ਸੁਖੀ ਵਸੈ ਮੋਰੋ ਪਰਿਵਾਰ,
0: ਹੁਣ ਦੇਖੋ ਪਰਿਵਾਰ ਅਸੀਂ ਸਮਝਦੇ ਹਾਂ ਸਾਡੇ ਧੀਆਂ ਪੁੱਤਰ ਸਾਡਾ ਪਰਿਵਾਰ ਨਹੀਂ, ਕਲਗੀਆਂ ਵਾਲੇ ਪਾਤਸ਼ਾਹ ਦਾ ਤੇ ਸਾਰਾ ਸੰਸਾਰ ਹੀ ਪਰਿਵਾਰ। ਜਿਸ ਪਰਿਵਾਰ ਦੀ ਗੱਲ ਅਸੀਂ ਕਰਦੇ ਹਾਂ ਤੇ ਉਹਨਾਂ ਨੇ ਆਪਣੇ ਸਾਹਮਣੇ ਚਾਰੇ ਸਾਹਿਬਜ਼ਾਦੇ ਵਾ ਤੇ ਕੀ ਆਖਿਆ ਇਹਨੂੰ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਵੱਖਰੀ ਗੱਲ ਹੈ, ਅਸੀਂ ਪੁੱਤਰ ਨਾ ਬਣੀਏ, ਅਸੀਂ ਫੇਰ ਆਪਣੇ ਦਾੜੀਆਂ ਕੇਸ ਮਨਾ ਲਈਏ ਸਾਡੀ ਮਰ, ਪਰ ਉਹਨਾਂ ਨੇ ਸਾਨੂੰ ਪਰਿਵਾਰ ਬਣਾਇਆ, ਪੁੱਤਰ ਬਣਾਇਆ ਤੇ ਆਖਿਆ ਇਹਨੂੰ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ। ਤੋ ਮਹਾਰਾਜ ਕਹਿੰਦੇ ਨੇ ਸਾਡਾ ਪਰਿਵਾਰ ਸੁਖੀ ਵਸੇ।
1: ਸੇਵਕ ਸਿੱਖ ਸਭੈ ਕਰਤਾਰਾ,
0: ਕਰਤਾਰ ਸਾਰੇ ਸੇਵਕ ਸਿੱਖ ਜੋ ਹਨ ਉਹ ਸੁਖੀ ਵਸਣ।
1: ਮੋਹ ਰੱਛਾ ਨਿਜ ਕਰਦਾ ਕਰਿਆ,
0: ਹਾਂ ਇਹ ਪਛਮ ਨੇ ਠੀਕ ਉਚਾਰਨ ਕੀਤਾ, ਕੁਝ ਪ੍ਰੇਮੀ ਕਰਿਆ ਬੋਲਦਾ, ਕਰਿਆ ਨਹੀਂ। ਇਹ ਨਿਯਮ ਹੈ ਕਿ ਜਦੋਂ ਅੱਗੇ ਯਾਖਰ ਆ ਜਾਏ ਫਿਰ ਰਾਰੇ ਦੀ ਸਿਹਾਰੀ ਬਿਹਾਰੀ ਬਣ ਕੇ ਬੋਲੇ ਕਰੀਏ। ਮੋਰ ਅੱਛਾ ਨਿਜ ਕਰਦਾ ਕਰੀਏ, ਮੇਰੀ ਰਾਖੀ ਆਪਣਾ ਹੱਥ ਦੇ ਕੇ ਕਰੋ।
1: ਸਭ ਬੈਰਨ ਕੋ ਆਜ ਸੰਘਰੀਏ,
0: ਹੁਣ ਬੈਰੀ ਕਈ ਤਰ੍ਹਾਂ ਦੇ ਨੇ, ਅੰਦਰ ਕਾਮ ਕਰੋ ਲੋਭ ਮੋਹ ਅਹੰਕਾਰ ਵੀ ਨੇ, ਬਾਹਰ ਮਨੁੱਖਤਾ ਨੂੰ ਦੁਖੀ ਕਰਨ ਵਾਲੇ ਜ਼ਾਲਮ ਵੀ ਨੇ, ਇਹਨਾਂ ਦਾ ਨਾਸ਼ ਕਰ ਦੇਣਾ ਕਰੋ।
1: ਪੂਰਨ ਹੋਏ ਹਮਾਰੀ ਆਸਾ,
0: ਸਾਡੀ ਆਸਾ ਪੂਰਨ ਹੋ ਜਾਵੇ।

0: ਨਾ ਧਿਆਉਂ,
1: ਬਸ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਨਾ ਕਰਾਂ।
0: ਜੋ ਵਰ ਚਾਹੋ ਸੋ ਤੁਮ ਤੇ ਪਾਉਂ,
1: ਜੋ ਮੈਨੂੰ ਚਾਹੀਦਾ ਹੋਵੇ ਤੁਹਾਡੇ ਦਰ ਤੋਂ ਮੰਗਾਂ ਤੇ ਤੁਹਾਡੇ ਕੋਲ ਹੀ ਪ੍ਰਾਪਤ ਕਰਾਂ।
0: ਸੇਵਕ ਸਿੱਖ ਹਮਾਰੇ ਤਾਰੀ ਹੈ,
1: ਜਿਤਨੇ ਸਾਡੇ ਸੇਵਕ ਸਿੱਖ ਮੰਨਣ ਵਾਲੇ ਤੁਰਨ ਵਾਲੇ ਇਸ ਰਸ ਉਹਨਾਂ ਨੂੰ ਧਾਰਨਾ ਕਰੋ।
0: ਚੁਣ ਚੁਣ ਸਤਰ ਹਮਾਰੇ ਮਾਰੀਆਂ,
1: ਜਿਹੜੇ ਚੰਗੇ ਰਸਤੇ ਤੇ ਤੁਰਨ ਵਾਲਿਆਂ ਦੇ ਰਾਹ ਵਿੱਚ ਰੁਕਾਵਟ ਬਣਦੇ ਨੇ ਉਹਨਾਂ ਨੂੰ ਚੁਣ ਚੁਣ ਕੇ ਖਤਮ ਕਰ ਦੇਣਾ।
0: ਆਪ ਹੱਥ ਦੇ ਮੁਝੇ ਉਬਰੀਏ,
1: ਮੈਨੂੰ ਆਪਣਾ ਹੱਥ ਦੇ ਕੇ ਬਚਾ ਲੈਣਾ ਕਰੋ।
0: ਮਰਨ ਕਾਲ ਕਾ ਤ੍ਰਾਸ ਨਿਵਰੀਏ,
1: ਜਿਹੜਾ ਮਰਨ ਦਾ ਡਰ ਹੈ ਨਾ, ਕਿਉਂਕਿ ਬੰਦਾ ਸਿਰਫ ਡਰਦਾ ਮੌਤ, ਉਹ ਡਰ ਮੇਰਾ ਦੂਰ ਕਰ ਦੇ। ਪੜ੍ਹੋ ਪਾਤਸ਼ਾਹ ਦੇ ਬਚਨ, ਫਿਰ ਪਤਾ ਲੱਗ। ਮਹਾਰਾਜ ਕਹਿੰਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜਬ ਆਪ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੇ, ਪੁਰਜਾ ਪੁਰਜਾ ਕੱਟ। ਮੈਨੂੰ ਐਸੀ ਅਵਸਥਾ ਦਿਓ ਕਿ ਮੇਰੇ ਅੰਦਰੋਂ ਮਰਨ ਦੇ ਸਮੇਂ ਦਾ ਡਰ ਖਤਮ ਹੋ ਜਾਏ।
0: ਪੂਜੋ ਸਦਾ ਹਮਾਰੇ ਪੱਛਾ,
1: ਪੂਜੋ ਹੋਣਾ ਕਰੋ ਸਦਾ ਹਮੇਸ਼ਾ ਮੇਰੇ ਪੱਖ ਵਿੱਚ, ਮੇਰੀ ਪਿੱਠ ਤੇ ਹੋਣਾ ਕਰੋ।
0: ਸ੍ਰੀ ਅਸਤੁਜ ਜੋ ਕਰੇ ਹੋ ਰੱਛਾ,
1: ਹਾਂ ਇਹ ਅਸਤੁਜ ਜਿਹੜਾ ਸ਼ਬਦ ਹੈ ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਅਕਾਲ ਉਸਤ ਪਰਮਾਤਮਾ ਦੀ ਬਹੁਤ ਵਾਰੀ ਵਰਤ। ਇਹਦੇ ਅਰਥ ਕੀ ਨੇ? ਤੁਛ ਕਹਿੰਦੇ ਨੇ ਝੰਡੇ ਨੂੰ, ਅਸ ਕਹਿੰਦੇ ਕਿਰਪਾਨ। ਜਿਹਦੇ ਝੰਡੇ ਵਿੱਚ ਕਿਰਪਾਨ ਦਾ ਨਿਸ਼ਾਨ ਹੈ ਸੋ ਕਹੀਏ ਅਸਤੁਜ। ਸ੍ਰੀ ਅਸਤੁਜ ਜੂ ਕਰੀਓ ਰੱਛਾ, ਕਰੀਓ ਰੱਖਾ ਮੇਰੀ ਰਾਖੀ ਕਰਨੀ।
0: ਰਾਖ ਲਿਓ ਮੋਹੇ ਰੱਖਣ ਹਾਰੇ,
1: ਹੇ ਰੱਖਣ ਹਾਰੇ ਵਾਹਿਗੁਰੂ ਮੈਨੂੰ ਬਚਾ ਲੈਣਾ ਕਰੋ।
0: ਸਾਹਿਬ ਸੰਤ ਸਹਾਏ ਪਿਆਰੇ,
1: ਹੇ ਸਭਨਾਂ ਦੇ ਮਾਲਕ, ਹੇ ਸੰਤਾਂ ਦੇ ਸਹਾਈ, ਹੇ ਪਿਆਰੇ ਮੇਰੀ ਰਾਖੀ ਕਰਨੀ ਕਰੋ।
0: ਦੀਨ ਬੰਦ ਦੁਸ਼ਟਨ ਕੇ ਹੰਤਾ,
1: ਤੁਸੀਂ ਦੀਨਾਂ ਦੇ ਬੰਧੂ ਰਿਸ਼ਤੇਦਾਰ ਹੋ ਤੇ ਦੁਸ਼ਟਾਂ ਨੂੰ ਨਾਸ

ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸਫ਼ਰ ਦਾ ਮੂੰਹ ਮਹਾਂਦਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਕਿਸੇ ਕੌਮ ਦੇ ਨਾਲ ਨੀ ਮੇਲ ਖਾਂਦਾ। ਤੁਰੇ ਆਉਂਦਾ ਏ ਸਾਡਾ ਪਰ ਸੰਗ ਵੱਖਰਾ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ, ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਏ, ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਣ ਹੈ ਕਰੀਏ ਬੁਲੰਦ, ਇੱਥੋਂ ਬਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਸਿੰਘਾਂ ਨੇ ਸਤਿਗੁਰ ਦਾ ਅੰਮ੍ਰਿਤ ਛਕ ਲਿਆ ਉਹ ਕਿਹੜਾ ਤੁਸੀਂ ਹੈ ਜਿਹੜਾ ਖਾਲਸੇ ਨੇ ਨਹੀਂ ਚੱਲਿਆ? 18 ਤਰੀਕੇ ਸ਼ਹੀਦ ਕਰਾਉਂਦੇ, ਹਰ ਇੱਕ ਤਰੀਕਾ ਸਿੰਘਾਂ ਦੇ ਉੱਤੇ ਅਜਮਾਇਆ ਗਿਆ। ਸਮੇਂ ਸਮੇਂ ਦੀਆਂ ਸਰਕਾਰਾਂ 5000 ਰੁਪਇਆ ਤੋਂ ਲਾ ਕੇ 5 ਲੱਖ ਦੇ ਖਾਲਸੇ ਸਿਰਾਂ ਦੇ

ਗੁਰੂ ਦਾ ਖਾਲਸਾ ਸਰੀਰ ਤੇ ਤਾਂ ਤਸੀਹੇ ਝੜ ਸਕਦਾ ਹੈ, ਪਰ ਗੁਰਧਾਮਾਂ ਦੀ ਹੋਈ ਬੇਅਦਬੀ ਨੂੰ ਕਦੇ ਵੀ ਸਹਾਰ ਨਹੀਂ ਸਕਦਾ। ਅਬਦਾਲੀ ਦੇ ਹੁਕਮ ਦੇ ਨਾਲ ਜਹਾਨ ਖਾਂ ਨੇ ਅੰਮ੍ਰਿਤਸਰ ਸਰੋਵਰ ਪੂਰ ਕੇ ਹਰਿਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ। ਇਸ ਗੱਲ ਦਾ ਪਤਾ ਤਲਵੰਡੀ ਸਾਬੋ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਲੱਗਿਆ। ਬਾਬਾ ਦੀਪ ਸਿੰਘ ਨੇ ਤਲਵੰਡੀ ਸਾਬੋ ਦੇ ਨੇੜਲੇ ਪਿੰਡਾਂ ਜਗਾ ਰਾਮ ਤੀਰ ਬ੍ਰਹਮਣ ਸਾਹਮਣੇ ਵਾਲਾ ਲੱਕੀ ਜੰਗਲ ਤੋਂ 500 ਸਿੰਘਾਂ ਦਾ ਜੱਥਾ ਤਲਵੰਡੀ ਸਾਬੋ ਸੱਦੇ। ਬਾਬਾ ਦੀਪ ਸਿੰਘ ਜੀ ਖੰਡੇ ਦੇ ਨਾਲ ਲਕੀਰ ਖਿੱਚ ਕੇ ਰੋ ਭਰੀ ਤਕਰੀ ਇਉਂ ਕਰਦੇ ਹੈ। ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜੱਥਾ, ਅਜੈ ਸਿੰਘ ਢਿੱਲੋਂ, ਅਜੈ ਸਿੰਘ ਅਰਖੀ ਤੇ ਜਗਵੀਰ ਸਿੰਘ ਜੋਗੀ ਇਉਂ ਬਿਆਨ ਕਰਦੇ ਹੈ ਬਈ,

ਹੁੰਦੇ ਕਦੇ ਮੋਹਤਾਜ ਵੀ ਦੀਵਿਆਂ ਦੇ ਹਰ ਇੱਕ ਮੱਸਿਆ ਉਹਨਾਂ ਦੀ ਚਾਨਣੀ ਹੈ ਜਿਹੜੀ ਕੌਮ ਦੇ ਅਣਖੀ ਪਤੰਗਿਆਂ ਨੇ ਫੇਰ ਸੁਮਾਂ ਦੀ ਲੜਤ ਮਾਰੀ ਹੈ। ਬਾਬਾ ਦੀਪ ਸਿੰਘ ਦੀ ਇੰਨੀ ਤਕਰੀਰ ਸੁਣ ਕੇ ਗੁਰੂ ਦੇ ਧੰਮਾਂ ਲਈ ਖਾਲਸੇ ਆਪਾਂ ਵਾਰ ਲਈ ਤਿਆਰ ਹੋ ਗਏ, ਮਾਰ ਕੇ ਸਾਰਾ ਲਕੀਰ ਟੱਪ ਗਏ, ਪਕਾ ਕੇ ਮਤੋ ਖਾਲਸਾ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਖਲੋ ਕੇ ਸ਼ਹੀਦੀ ਪਾਉਣ ਦੀ ਅਰਦਾਸ।

ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਨ ਤੋਂ ਬਾਅਦ ਗੁਰੂ ਦੇ ਖਾਲਸੇ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਗੁਰੂ ਕੇ ਧੰਮਾਂ ਨੂੰ ਆਜ਼ਾਦ ਕਰਾਉਣ ਲਈ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਇੱਥੋਂ ਚੱਲ ਕੇ ਖਾਲਸੇ ਨੇ ਫੂਲ ਮਹਾਰਾਜ ਵਿੱਚੋਂ ਆ ਕੇ ਸਵਾਰ ਕੀਤਾ। ਸੁਬਹ ਨੂੰ ਉੱਠ ਕੇ ਪਾ ਕੇ ਘੋੜਿਆਂ ਦੇ ਉੱਤੇ ਕੱਠੀਆਂ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਬੈਠੇ ਇਹ ਜੋਗੇ ਜਾਂਦੇ ਆ ਗੀਤ ਗਾਉਂਦੇ ਤੁਰੇ ਜਾਂਦੇ ਆ ਬਈ।

ਆਖੀ ਦਾ ਲਾਇਆ ਹੁੰਦਾ ਨਾਲ ਫੇਰਦੇ ਜਿੰਦ ਲੋਖਿਆ ਦਿੰਦਾ ਪੱਖੀਆਂ ਚ ਧੋਕ ਜਾਂਦਾ ਨਾਲ ਬੰਨ ਕੇ ਜਿਸ ਮੈਂ ਜਿਆ ਦਿੰਦਾ ਪੱਖੀਆਂ ਚ ਧੋਕ ਜਾਂਦਾ ਨਾਲ ਬੰਨ ਕੇ ਜਿਸ ਮੈਂ ਜਿਆ ਦਿੰਦਾ

ਹੋਣੀ ਆ ਗਈ ਕੁੜੀ ਦਾ ਰੂਪ ਧਾਰ ਕੇ ਸਤ ਸਿੰਘ ਨੂੰ ਖੜਾ ਰਾਜਾ ਮਾਰ ਕੇ ਬੜੀ ਹੁੰਦੀ ਗੱਲ

ਤੈਨੂੰ ਮਾਣ ਤੇਰੀ ਕੀਤੀ ਯਾਰ ਦੱਸਦਾ ਮੈਨੂੰ ਆਖ ਕੇ ਹੋਣੀ ਕੋ

ਅਸੀਂ ਬਾਰਸ ਪੰਥ ਦੀ ਆਤਮਾ ਦੇ ਪੂਜਾ ਕੀਤੀ ਹੈ ਜਿਹਦੀ ਨਿਹੰਗ ਬਣ ਕੇ ਕਦੇ ਚਰਖੜੀਆਂ ਤੇ ਕਦੇ ਸੂਲੀਆਂ ਤੇ ਕਦੇ ਤੀਰ ਤੇ ਕਦੇ ਤੂਫੰਦ ਬਣ ਕੇ ਮੌਤ ਸੁੰਦਰ ਸੁਹਾਗਣ ਹੈ ਖਾਲਸੇ ਦੀ ਜਿਉਂਦੀ ਅੰਗ ਬਣ ਕੇ ਮਰਦੀ ਸੰਗ ਬਣ ਕੇ ਅਸੀਂ ਜੰਮੇ ਤਾਂ ਸਮਾਂ ਤੇ ਰੂਪ ਚੜਿਆ ਚੜੀਏ ਫੇਰ ਨਾ ਕਿਵੇਂ ਪਤੰਗ ਬਣ ਕੇ ਇੱਥੋਂ ਖਾਲਸੇ ਮਾਰੋ ਮਾਰ ਕਰਦੇ ਬੋਹੜ ਵੱਲ ਦੇ ਮੈਦਾਨ ਵੱਲ ਨੂੰ ਵਧਣ ਲੱਗੇ ਇੱਕ ਪਾਸੇ ਸਤਿ ਅਕਾਲ ਦੇ ਜਕਾਰੇ ਦੂਜੇ ਪਾਸੇ ਜਾਲ ਦੇ ਨਾਰੇ ਇੱਕ ਪਾਸੇ ਗੁਰੂ ਕੇ ਧਾਮਾਂ ਲਈ ਲੜਨ ਤੇ ਮਰਨ ਵਾਲੇ ਸਿੰਘ ਦੂਜੇ ਪਾਸੇ ਨੌਕਰੀਆਂ ਦੀ ਖਾਤਰ ਲੜਨ ਵਾਲੇ ਖਾਨ ਸਿੰਘਾਂ ਨੇ ਬਾਬਾ ਦੀਪ ਸਿੰਘ ਦੀ ਕਮਾਨ ਦੇ ਹੇਠਾਂ ਖਾਨਾਂ ਦੀਆਂ ਲੋਥਾਂ ਤੇ ਲੋਥਾਂ ਹੋਏ ਇਹ ਉਚਾਰੀਆਂ ਬਈ।

Santo Nama, Aleluya.

میرے رہو جو پیار کھائے سارا میرے رہو جب تک ہے سنسار کھائے

रक्त तीर्थ प्रलीन करम दी गयनंगे सरदारी खालसा।

ਜਿੰਦ ਬਸੇਰਾ ਇਸ ਦੇ ਮਜਦਾ ਆ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਉਸ ਪਰਮਾਤਮਾ ਦੇ ਵੀ ਰੰਗ ਨਿਆਰੇ ਨੇ। ਉਹ ਜਿਸ ਘਰ ਵਿੱਚ ਜ਼ਾਲਮ ਨੂੰ ਪੈਦਾ ਕਰਦਾ ਹੈ ਉਸੇ ਘਰ ਵਿੱਚ ਰਹਿਮ ਦੇ ਇਨਸਾਨ ਨੂੰ ਵੀ ਪੈਦਾ ਕਰ ਦਿੰਦਾ ਹੈ। ਜਿਸ ਵਕਤ ਸ਼ਹੀਦਾਂ ਦੇ ਸਰਤਾਜ ਵਾਲੀ ਦੋ ਜਹਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਇੱਕ ਪਾਸੇ ਚੰਦੂ ਪਾਪੀ ਗੁਰੂ ਸਾਹਿਬ ਨੂੰ ਤਸੀਹੇ ਦੇ ਰਿਹਾ ਹੈ ਤੇ ਦੂਜੇ ਪਾਸੇ ਉਸਦੀ ਨੂੰਹ ਜ਼ਾਲਮਾਂ ਨੂੰ ਆ ਕੇ ਇਉਂ ਫਟਕਾਰਾ ਪਾ ਰਹੀ ਹੈ।

ਬੇਸ਼ੱਕ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਪਰ ਉਹ ਮਾਂ ਮੌਤ ਦੀ ਧਮਕੀ ਸੁਣ ਕੇ ਕਿਵੇਂ ਡੋਲ ਸਕਦੀ ਸੀ ਜਿਸਦਾ ਸਾਰਾ ਜੀਵਨ ਕੁਰਬਾਨੀਆਂ ਦੀ ਮਿਸਾਲ ਹੋਵੇ। ਇਸੇ ਲਈ ਮਾਤਾ ਗੁਜਰੀ ਜੀ ਨੇ ਹਿੰਮਤ ਅਤੇ ਦਲੇਰੀ ਨਾਲ ਪਹਾੜ ਜਿੱਡਾ ਜੇਰਾ ਕਰਕੇ ਸੂਬੇ ਦੇ ਅਹਿਲਕਾਰਾਂ ਨੂੰ ਇਉਂ ਜਵਾਬ ਦਿੱਤਾ ਵਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮਾਣੀ ਸੁਣਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਕੋਈ ਨਾਮ ਨਾ ਜਾਣੇ ਮੇਰਾ ਗੁਰੂ ਸਾਹਿਬ ਤੇਰੀ ਵਡਿਆਈ ਹੈ ਕੋਈ ਨਾਮ ਨਾ ਜਾਣੇ।

ਆਈ ਹੈ ਸੁਖਾ ਤੇਰੀ ਵੜਿਆਈ ਹੈ।

परम सत्कार योग गुरु रूप खालसा सार संगत जी, जिसने भी आप माई भाई अपने घर के काम कारां नूं संकोच के वालिए दो जहान सर्वरे कायनात हाजरा हजूर जहरा जहूर बाणी के बोहित कल युग दे जहाज तख्त चबर छत्र दे मालिक गुरता गद्दी ते विराजमान जुगो जुग अटल सतगुरु साहिब श्री गुरु ग्रंथ साहिब जी महाराज दे पावन पवित्र दरबार विच पहुंचे हो, बहुत उत्तम कर्मा वाले हो, पैरां नाल चल के आए हो गुरु दरबार विच, आपने पैरां नूं पवित्र कीता है। जिन्हां ने श्रद्धा भावना दे नाल गुरु महाराज नूं दसां पातशाहियां दे साक्षात रूप जान के नमस्कार कीती है, उन्हां ने अपना मस्तक सफला बनाया है, गुरबाणी दा कीर्तन सरवण करके अपने कन्नां नूं पवित्र कीता है, और गुरमत दीआं विचारां जिन्हां ने अपने हिरदे च वसाईआं ने उन्हां दा ते कहना ही की है। जिहड़े माई भाई अजे भी गुरु महाराज नमस्कार कर रहे हैं श्रद्धा भावना दे नाल, आपो अपने वारी सिर नमस्कार करो धीरज दे नाल, शांति नाल। रौला पाउण दी शोर करन दी कोई जरूरत नहीं। नमस्कार करन तों उपरंत बीबियां अपने खब्बे पासे, भाई अपने सज्जे हत्थ मुड़दे जाओ, जिथे जगह मिलदी है प्रेम नाल बैठ जाओ। बैठण तों बाद अपने बुद्ध नूं पूरी तरह गुरबाणी दी विचार दे सन्मुख कर दिओ, तां जो बाणी दी विचार दे हिरदे विच वस जावे, गुरबाणी दे कीर्तन और गुरमत दीआं विचारां तों आपां मन दी एकाग्रता और बिरति दी अंतरमुखता द्वारा पूरा पूरा लाभ उठा सकीए। सार संग दा अपना इत्थे आउण दा की मकसद है, इत्थों आपां साहिब गुरु नानक देव जी महाराज दर कर दी रूहानियत दी शिक्षा टीचिंग ऑफ गुरु नानक इसनूं ग्रहण करन वास्ते आए हां। साहिब गुरु नानक देव जी महाराज दी शिक्षा की है, महाराज जी बख्शी रूहानियत दी फिलासफी दा निचोड़ की है। सार संग जेता करना वे विस्तार फिर तां भावें किन्ना मर्जी कर लो, पर जेकर संखेप विच अर्ज करनी होवे गुरु बाबा जी ने इको पंक्ति विच गल मुका दित्ती है, गुरमुख नाम दान इशनान। सारी गुरमुख फिलासफी दा निचोड़ है अपने मन नूं स्वच्छ उजला करन वास्ते परमेश्वर दा नाम जपना, अपनी नेक नीयति दी किरत नूं करने सफली करन वास्ते यथा शक्त दान करना, अपने शरीर नूं स्वच्छ अथवा रोग रखण वास्ते अमृत वेले इशनान करना। साहिब गुरु नानक देव जी महाराज ने अपना पवित्र उपदेश सत्तां दीपां नवां खंडां विच विचर के संसारी जीवन नूं दृढ़ कराया। आद ब्याद उपार तीन तरह के रोगों विच ग्रसी दुनिया नूं आपने घर घर जाके नाम की दारू वंडी है। ईर्ष्या तृष्णा चिंता काम करोड़ लोह अहंकार की अग्ज सड़ रही दुनिया नूं नाम के ठंडे छिट्टियां द्वारा शांत किया।
ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਪ੍ਰਾਣੀ ਮਾਤਰ ਵਾਸਤੇ ਸਭਨਾਂ ਨੂੰ ਸਾਂਝਾ ਉਪਦੇਸ਼ ਬਖਸ਼ਿਆ। ਕੁੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਧਰੈ ਸੋ ਕਲਮੈ, ਘੱਟ ਘੱਟ ਨਾਨਕ ਨਾ ਗਿਆ। ਸਾਰ ਸੰਗਤ ਅੱਜ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਸਮੇਤ ਜਗ ਜਲੰਧਰ ਦੀ ਸਾਰ ਲੈਂਦੇ ਫਿਰ ਰਹੇ ਹਨ। ਸਿਆਣੇ ਪੁਰਸ਼ਾਂ ਨੇ 6 ਰੁੱਤਾਂ ਮੰਨੀਆਂ ਹਨ। 12 ਮਹੀਨੇ ਦਾ ਸਾਲ ਹੈ, 2-2 ਮਹੀਨਿਆਂ ਦੀ ਇੱਕ ਰੁੱਤ ਹੋਇਆ ਕਰਦੀ ਹੈ। ਇਹਨਾਂ 6 ਵਿੱਚੋਂ ਇੱਕ ਬਰਸਾਤ ਦੀ ਰੁੱਤ ਹੈ, ਸਾਵਣ ਭਾਦਰੋਂ ਦਾ ਮਹੀਨਾ, ਜਿਸਨੂੰ ਚੌਮਾਸਾ ਵੀ ਕਿਹਾ ਜਾਂਦਾ ਹੈ। ਸਾਰ ਸੰਗਤ ਬਰਸਾਤ ਦੀ ਮੌਸਮ ਆ ਜਾਂਦੀ ਹੈ, ਰਸਤੇ ਖਰਾਬ ਹੋ ਚੁੱਕੇ ਹਨ, ਚਾਰੇ ਤਰਫ ਪਾਣੀ ਪਾਣੀ ਹੈ। ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਇੱਕ ਹੋਰ ਬੀਆਬਾਨ ਵਿੱਚ ਬੈਠੇ ਨੇ। ਮਰਦਾਨਾ ਅਰਜ਼ ਕਰਦਾ ਸੱਚੇ ਪਾਤਸ਼ਾਹ, ਰੋਈਆਂ ਜੰਗਲਾਂ ਵਿੱਚ ਹੀ ਨਹੀਂ ਫਿਰਦੇ ਹੋ, ਜਦੋਂ ਕੋਈ ਨਗਰ ਕੋਈ ਬਸਤੀ ਆ ਜਾਂਦੀ ਹੈ ਆਪ ਉੱਥੋਂ ਦੂਰ ਦੂਰ ਹੀ ਰਹਿੰਦੇ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਮਰਦਾਨਿਆਂ, ਇਹ ਪ੍ਰਤੀਤ ਹੁੰਦਾ ਤੈਨੂੰ ਰੋਈਆਂ ਚੰਗੀਆਂ ਨਹੀਂ ਲੱਗਦੀਆਂ। ਭਾਈ ਮਰਦਾਨਾ, ਰੋਈਆਂ ਵੀ ਭਾਗਾਂ ਵਾਲੀਆਂ ਨੇ, ਜਿੱਥੇ ਪਰਮੇਸ਼ਰ ਦੇ ਪਿਆਰਿਆਂ ਨੇ ਲੰਮਿਆਂ ਲੰਮਿਆਂ ਸਮਾਧੀਆਂ ਲਾ ਕੇ ਇਹਨਾਂ ਰੋਈਆਂ ਨੂੰ ਬਹੁਤ ਭਾਗਾਂ ਵਾਲੀਆਂ ਬਣਾਇਆ। ਮਰਦਾਨਿਆਂ, ਤੈਨੂੰ ਘੁੱਗ ਵੱਸਦੇ ਪਿੰਡ ਚੰਗੇ ਲੱਗਦੇ ਨੇ? ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਬਰਸਾਤ ਦੀ ਮੌਸਮ ਹੈ, ਦੇਖੋ ਰਾਹ ਖਰਾਬ ਹਨ, ਚਾਰੇ ਤਰਫ ਪਾਣੀ ਪਾਣੀ ਹੈ, ਇੱਥੇ ਆਪਾਂ ਜੰਗਲ ਬੀਆਬਾਨ ਵਿੱਚ ਬੈਠੇ ਹਾਂ, ਸਿਰ ਲੁਕਾਉਣ ਵਾਸਤੇ ਵੀ ਕੋਈ ਜਗ੍ਹਾ ਨਹੀਂ, ਇਹ ਜ਼ਿਆਦਾ ਨਹੀਂ, ਆਪਾਂ ਘੱਟੋ ਘੱਟ ਇਹ ਸਮਾਂ ਤਾਂ ਜ਼ਰੂਰ ਕਿਸੇ ਨਗਰ ਜਾਂ ਕਿਸੇ ਬਸਤੀ 'ਚ ਬਤੀਤ ਕਰ ਲਿਆ ਕਰੀਏ। ਸਾਰ ਸੰਗਤ ਭਾਈ ਮਰਦਾਨੇ ਦੇ ਨਾਲ ਮਹਾਰਾਜ ਦੇ ਇਤਿਹਾਸਕ ਵਚਨ ਵਿਲਾਸ ਹੋ ਰਹੇ ਨੇ। ਇਤਨੇ ਨੂੰ ਗੁਰੂ ਬਾਬਾ ਜੀ ਕੀ ਦੇਖਦੇ ਨੇ ਸਾਹਮਣੇ, ਇਹ ਕੋਈ ਪੋਸਟਮੈਨ, ਕੋਈ ਡਾਕੀਆ, ਕੋਈ ਚਿੱਠੀ ਰਸਤਾ, ਜਿਹਦੇ ਮੋਢਿਆਂ ਚਿੱਠੀਆਂ ਵਾਲਾ ਥੈਲਾ ਪਾਇਆ, ਉਹ ਪਾਣੀ ਦੀ ਛੱਪਲ ਛੱਪਲ ਕਰਦਾ ਆ ਰਿਹਾ। ਮਹਾਰਾਜ ਕਹਿਣਗੇ ਮਰਦਾਨੇ, ਆਓ ਦੇਖ ਕੌਣ ਆ ਰਿਹਾ ਹੈ। ਮਰਦਾਨਾ ਕਹਿਣਗਾ, ਸੱਚੇ ਪਾਤਸ਼ਾਹ ਕੋਈ ਸਰਕਾਰੀ ਨੌਕਰ ਹੈ, ਕੋਈ ਪੋਸਟਮੈਨ, ਕੋਈ ਡਾਕੀਆ, ਕੋਈ ਚਿੱਠੀ ਰਸਤਾ ਹੈ। ਮਰਦਾਨਿਆਂ, ਇਹਨੂੰ ਕਿਹੜੀ ਜ਼ਰੂਰਤ ਪਈ ਹੈ ਮੀਂਹ 'ਚ ਫਿਰਨ ਦੀ? ਦੇਖ ਕੇ ਜੁੱਤੀ ਲਾ ਕੇ ਹੱਥ 'ਚ ਫੜੀ ਹੈ, ਬਾਰਿਸ਼ ਤੋਂ ਬਚਣ ਵਾਸਤੇ ਛੱਤਰੀ ਤਾਣੀ ਹੈ, ਮੋਢੇ 'ਚ ਚਿੱਠੀਆਂ ਵਾਲਾ ਥੈਲਾ ਪਾਇਆ, ਕਿਉਂ ਛੱਪਲ ਛੱਪਲ ਕਰਦਾ ਜਾ ਰਿਹਾ? ਮਰਦਾਨਾ ਕਹਿਣ ਲੱਗਿਆ, ਮਹਾਰਾਜ ਸਰਕਾਰੀ ਨੌਕਰ ਹੈ, ਜੇਕਰ ਆਪਣੀ ਡਿਊਟੀ ਨਹੀਂ ਕਰੇਗਾ, ਚਿੱਠੀਆਂ ਥਾਂ ਥਾਂ ਨਹੀਂ ਪਹੁੰਚਾਏਗਾ, ਫਿਰ ਇਹਨੂੰ ਤਨਖਾਹ ਕਿਵੇਂ ਮਿਲੇਗੀ? ਔਰ ਜੇ ਇਹਨੂੰ ਤਨਖਾਹ ਨਾ ਮਿਲੀ, ਆਪਣੇ ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਕਰੇਗਾ? ਮਹਾਰਾਜ ਕਹਿਣਗੇ ਮਰਦਾਨਿਆਂ, ਇਹ ਤਾਂ ਝੂਠੀ ਸਰਕਾਰ ਦਾ ਨੌਕਰ ਹੈ, ਇਹ ਬਾਰਿਸ਼ ਦੀ ਹਨੇਰੀ ਦੀ ਮੀਂਹ ਦੀ ਪਰਵਾਹ ਨਹੀਂ ਕਰਦਾ, ਫਿਰ ਅਸੀਂ ਤਾਂ ਸੱਚੀ ਸਰਕਾਰ ਦੇ ਨੌਕਰ ਹਾਂ। ਸਭ ਦੀ ਵੀ ਨਿਰੰਕਾਰ ਨੇ ਡਿਊਟੀ ਲਾਈ ਆ, ਅਸੀਂ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰ ਕੇ ਜਲ ਜਲੰਧਰ ਦੀ ਸਾਰ ਲੈਣੀ ਹੈ। ਮਰਦਾਨਿਆਂ, ਅਸੀਂ ਵੀ ਇਹ ਬਰਸਾਤ ਦੀ ਮੌਸਮ ਦੇਖ ਕੇ ਕਿਸੇ ਨਗਰ ਵਿੱਚ ਕਿਸੇ ਬਸਤੀ 'ਚ ਵੜ ਕੇ ਬੈਠ ਜਾਈਏ? ਸਾਰ ਤੁਹਾਨੂੰ ਭਾਈ ਮਰਦਾਨਾ ਚੁੱਪ ਕਰ ਗਿਆ। ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਿਹਰੇ ਦੀ ਰੰਗਤ ਬਦਲੀ, ਨੇਤਰਾਂ ਚੋਂ ਕੁਝ ਵੈਰਾਗ ਦੇ ਅੰਸੂ ਟਪਕੇ, ਮਰਦਾਨਿਆਂ ਰਬਾਬ ਉਠਾ ਬਾਣੀ ਆਈ ਹੈ। ਮਹਾਰਾਜ ਦਾ ਵਚਨ ਮੰਨ ਕੇ ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜ ਦਿੱਤੀਆਂ,
गुरु नानक देव जी महाराज ने एक वैराग में शब्द यों उच्चारण किया।

ਬਾਹਰ ਸੰਗਤ ਤਾਂ ਠੀਕ ਹੈ, ਬਾਰਿਸ਼ ਹੋ ਰਹੀ ਹੈ, ਸੰਗਤ ਨੂੰ ਬੈਠਣਾ ਵੀ ਮੁਸ਼ਕਿਲ ਹੈ, ਪਰ ਹੋਰ ਚਾਰਾ ਵੀ ਕੋਈ ਨਹੀਂ ਕਿਉਂਕਿ ਸੰਗਤ ਵਾਪਸ ਵੀ ਜਾਵੇਗੀ, ਤੇ ਕੋਈ ਬਾਰਿਸ਼ ਤੋਂ ਬਚਾਅ ਵਾਸਤੇ ਸਾਧਨ ਨਹੀਂ, ਫਿਰ ਵੀ ਭੇਜਣਾ ਹੀ ਹੈ। ਤੇ ਕਿਉਂ ਨਾ ਬੈਠ ਕੇ ਪ੍ਰੇਮ ਦੇ ਨਾਲ, ਸ਼ਾਂਤੀ ਔਰ ਧੀਰਜ ਦੇ ਨਾਲ ਗੁਰਬਾਣੀ ਦੇ ਕੀਰਤਨ ਦਾ ਲਾਭ ਹੀ ਉਠਾਇਆ ਜਾਵੇ। ਗਰਮੀ ਦੀ ਮੌਸਮ ਹੈ, ਪਾਣੀ ਵਰਤ ਰਿਹਾ, ਕੋਈ ਐਸੀ ਗੱਲ ਨਹੀਂ। ਤੋ ਕੋਸ਼ਿਸ਼ ਕਰੋ ਆਪਣੀਆਂ ਮਨੋਵਿਰਤੀਆਂ ਇਕਾਗਰ ਕਰਨ ਦੀ, ਜੋ ਬੱਚਿਆਂ ਵਾਲੀਆਂ ਬੀਬੀਆਂ ਨੇ, ਕਿਉਂਕਿ ਉਹਨਾਂ ਨੂੰ ਥੋੜੀ ਮੁਸ਼ਕਿਲ ਹੋ ਜਾਂਦੀ ਹੈ, ਉਹ ਜਿੱਥੇ ਕਿਤੇ ਉਹਨਾਂ ਨੂੰ ਦੂਰ ਕਰਦਾ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਚਲੇ ਜਾਣ। ਤੁਸੀਂ ਬੈਠੇ ਰਹੋ ਪ੍ਰੇਮ ਦੇ ਨਾਲ, ਬਾਕੀ ਮਾਈ ਭਾਈ ਕੋਈ ਐਸੀ ਗੱਲ ਨਹੀਂ, ਪਾਣੀ ਹੈ। ਗੁਰਬਾਣੀ ਦੇ ਕੀਰਤਨ ਦੇ ਨਾਲ ਆਪਣੀ ਸੁਰਤ ਜੋੜਨ ਦੀ ਔਰ ਵਿਚਾਰ ਦੇ ਨਾਲ ਸੁਰਤ ਜੋੜਨ ਦੀ ਕੋਸ਼ਿਸ਼ ਕਰੋ। ਸਾਰਦੰਦ ਪਿੰਡਾਂ ਸ਼ਹਿਰਾਂ ਦੇ ਵਿੱਚ ਹਰ ਕਿਸਮ ਦੇ ਲੋਕ ਹੀ ਰਿਹਾ ਕਰਦੇ ਹਨ, ਚੋਰ ਵੀ ਰਹਿੰਦੇ ਹਨ, ਠੱਗ ਵੀ ਰਹਿੰਦੇ ਹਨ, ਔਰ ਦੇਵਤੇ ਵੀ ਰਹਿੰਦੇ ਨੇ। ਜਿਹੋ ਜਿਹਾ ਕੋਈ ਕਰਤੱਵ ਕਰਦਾ ਉਹਨੂੰ ਉਹੋ ਜਿਹਾ ਦਰਜਾ ਮਿਲ ਜਾਂਦਾ ਹੈ। ਜਿਹੜੇ ਧਰਮ ਕਮਾਉਂਦੇ ਨੇ ਉਹਨਾਂ ਨੂੰ ਦੁਨੀਆ ਧਰਮੀ ਕਹਿ ਦਿੰਦੀ ਹੈ, ਜਿਹੜੇ ਪਾਪ ਕਮਾਉਂਦੇ ਉਹਨਾਂ ਨੂੰ ਪਾਪੀ ਕਿਹਾ ਜਾਂਦਾ ਹੈ। ਜੋ ਧਰਮ ਕਮਾਵੇ ਤੇ ਸੁਣਾ ਉਹ ਧਰਮੀ ਹੋਵੇ, ਪਾਪ ਕਰੇਂਦੇ ਪਾਪੀ ਜਾਣੀ ਹੈ। ਇਸੇ ਤਰ੍ਹਾਂ ਜਿਹੜੇ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਹਨ ਉਹਨਾਂ ਨੂੰ ਦੇਵਤੇ ਕਿਹਾ ਜਾਂਦਾ ਹੈ, ਜਿਹੜੇ ਕੁਕਰਮਾਂ ਵਿੱਚ ਪ੍ਰਵਿਰਤ ਹਨ ਉਹਨਾਂ ਨੂੰ ਦੈਵਰੀ ਸੰਗਿਆ ਮਿਲਦੀ ਹੈ। ਸਾਧ ਕਰਮ ਦੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਆਸਰੋ ਤਿੰਨ ਕੋ ਸਭ ਤਹੀ। ਇਹ ਸਰੀਰ ਇੱਕ ਨਗਰੀ ਹੈ, ਇਹ ਸਰੀਰ ਰੂਪੀ ਨਗਰੀ ਵਿੱਚ ਚੋਰ ਵੀ ਰਹਿੰਦੇ ਨੇ। ਚੋਰ ਕਿਹੜੇ? ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ।

ਬਹੁਤ ਮੋਟੇ ਮੋਟੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕਰੇ ਕ

ਭਾਈ ਸੰਘ ਜਿਹੜੀ ਮੱਥਾ ਟੇਕਣ ਵਾਸਤੇ ਆਪਣੀ ਆਪਣੀ ਜਗ੍ਹਾ ਖੜ ਜਾਓ, ਕਾਹਲੀ ਕਰਨ ਦੀ ਜ਼ਰੂਰਤ ਨਹੀਂ। ਆਰਾਮ ਦੇ ਨਾਲ, ਧੀਰਜ ਦੇ ਨਾਲ, ਸ਼ਾਂਤੀ ਨਾਲ ਮੱਥਾ ਟੇਕੋ। ਪਹਿਰੇਦਾਰਾਂ ਦੀ ਬੇਨਤੀ, ਸੰਘ ਨੂੰ ਪਿੱਛੇ ਰੋਕੋ, ਇੱਥੇ ਰੋਕਣ ਦਾ ਕੋਈ ਫਾਇਦਾ ਨਹੀਂ। ਸੰਘ ਨੂੰ ਪਿਛਲੇ ਪਾਸੇ ਰੋਕੋ, ਇੱਥੇ ਸੰਗਤ ਆਰਾਮ ਦੇ ਨਾਲ ਮੱਥਾ ਟੇਕੀ ਜਾਵੇ। ਜਪੋ ਸਤਨਾਮ, ਸਤਨਾਮ, ਸਤਨਾਮ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਸਤਨਾਮ, ਸਤਨਾਮ, ਸਤਨਾਮ।

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਰ ਸੰਗਤ ਆਪਣੀਆਂ ਸੁਰਤਾਂ ਨੂੰ ਉੱਥੇ ਹੀ ਲੈ ਜਾਓ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਠੱਗਾਂ ਦੇ ਪਿੰਡ ਵਿੱਚ ਪਹੁੰਚ ਗਏ ਨੇ। ਜਿਹੜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੁੱਟਣ ਦੀਆਂ ਜਾਨੋਂ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਨੇ, ਮੁਖੀ ਮੁਖੀ ਠੱਗ ਕਹਿਣ ਲੱਗੇ ਕਿ ਮੁੰਡਿਓ ਰਸਤੇ ਤਿਆਰ ਕਰੋ, ਇਹ ਜਿਹੜੇ ਯਾਤਰੂ ਆਏ ਨੇ ਇਹ ਕਿ ਸਰਕਾਰ ਦੇ ਸੂਹੇ ਪ੍ਰਤੀਤ ਹੋ ਰਹੇ ਨੇ। ਦੇਖੋ ਇਹਨਾਂ ਦੇ ਚਿਹਰੇ ਦੀ ਰੌਣਕ ਕਿਵੇਂ, ਕੈਸੀ ਚਿਹਰਿਆਂ ਦੇ ਉੱਪਰ ਚਮਕ ਹੈ। ਇਹਨਾਂ ਦੇ ਪਾਸ ਜ਼ਰੂਰ ਕੋਈ ਗੁੱਜਾ ਧਨ ਹੈ, ਆਪਾਂ ਤਾਂ ਕੋਈ ਲੁੱਟੇ ਬਗੈਰ ਜਾਣ ਨਹੀਂ ਦਿੱਤਾ। ਇਸ ਕਰਕੇ ਇਹਨਾਂ ਨੂੰ ਬੰਨ੍ਹ ਕੇ ਨੋੜ ਕੇ ਇਹਨਾਂ ਦਾ ਸਾਰਾ ਮਾਲ ਮਤਾ ਖੋਲੋ, ਜਾਨੋਂ ਮਾਰ ਦਿਓ। ਇੱਧਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਰਬਾਬ ਉਠਾ, ਤੇਰੇ ਰਬਾਬ ਦੀ ਲੋੜ ਹੈ। ਉੱਚੀ ਸੁਰ ਦੇ ਵਿੱਚ ਗੁਰੂ ਬਾਬਾ ਜੀ ਸ਼ਬਦ ਦਾ ਇਉਂ ਗਾਇਨ ਕਰਦੇ ਹਨ।

ਸਰੀਰ ਨਗਰੀ ਹੈ, ਸਰੀਰ ਰੂਪੀ ਨਗਰੀ ਵਿੱਚ ਪੰਜ ਚੋਰ ਵੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਗੈਰਾ। ਸਾਰ ਸੰਗ ਕਿਸੇ ਸਰੀਰ ਰੂਪੀ ਨਗਰੀ ਵਿੱਚ ਪੰਜ ਠੱਗ ਵੀ ਰਹਿੰਦੇ ਨੇ, ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇਹਨੇ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੈ। ਤੋ ਚੋਰ ਘੱਟ ਖਤਰਨਾਕ ਹੁੰਦੇ ਨੇ, ਠੱਗ ਚੋਰਾਂ ਨਾਲ ਵੀ ਜ਼ਿਆਦਾ ਖਤਰਨਾਕ ਹੋਇਆ ਕਰਦੇ ਨੇ। ਚੋਰ ਤਾਂ ਸਾਹਮਣੇ ਚੋਰੀ ਛੁਪ ਕੇ ਚੋਰੀ ਕਰਦੇ ਨੇ, ਠੱਗ ਸਾਹਮਣੇ ਠੱਗੀ ਮਾਰਦੇ ਨੇ, ਪਤਾ ਵੀ ਨਹੀਂ ਲੱਗਣ ਦਿੰਦੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਹਨ ਕਿ ਰਾਜ ਮਾਲ ਰੂਪ ਜਾਤ ਇਤਿਆਦਿਕ ਇਹ ਪੰਜ ਠੱਗ ਨੇ ਜਿਹੜੇ ਜੀਵ ਨੂੰ ਦਿਨੇ ਰਾਤ ਠੱਗ ਰਹੇ ਨੇ। ਚੋਰਾਂ ਦਾ ਕੰਮ ਹੁੰਦਾ ਚੋਰੀ ਕਰਨਾ, ਠੱਗਾਂ ਦਾ ਕੰਮ ਹੁੰਦਾ ਠੱਗੀ ਮਾਰਨਾ। ਤੋ ਚੋਰਾਂ ਨੇ ਜੀਵ ਦਾ ਕੀ ਚੋਰੀ ਕੀਤਾ ਹੈ? ਸਾਰ ਸੰਗਤ ਕਾਮਨੇ ਦਾ ਸੰਜਮ ਚੋਰੀ ਕਰ ਲਿਆ, ਕ੍ਰੋਧੇ ਦਾ ਧੀਰਜ ਚੋਰੀ ਕਰ ਲਿਆ, ਲੋਭ ਨੇ ਸੰਤੋਖ ਚੋਰੀ ਕਰ ਲਿਆ, ਮੋਹ ਨੇ ਵਿਵੇਕ ਚੋਰੀ ਕਰ ਲਿਆ, ਹੰਕਾਰ ਨੇ ਦੀ ਨਿਮਰਤਾ ਔਰ ਸਹਿਣਸ਼ੀਲਤਾ ਚੋਰੀ ਕਰ ਲਈ ਹੈ। ਇਹਨਾਂ ਚੋਰਾਂ ਨੇ ਜੀਵ ਨੂੰ ਆਤਮਕ ਤੋਂ ਨੁਕਤਾ ਨਿਗਾਹ ਤੋਂ ਬਿਲਕੁਲ ਕੰਗਾਲ ਕਰ ਛੱਡਿਆ, ਇਹਦੇ ਆਤਮ ਧਨ ਨੂੰ ਲੁੱਟ ਲਿਆ, ਪਰ ਵੇਸਲਾ ਹੋਇਆ ਬੈਠਾ ਹੈ। ਇਹਨੂੰ ਪਤਾ ਕੋਈ ਨੀ ਵੀ ਚੋਰ ਮੇਰਾ ਆਤਮ ਧਨ ਚੁਰਾ ਰਹੇ ਨੇ, ਅੰਮ੍ਰਿਤ ਲੁੱਟਾ ਮਨੁੱਖ ਨਹੀਂ ਬੂਝਿਆ ਹੈ, ਕੋਈ ਨਾ ਸੁਣਿਆ ਪੁਕਾਰਾ। ਸਾਰ ਸੰਗਤ ਇਸੇ ਤਰ੍ਹਾਂ ਠੱਗ ਵੀ ਦਿੰਦੇ, ਰਾਤ ਠੱਗੀ ਮਾਰਦੇ ਨੇ, ਪਰ ਕਹਿੰਦਾ ਠੱਗਾਂ ਨੂੰ ਠੱਗਣ ਵਾਲੇ ਵੀ ਨੇ ਉਹ ਕੌਣ? ਇਹਨਾਂ ਨੂੰ ਗੁਰੂ ਚਰਨਾਂ ਦਾ ਆਸਰਾ ਮਿਲ ਗਿਆ, ਜਿਹੜੇ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਹੋ ਗਏ ਨੇ। ਸਾਰ ਸੰਗ ਨਹੀਂ ਤਾਂ ਬਗੈਰ ਸ੍ਰੇਸ਼ਟ ਕਰਮਾਂ ਵਿੱਚ ਪ੍ਰਵਿਰਤ ਹੋਇਆ, ਬਗੈਰ ਗੁਰੂ ਚਰਨਾਂ ਦਾ ਆਸਰਾ ਲਿਆ, ਸਾਰੀ ਦੁਨੀਆ ਇਹਨਾਂ ਚੋਰਾਂ ਤੋਂ ਔਰ ਠੱਗਾਂ ਤੋਂ ਦਿਨੇ ਰਾਤ ਠਗਾਈ ਖਾਈ ਜਾ ਰਹੀ ਹੈ। ਮਹਾਰਾਜ ਫਰਮਾਨ ਕਰਦੇ ਹਨ, ਇਹਨਾਂ ਠੱਗਾਂ ਨੇ ਠੱਗ ਸੇ ਜੇ ਗੁਰ ਕੀ ਪੈਰੀ ਪਾਏ, ਨਾਨਕ ਕਰਮਾ ਬਾਹਰੇ ਹੋਰ ਕੇਤੇ ਮੁੱਠੇ ਜਾਏ। ਫਿਰਦੇ

ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਇਸ ਸ਼ਬਦ ਦਾ ਗਾਇਨ ਕੀਤਾ, ਉਹਨਾਂ ਠੱਗਾਂ ਤੇ ਐਸੀ ਮਾਇਆ ਪਈ, ਜਿਹੜੇ ਵਿਉਂਤਾ ਬਣਾ ਰਹੇ ਸਨ ਆਪਾਂ ਇਹਨਾਂ ਮੁਸਾਫਰਾਂ ਨੂੰ ਬੰਨ ਕੇ ਨੂੜ ਕੇ ਇਹਨਾਂ ਦਾ ਸਾਰਾ ਮਾਲ ਮਤਾ ਖੋ ਲਈਏ, ਇਹਨਾਂ ਨੂੰ ਜਾਨੋ ਮਾਰ ਦਈਏ, ਇਕਦਮ ਸੁਥਰੀ ਦੀ ਤਰ੍ਹਾਂ ਸੌ ਜਾਂਦੇ ਨੇ, ਕਿਸੇ ਨੂੰ ਆਪਣੇ ਸਰੀਰ ਲਈ ਸੁੱਧ ਬੁੱਧ ਨਹੀਂ ਰਹਿੰਦੀ, ਜਿੱਥੇ ਕੋਈ ਖੜਾ ਉੱਥੇ ਡਿੱਗ ਪੈਂਦਾ ਹੈ। ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਤ ਦਾ ਬਾਕੀ ਸਮਾਂ ਬਤੀਤ ਕੀਤਾ ਉਸੇ ਨਗਰ ਵਿੱਚ, ਫਿਰ ਸਵਾ ਪਹਿ ਰਾਤ ਰਹਿੰਦਿਆਂ ਸਾਵਧਾਨ ਹੋਏ। ਸਾਰਸੰਗ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵੇਂ ਸਮਰੱਥ ਸਨ, ਪਰ ਫਿਰ ਵੀ ਸਾਡੇ ਕਲਯੁਗੀ ਜੀਵਨ ਨੂੰ ਇੱਕ ਨਮੂਨਾ ਦੇਣ ਵਾਸਤੇ ਆਪ ਅੰਮ੍ਰਿਤ ਵੇਲਾ ਸੰਭਾਲਦੇ। ਜਿਸ ਤਰ੍ਹਾਂ ਸਕੂਲ ਦੇ ਟੀਚਰ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਪੜ੍ਹਾਉਣ ਵਾਲੇ, ਤੋ ਭਾਵੇਂ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਅੱਗੇ ਅੱਗੇ ਮੁਹਾੜ ਨਹੀਂ ਬੋਲਣ ਦੀ, ਪਰ ਬੱਚਿਆਂ ਨੂੰ ਸਿਖਾਉਣ ਵਾਸਤੇ ਟੀਚਰ ਨੂੰ ਵੀ ਅੱਗੇ ਅੱਗੇ ਏ ਬੀ ਸੀ ਜਾਂ ਕਾ ਖਾ ਗਾ ਊੜਾ ਏੜਾ ਏੜੀ ਬੋਲਣੀ ਪੈਂਦੀ ਹੈ। ਫਿਰ ਬੱਚੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਕਾਪੀ ਕਰਦੇ ਨੇ, ਉਹਨਾਂ ਤੋਂ ਸਿੱਖਿਆ ਲੈਂਦੇ ਨੇ। ਸੋ ਟੀਚਰ ਨੂੰ ਵੀ ਭਾਵੇਂ ਜ਼ਰੂਰਤ ਨਹੀਂ ਹੁੰਦੀ, ਪਰ ਬੱਚਿਆਂ ਨੂੰ ਕੋਈ ਨਮੂਨਾ ਦੇਣ ਵਾਸਤੇ, ਬੱਚਿਆਂ ਨੂੰ ਸਿਖਾਉਣ ਵਾਸਤੇ ਅੱਗੇ ਅੱਗੇ ਮੁਹਾਰ ਨਹੀਂ ਬੋਲਦਾ ਹੈ। ਇਸੇ ਤਰ੍ਹਾਂ ਮਿਲਟਰੀ ਵਿੱਚ ਪੈਰੇਡ ਕਰਾਉਣ ਵਾਲੇ ਇੰਸਟਰਕਟਰ, ਸੋ ਭਾਵੇਂ ਉਹਨਾਂ ਨੂੰ ਵੀ ਐਕਸਰਸਾਈਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪਰ ਜਿਹੜੇ ਬਾਕੀ ਰੈਕਰੂਟਸ ਹੁੰਦੇ ਹਨ ਉਹਨਾਂ ਨੂੰ ਸੈਂਪਲ ਦੇਣ ਵਾਸਤੇ, ਉਹਨਾਂ ਨੂੰ ਐਕਸਰਸਾਈਜ਼ ਸਿਖਾਉਣ ਵਾਸਤੇ ਉਹ ਇੰਸਟਰਕਟਰ ਵੀ ਅੱਗੇ ਅੱਗੇ ਐਕਸਰਸਾਈਜ਼ ਕਰਦਾ, ਫਿਰ ਰੰਗਰੂਟੋ ਦੀ ਕਾਪੀ ਕਰਦੇ ਨੇ। ਸਾਰ ਸੰਗਤ ਇਸੇ ਤਰ੍ਹਾਂ, ਭਾਵੇਂ ਗੁਰੂ ਪਿਰਾਂ ਨੂੰ ਜ਼ਰੂਰਤ ਨਹੀਂ ਹੁੰਦੀ ਅੰਮ੍ਰਿਤ ਵੇਲਾ ਸੰਭਾਲਣ ਦੀ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਨ ਦੀ, ਵਾਹਿਗੁਰੂ ਦੀ ਬੰਦਗੀ ਵਿੱਚ ਜੁੜਨ ਦੀ, ਕਿਉਂਕਿ ਉਹ ਤਾਂ ਆਪ ਉਹਦੇ ਵਿੱਚ ਭੇਦ ਹੀ ਹੁੰਦੇ ਨੇ, ਪਰ ਫਿਰ ਵੀ ਆਪਣੀ ਉਮਤ ਨੂੰ ਆਪਣੇ ਪੈਰੋਕਾਰਾਂ ਨੂੰ ਨਮੂਨਾ ਦੇਣ ਵਾਸਤੇ ਉਹ ਵੀ ਇਹ ਸਭ ਕੁਝ ਕਰਦੇ ਹਨ। ਸਾਰ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਨਮੂਨਾ ਦੇਣ ਵਾਸਤੇ ਆਪ ਅੰਮ੍ਰਿਤ ਵੇਲਾ ਸੰਭਾਲਦੇ, ਆਪ ਇਸ਼ਨਾਨ ਕਰਕੇ ਰੱਬ ਦੇ ਵਸਲ ਵਿੱਚ ਜੁੜਦੇ, ਆਪਣੀ ਸੁਰਤ ਨੂੰ ਅਸੂਲ ਸੂਖਮ ਕਾਰਨ ਪ੍ਰਪੰਚ ਇਤਿਹਾਸ ਇੱਥੋਂ ਉੱਪਰ ਉਠਾ ਕੇ ਉਸ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਨਿਵਲੀਨ ਕਰ ਦਿੰਦੇ, ਜਿੱਥੇ ਜਾ ਕੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਸਮਾਰਸਿਤ ਹੋ ਜਾਇਆ ਕਰਦੇ। ਅੱਜ ਵੀ ਗੁਰੂ ਬਾਬਾ ਜੀ ਆਪਣੇ ਰੋਜ਼ ਦੇ ਸੁਭਾਅ ਮੁਤਾਬਕ ਅੰਮ੍ਰਿਤ ਵੇਲੇ ਜਾਗੇ, ਆਵਾਜ਼ ਦਿੱਤੀ ਭਾਈ ਬਾਲਾ ਮਰਦਾਨਾ ਉੱਠੋ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰੋ। ਇਸ਼ਨਾਨ ਵਾਸਤੇ ਡੋਰੀਗੜ੍ਹ ਦਾ ਹਮੇਸ਼ਾ ਪਾਸ ਰੱਖਦੇ ਸਨ, ਬਾਹਰ ਖੂਹ ਤੇ ਚਲੇ ਗਏ, ਖੂਹ ਚ ਪਾਣੀ ਕੱਢਿਆ, ਭਾਈ ਬਾਲੇ ਨੇ ਪਹਿਲਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ਼ਨਾਨ ਕਰਾਇਆ, ਗੁਰੂ ਬਾਬਾ ਜੀ ਇਸ਼ਨਾਨ ਕਰਕੇ ਸਮਾਧੀ ਵਿੱਚ ਜੁੜ ਗਏ, ਫਿਰ ਭਾਈ ਬਾਲਾ ਮਰਦਾਨਾ ਨੇ ਵੀ ਇਸ਼ਨਾਨ ਕਰ ਲਿਆ, ਗੁਰੂ ਚਰਨਾਂ ਦਾ ਧਿਆਨ ਧਰਕੇ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿੱਤਾ। ਹੁਣ ਸਾਰ ਸੰਗਤ ਅੰਮ੍ਰਿਤ ਵੇਲੇ ਦਾ ਸਮਾਂ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਮਰਦਾਨਾ ਉਹ ਪਰਮੇਸ਼ਰ ਦੇ ਵਸਲ ਵਿੱਚ ਜੁੜੇ ਬੈਠੇ ਨੇ। ਜਦੋਂ ਸਾਰੀ ਦੁਨੀਆ ਅਗਿਆਨਤਾ ਦੀ ਗਾਫਲਤਾ ਦੀ ਬੜੀ ਗੂੜੀ ਨੀਂਦ ਵਿੱਚ ਸੁੱਤੀ ਪਈ ਹੈ, ਉਦੋਂ ਜਾਗਦੇ ਕੌਣ ਨੇ? ਭਿੰਨੀ ਰਹਿਣ ਲੜੀਏ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗ ਹੈ ਨਾਮ ਸਿਮਰੈ ਅਣ ਦਿਨੋ, ਚਰਨ ਕਮਲ ਧਿਆਨ ਹਿਰਦਾ ਹੈ ਪ੍ਰਭ ਵਿਸਰ ਨਾਹੀ ਇੱਕ ਖਨੋ, ਅਜਮਾਨ ਮੋਹ ਵਿਕਾਰ ਮਨ ਕਾ ਕਲ ਮਲਾ ਦੁੱਖ ਜਾਰੇ, ਬਿਨਵੰਤ ਨਾਨਕ ਸਦਾ ਜਾਗ ਹੈ ਹਰਦਾਸ ਸੰਤ ਪਿਆਰੇ।

ਸਤਿਕਾਰ ਸੰਗਤ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ ਸੀ, ਭਾਈ ਮਰਦਾਨਾ, ਵੀ ਆਪਾਂ ਭਾਵੇਂ ਕਿਸੇ ਰੋਜ਼ ਕਿਸੇ ਜੰਗਲ ਬੀਆਬਾਨ ਵਿੱਚ ਬੈਠੇ ਹੋਈਏ, ਭਾਵੇਂ ਕਿਸੇ ਨਗਰ ਜਾਂ ਕਿਸੇ ਬਾਸੀ ਵਿੱਚ ਬੈਠੇ ਹੋਈਏ, ਭਾਵੇਂ ਕੋਈ ਸਰੋਤਾ ਹੋਵੇ ਭਾਵੇਂ ਨਾ ਹੋਵੇ, ਤੈਂ ਰੋਜ਼ ਸ੍ਰੀ ਆਸਾਨੀ ਵਾਰ ਦਾ ਕੀਰਤਨ ਜ਼ਰੂਰ ਕਰਨਾ ਹੈ। ਤੇਰੇ ਕਲਿਆਣ ਇਸੇ ਵਿੱਚ ਹੈ। ਸ੍ਰੀ ਆਸਾਨੀ ਵਾਰ ਦੀ ਪ੍ਰਾਰੰਭ ਸਾਰਾ ਨਿਸ਼ਚਿਤ ਸਮਾਂ ਹੋ ਗਿਆ। ਭਾਈ ਮਰਦਾਨ ਨੇ ਰਬਾਬ ਦੀਆਂ ਤਾਰਾਂ ਛੇੜ ਦਿੱਤੀਆਂ, ਬੜੀ ਉੱਚੀ ਸੁਰ ਦੇ ਵਿੱਚ ਸਮੂਹ ਆਸਾ ਕੋਲ ਪੂਰਨ ਕਰਨ ਵਾਲੀ ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕੀਤਾ। ਬਹੁ ਬਟਾਲੇ ਦੇ ਨਾਲ ਕੀਰਤਨ ਦੀ ਸਮਾਪਤੀ ਕਰ ਦਿੱਤੀ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਬਾਬਾ ਜੀ ਨੇ ਆਪਣੇ ਮਾਸੀ ਨਾਲ ਭੇਜੇ ਨੇਤਰ ਫੁੱਲੇ ਮਰਦਾਨਿਆਂ, ਪਿਤਾ ਬੜੀ ਉੱਚੀ ਸੁਰ ਦੇ ਵਿੱਚ ਬੜੇ ਮਜ਼ੇ ਦੇ ਵਿੱਚ ਆ ਕੇ ਅੱਜ ਕੀਰਤਨ ਕੀਤਾ, ਪਰ ਸਰੋਤਾ ਇੱਕ ਵੀ ਨਹੀਂ ਆਇਆ। ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਤੇਰੀਆਂ ਤੋਂ ਜਾਣੇ, ਆਪ ਤਾਂ ਉਹਨਾਂ ਪਰਮਾਇਆ ਪਾ ਆਇਓ, ਹੁਣ ਆਵੇ ਕੌਣ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ ਵੀ ਮਰਦਾਨਿਆਂ, ਇਹ ਨਿਭਾਗ ਪੁਰਸ਼ ਨੇ, ਇਸ ਅੰਮ੍ਰਿਤ ਰੂਪੀ ਗੰਗਾ ਪੜਾ ਕੇ ਅੰਮ੍ਰਿਤ ਦੇ ਬੁੱਕ ਭਰ ਕੇ ਪੀ ਨਹੀਂ ਸਕੇ। ਸਤਿਗੁਰ ਤੁਠਾ ਖੋਲ ਦੇ, ਮੁਖ ਗੁਰਮੁਖ ਹਰ ਪ੍ਰਗਾਸ, ਮਨ ਮੁਖ ਪਾਦ ਵਿਹੋਣਿਆ, ਸਿੱਖ ਮੁਹੀਆ ਕੰਧੀ ਪਾਸ। ਮਰਦਾਨਿਆਂ ਨਿਭਾਗ ਪੁਰਸ਼ ਨੇ ਫਿਰ ਬਾਪ ਦੀਆਂ ਤਾਰਾਂ ਛੇੜੇ, ਸ਼ਬਦ ਪੜ ਕੇ ਇਥੋਂ ਚਾਲੇ ਪਾਈਏ। ਸਾਰ ਸਨ ਮਰਦਾਨਿਆਂ ਤੇ ਹੁਕਮ ਹੀ ਮੰਨਣਾ ਸੀ, ਫਿਰ ਬਾਪ ਦੀਆਂ ਤਾਰਾਂ ਛੇੜ ਦਿੱਤੀਆਂ। ਹੁਣ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਇਉਂ ਗਾਇਨ ਕੀਤਾ,

ਸਾਰ ਸਮ ਦੇਵ ਵਿਦਿਆ ਦੇ ਬੜੀ ਗੂੜੀ ਨੀਂਦ ਵਿੱਚ ਸੁੱਤਾ ਪਿਆ। ਸੁਖਦੇਵ ਨੂੰ ਜਗਾਉਣ ਵਾਸਤੇ ਕੂਕਾਂ ਮਾਰਦੇ ਨੇ ਵੇਦ, ਟਾਂਗਾਂ ਮਾਰਦੇ ਨੇ ਸ਼ਾਸਤਰ, ਮਤਾਂ ਦਿੰਦੀਆਂ ਗੁਰਬਾਣੀ, ਮਤਾਂ ਦਿੰਦੇ ਨੇ ਸਤਿਪੁਰਸ਼, ਪਰ ਜੀਵ ਦਿੰਦੇ ਕੋਈ ਸ਼ੈਤਾਨ ਵੜਿਆ ਬੈਠਾ ਹੈ, ਜਿਹੜਾ ਨੂੰ ਵਿਦਿਆ ਦੀ ਔਰ ਮੋਹ ਦੀ, ਅਗਿਆਨਤਾ ਦੀ, ਗਾਫਲਤਾ ਦੀ ਨੀਂਦ ਤੋਂ ਜਾਗਣ ਨਹੀਂ ਦਿੰਦਾ। ਫਰੀਦਾ ਕੁ ਕਹਿੰਦਿਆਂ ਚਾ ਗਹਿੰਦਿਆਂ ਮੱਤੀ ਦਿੰਦਿਆਂ ਨਿੱਤ, ਜੋ ਸ਼ੈਤਾਨ ਵੰਜਾਇਆ ਸੋ ਕਿਤ ਫੇਰ ਹੈ ਚਿੱਤ। ਤੂੰ ਭਾਈ ਸਾਰੇ ਮਾਈ ਭਾਈ ਆਪਣੀ ਜ਼ਿੰਮੇਵਾਰੀ ਸਮਝੋ, ਨਮਸਕਾਰ ਕਰੋ, ਕਿਉਂਕਿ ਸੰਗਤ ਮੈਂ ਦੇਖ ਰਿਹਾ ਪਿੱਛੇ ਕਾਫੀ ਆ ਰਹੀ ਹੈ, ਜੇ ਸਮਾਪਤੀ ਵੀ ਕਰ ਦਿੰਦੇ ਆ ਸੰਗਤ ਨੇ, ਬਾਹਰ ਵਿੱਚ ਤੇ ਫਿਰ ਵੀ ਭਿੱਜਣਾ ਹੀ ਭਿੱਜਣਾ ਹੈ। ਸੋ ਪ੍ਰੇਮ ਦੇ ਨਾਲ ਸ਼ਰਧਾ ਨਾਲ ਨਮਸਕਾਰ ਕਰਦੇ ਜਾਓ, ਜਦੋਂ ਸੰਗਤ ਨਮਸਕਾਰ ਕਰ ਹਟੇਗੀ ਉਸੇ ਸਮੇਂ ਨਾਲ ਦੀ ਨਾਲ ਸਮਾਪਤੀ ਹੋ ਜਾਵੇਗੀ। ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸ਼ਬਦ ਦਾ ਗਾਇਨ ਕਰਕੇ ਉੱਥੋਂ ਅੱਗੇ ਚਾਂਦੇ ਪਾ ਦਿੱਤੇ, ਅੱਗੇ ਅੱਗੇ ਗੁਰੂ ਬਾਬਾ ਜੀ, ਪਿੱਛੇ ਪਿੱਛੇ ਭਾਈ ਬਾਲਾ ਮਰਦਾਨਾ, ਜਾਂਦੇ ਜਾਂਦੇ ਮਹਾਰਾਜਾਂ ਤੋਂ ਮਾਇਆ ਲਾ ਜਾਂਦੇ ਨੇ, ਉੱਥੇ ਤੌਰ ਭਰ ਹੋਏ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਨੇ। ਚੱਲ ਕੇ ਰਾਤੀ ਜਿਹੜੇ ਮੁਸਾਫਰ ਆਏ ਸਨ ਉਹਦਾ ਕੋਈ ਸੂਈ ਨਹੀਂ, ਬਲਕਿ ਜਾਦੂਗਰ ਨਿਕਲੇ, ਉਹਨਾਂ ਨੇ ਕੋਈ ਐਸਾ ਕਲਾਮ ਪੜਿਆ, ਐਸਾ ਜਾਦੂ ਕੀਤਾ ਸੀ, ਸਾਰੇ ਸੁਸਤਰੀ ਦੀ ਤਰ੍ਹਾਂ ਸੌਂ ਗਏ। ਉੱਥੇ ਜਿਹੜੇ ਮੁਖੀ ਮੁਖੀ ਚੱਲ ਕਹਿਣ ਸੱਤ ਸਣ ਕਹਿਣ ਲੱਗੇ ਵੀ ਆਪਣਾ ਦਾ ਪ੍ਰਣ ਭੰਗ ਹੋ ਗਿਆ, ਆਪਾਂ ਤਾਂ ਲੁੱਟੇ ਬਗੈਰ ਕੋਈ ਜਾਨ ਨਹੀਂ ਦਿੱਤਾ, ਤਕੜੇ ਹੋਵੋ, ਉਹਨਾਂ ਨੂੰ ਘੇਰ ਲਓ, ਮੁੰਡਿਆਂ ਤੇ ਡਾਂਗਾ ਰੱਖ ਲਓ। ਹੁਣ ਸਾਰ ਸਮਾਂ ਛੱਗਾਂ ਦੇ ਨਰੋਏ ਨਰੋਏ ਮੁੰਡੇ, ਦੋ ਚਾਰ ਇੱਧਰ ਨੂੰ, ਦੋ ਚਾਰ ਉੱਧਰ ਨੂੰ, ਦੋ ਚਾਰ ਉਸ ਰਸਤੇ ਵੀ ਚੱਲ ਪਏ ਜਿੱਧਰ ਗੁਰੂ ਬਾਬਾ ਜੀ ਭਾਈ ਬਾਲੇ ਮਰਦਾਨੇ ਸਮੇਤ ਜਾ ਰਹੇ ਸਨ। ਦੂਰੀ ਆਵਾਜ਼ ਕੇ ਜਾਣ ਵਾਲੇ ਠਹਿਰ ਜਾਓ, ਅਸੀਂ ਤਾਂ ਉਹ ਲੋਕ ਹਾਂ, ਗੱਲ ਪਿੱਛੇ ਕਰਦੇ ਹਾਂ, ਪਹਿਲਾਂ ਉਹਨਾਂ ਨੂੰ ਜਾਨੋਂ ਮਾਰ ਦਿੰਦੇ ਹਾਂ, ਤੁਸੀਂ ਕੌਣ ਹੁੰਦੇ ਹੋ ਸੁੱਕੇ ਜਾਣ ਵਾਲੇ? ਗੁਰੂ ਨਾਨਕ ਦੇਵ ਜੀ ਮਹਾਰਾਜ ਰੁਕ ਗਏ, ਮਰਦਾਨਾ ਚੱਲ ਗਿਆ, ਮਹਾਰਾਜ ਦੇ ਤੌਰ ਠੀਕ ਨਹੀਂ, ਇੱਥੇ ਰੁਕਣਾ ਮੁਨਾਸਿਬ ਨਹੀਂ, ਚਲੋ ਅੱਗੇ ਚੱਲੀਏ। ਮਹਾਰਾਜ ਕਹਿਣਗੇ ਮਰਦਾਨਿਆਂ ਵੀ ਡਰਨਾ, ਤੇਰੇ ਸਿਰ ਤੇ ਡਾਢੇ ਦਾ ਹੱਥ ਹੈ। ਉਹ ਠੱਗ ਵੀ ਨੇੜੇ ਆ ਗਏ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਅਸੀਂ ਮਰਨੋਂ ਤਾਂ ਨਹੀਂ ਡਰਦੇ, ਪਰ ਇਉਂ ਕਰਨਾ ਸਾਡੇ ਸਰੀਰਾਂ ਦਾ ਮਾਰਨ ਤੋਂ ਬਾਅਦ ਸੰਸਕਾਰ ਜ਼ਰੂਰ ਕਰ ਦੇਣਾ। ਉਹ ਕਹਿੰਦੇ ਸਾਨੂੰ ਇਸ ਗੱਲ ਤਾਂ ਕੀ ਮਤਲਬ, ਅਸੀਂ ਤਾਂ ਤੁਹਾਨੂੰ ਜਾਨੋਂ ਮਾਰ ਕੇ ਤੁਹਾਡਾ ਮਾਲ ਮਤਾ ਖੋ ਲੈਣਾ, ਮਗਰੋਂ ਜੋ ਮਰਜ਼ੀ ਹੁੰਦਾ ਫਿਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਕੋਈ ਔਖੀ ਗੱਲ ਨਹੀਂ, ਉਹਦੇ ਕੋਲ ਸਾਹਮਣੇ ਸੇਵਾ ਬਣਦਾ, ਉੱਥੋਂ ਸਾਡੇ ਸੰਸਕਾਰ ਵਾਸਤੇ ਅੱਗ ਲੈ ਆਓ। ਸਾਧਨ ਮਹਾਰਾਜ ਨੇ ਮਨ ਪ੍ਰੇਰ ਦਿੱਤਾ, ਦੋ ਠੱਗ ਗਏ ਉੱਥੇ ਜਾ ਕੇ, ਕੀ ਦੇਖਦੇ ਨੇ, ਦੋ ਫਰੀਕਾਂ ਦੀ ਆਪਸ ਦੇ ਵਿੱਚ ਬੜੀ ਭਾਰੀ ਲੜਾਈ ਹੋ ਰਹੀ ਹੈ, ਇੱਕ ਦੇਵਗਣ ਹਨ, ਦੂਸਰੇ ਯਮਗਣ ਹਨ। ਯਮਗਣ ਕੀ ਕਹਿੰਦੇ ਵੀ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ ਸੀ, ਇਹਨੂੰ ਨਰਕਾਂ ਵਿੱਚ ਲਿਜਾਣਾ ਹੈ, ਧਰਮਰਾਜ ਨੇ ਹੁਕਮ ਕੀਤਾ ਇਹਨੂੰ ਸਜ਼ਾ ਦਿੰਦੇ, ਕੁੱਟਦੇ ਮਾਰਦੇ ਲਿਆ ਕੇ ਮੇਰੀ ਕਚਹਿਰੀ ਚ ਪੇਸ਼ ਕਰੋ, ਇਸ ਕਰਕੇ ਇਹਨੂੰ ਅਸੀਂ ਲੈ ਕੇ ਜਾਵਾਂਗੇ। ਜਿਹੜੇ ਦੇਵਗਣ ਹਨ ਉਹ ਕੀ ਕਹਿੰਦੇ ਨੇ ਵੀ ਠੀਕ ਹੈ, ਭਾਵੇਂ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਪਰ ਇਹ ਸੇਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਂਗਲੀ ਹੋ ਗਈ, ਇਸ ਕਰਕੇ ਇਹ ਸਾਰੇ ਪਾਪ ਬਖਸ਼ੇ ਗਏ ਨੇ। ਹੁਣ ਇਹ ਨਰਕਾਂ ਦਾ ਅਧਿਕਾਰੀ ਨਹੀਂ ਰਿਹਾ, ਅਸੀਂ ਇਹਨੂੰ ਵਿਮਾਨ ਵਿੱਚ ਸਵਾਰ ਕਰਕੇ ਵੈਕੁੰਠ ਧਾਮ ਨੂੰ ਲੈ ਜਾਣਾ ਹੈ। ਸਾਰ ਸੰਗਤ ਉਹ ਠੱਗ ਪੁੱਛਦੇ ਨੇ ਵੀ ਕਿਹੜਾ ਐਸਾ ਗੁਰੂ ਨਾਨਕ ਜਿਹਦੀ ਉਂਗਲੀ ਦੇ ਇੱਕ ਇਸ਼ਾਰੇ ਦੇ ਨਾਲ ਹੀ ਇਸ ਪਾਪੀ ਜੀਵ ਦਾ ਉਧਾਰ ਹੋ ਗਿਆ। ਉਹ ਕਹਿਣ ਲੱਗੇ ਭੋਲਿਓ, ਉਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਇੱਥੇ ਅੱਗ ਲੈਣ ਵਾਸਤੇ ਭੇਜਿਆ। ਸਾਰ ਸੰਗਤ ਉਹਨਾਂ ਜਾਂ ਤਾਂ ਸੱਤੇ ਸਦਾ ਭੁੱਲ ਗਈਆਂ, ਆਏ ਬਾਬਤ ਦਾੜ ਦਾੜ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਡਿੱਗ ਪਏ। ਨਾ ਦੇ ਠੱਗ ਹੈਰਾਨ ਵੀ ਇਹਨਾਂ 'ਤੇ ਵੀ ਕੋਈ ਜਾਦੂ ਕਰ ਦਿੱਤਾ, ਚੱਲ ਕੇ ਦੇਖਿਓ ਕਿਤੇ ਕੋਈ ਐਸੀ ਹਰਕਤ ਕਰਦੇ ਹੋਏ ਤਾਂ ਕੋਈ ਈਸ਼ਵਰੀ ਅਵਤਾਰ ਹਨ, ਨਿਰੰਕਾਰ ਨੇ ਸਾਡੇ ਉਧਾਰ ਵਾਸਤੇ ਭੇਜਿਆ। ਹੁਣ ਸਾਰ ਸੰਗਤ ਬੇਨਤੀ ਕਰਕੇ ਲੈ ਗਏ ਵਾਪਸ ਆਪਣੇ ਨਗਰ ਦੇ ਵਿੱਚ, ਤੇ ਸਭ ਨੂੰ ਨੇ ਵਾਰਤਾ ਦੱਸੀ, ਸਾਰਾ ਪਿੰਡ ਇਕੱਠਾ ਹੋ ਕੇ ਹੁਣ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸੋਂ ਆਪਣੀਆਂ ਭੁੱਲਾਂ ਦੀ ਖਿਮਾ ਮੰਗ ਰਿਹਾ। ਗੀਤਾ ਸਮੁੰਦਰ ਸਾਗਰ ਨੀਰ ਭਰਿਆ, ਤੇ ਔਗਣ ਮਾਰੇ ਦਇਆ ਕਰੋ, ਕਿਸ ਮਿਹਰੋ ਪਾਵੋ ਡੁੱਬਦੇ ਪੱਥਰ ਸਾਰੇ। ਸਾਰ ਸੰਗਤ ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ

ਚਾਰ ਪੰਦਰਾਂ ਸਾਲ ਪਰ ਵਾਹਿਗੁਰੂ ਨੇ ਇਹ ਪ੍ਰੀਖਿਆ ਪਾਈ ਹੈ। ਪਰ ਇਹ ਸੰਗਤ ਦਾ ਸਿਰਕ ਹੈ ਜਿਹੜੇ ਪੂਰੇ ਨੰਬਰ ਲੈ ਕੇ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ ਜਿਹਨਾਂ ਨੂੰ ਸ਼ਰਧਾ ਹੈ, ਪਿਆਰ ਹੈ ਗੁਰੂ ਘਰ ਦੇ ਨਾਲ, ਸਾਰ ਸੰਗਤ ਦੇ ਨਾਲ। ਫਿਰ ਤਾਂ ਭਾਵੇਂ ਝੱਖੜ ਝੜਦਾ ਹੋਵੇ, ਹਨੇਰੀਆਂ ਵਗਦੀਆਂ ਹੋਣ, ਮੀਂਹ ਪੈ ਰਿਹਾ ਹੋਵੇ, ਉੱਥੇ ਕਹਿੰਦਾ ਸਮੁੰਦਰ ਪਾਰ ਕਰਕੇ ਵੀ ਗੁਰੂ ਦੇ ਪਾਸ ਜਾਣਾ ਪਵੇ, ਫਿਰ ਵੀ ਪ੍ਰਵਾਹ ਨਹੀਂ ਕਰਦਾ। ਝੱਖੜ ਝਾਂਗੀ ਮੀਂਹ ਵਰਸੈ, ਧੀ ਗੁਰ ਦੇਖਣ ਜਾਏ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਏ।

ਤੀਰ ਦੇਖਣ ਜਾਈ ਗੁਰਸਿੱਖ ਤੀਰ ਦੇਖਣ ਜਾਈ ਸਫਲਤਾ ਦੀ

ਸਾਰ ਸਿੰਘ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਸੰਤ ਮਹਾਰਾਜ ਰਾੜਾ ਸਾਹਿਬ ਟੱਕੀ ਵਿੱਚ ਆਏ ਹੀ ਆਏ ਸਨ। ਬਾਹਰ ਪਿੰਡਾਂ ਦੇ ਵਿੱਚ ਕੀਰਤਨ ਦਾ ਦੀਵਾਨਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਰਾੜਾ ਸਾਹਿਬ ਦੇ ਨਜ਼ਦੀਕ ਪਿੰਡ ਹੈ ਜਹਾਂਗੀਰ, ਉੱਥੇ ਸੰਤ ਮਹਾਰਾਜ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਇਕਦਮ ਬੜਾ ਤੇਜ਼ ਬੱਦਲ ਆਇਆ, ਹਨੇਰੀ ਆਈ, ਬਾਰਿਸ਼ ਸ਼ੁਰੂ ਹੋ ਗਈ। ਜਿਹੜੇ ਕਮਜ਼ੋਰ ਦਿਲ ਸਨ ਉੱਠਣੇ ਸ਼ੁਰੂ ਹੋ ਗਏ। ਸੰਤ ਮਹਾਰਾਜ ਕਹਿਣ ਲੱਗੇ, ਬੈਠੇ ਰਹੋ ਪ੍ਰੇਮ ਦੇ ਨਾਲ ਭਾਈ, ਇਹ ਅੰਦਰ ਆਇਆ ਹਾਜ਼ਰੀ ਭਰਨ ਵਾਸਤੇ। ਕੀ ਬਾਰ ਬਾਰ ਉੱਠ ਕੇ ਦੇਖ ਰਹੇ ਹੋ ਅਸਮਾਨ ਵੱਲ? ਇੰਦਰ ਦੇ ਬਸ ਕੁਝ ਨਹੀਂ, ਜਿਹਨੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਇੰਦਰ ਨੂੰ ਭੇਜਿਆ, ਸਭਨਾਂ ਦੀ ਤਾਰ ਤਾਂ ਉਸ ਕਰਤੇ ਦੇ ਹੱਥ ਵਿੱਚ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ। ਕਿਹਾ ਉੱਠ ਉੱਠ ਦੇਖੋ ਬਾਪੜੇ, ਇਸ ਮੇਘਾ ਹੱਥ ਕਿਛ ਨਾਹੀਂ, ਜਿਹਨੇ ਇਹ ਮੇਘ ਪਠਾਇਆ ਤੇ ਰਾਖੋ ਮਨ ਮਾਏ। ਕਿਹਾ ਉੱਠ

ਸਾਰਸੰਗ ਪਰ ਜਿਨ੍ਹਾਂ ਨੂੰ ਪਿਆਰ ਹੈ ਸਾਰਸੰਗ ਦੇ ਨਾਲ, ਉਹਨਾਂ ਦੇ ਮਨ ਵਿੱਚ ਕੋਈ ਕਸ਼ਮ ਕਸ਼ ਨਹੀਂ ਹੁੰਦੀ। ਉਹਨਾਂ ਵਾਸਤੇ ਮੀਂਹ ਨਹੀਂ ਪੈਂਦਾ, ਬਲਕਿ ਉਹਨਾਂ ਵਾਸਤੇ ਪਰਮੇਸ਼ਵਰ ਦੀ ਰਹਿਮਤ ਵਰਤਦੀ ਹੈ। ਤੇ ਜੋ ਸਿੱਜੋ ਕੰਬਲੀ ਅੱਲੋ ਵਰਸੈ ਮੇਹੋ, ਜਾਏ ਮਿਲਾ ਤਿਨਾ ਛਾਜਨਾ, ਉੱਤੈ ਨਾ ਹੀ ਮੇਹੋ ਫਰੀਦਾ। ਜੋਬਨ ਜਾਂਦੇ ਨਾ ਡਰਾਂ, ਜੇ ਸਹ ਪ੍ਰੀਤ ਨਾ ਜਾਏ, ਕਿਤਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ।

0: ਚਾਰ ਸੰਗਤਾਂ ਨੇ ਸੰਤ ਮਹਾਰਾਜ ਦੇ ਦੀਵਾਨਿਆਂ ਦੀ ਹਾਜ਼ਰੀਆਂ ਭਰੀਆਂ ਨੇ, ਉਹਨਾਂ ਨੂੰ ਪਤਾ। ਇੱਕ ਵਾਰ ਦਾ ਜ਼ਿਕਰ ਹੈ ਬੰਗਲਾ ਸਾਹਿਬ, ਤਾਂ ਬਾਅਦ ਵਿੱਚ ਦੀਵਾਨ ਲੱਗਣ ਲੱਗੇ ਨੇ। ਤੋਂ ਪਹਿਲਾਂ ਬਿਰਲਾ ਮੰਦਿਰ ਦੇ ਪਿਛਲੇ ਪਾਸੇ ਇੱਕ ਵਾਰ ਪਹਾੜੀ ਤੇ ਦੀਵਾਨ ਸਜਿਆ ਹੋਇਆ, ਉਧਰ ਸੰਤ ਮਹਾਰਾਜ ਨੇ ਸ਼ਾਨ ਵਜਾਉਣੀ ਸ਼ੁਰੂ ਕਰ ਦਿੱਤੀ, ਉਧਰ ਬਾਰਿਸ਼ ਸ਼ੁਰੂ ਹੋ ਗਈ। ਸੰਤ ਦੇ ਵਿੱਚੋਂ ਕੋਈ ਵੀ ਪ੍ਰੇਮੀ ਉੱਠ ਕੇ ਨਾ ਗਿਆ। ਸੰਤ ਉਸੇ ਤਰ੍ਹਾਂ ਕੀਰਤਨ ਕਰਦੇ ਰਹੇ, ਮੀਂਹ ਵੀ ਇਤਨਾ ਵਰਤਿਆ। ਉਹ ਪਹਾੜੀ ਵਾਲੀ ਜਗ੍ਹਾ ਹੋਣ ਕਰਕੇ ਪਾਣੀ ਸੰਗਤ ਦੇ ਹੇਠਦੇ ਰੁੜ ਰਿਹਾ ਹੈ, ਪਰ ਸੰਗਤਾਂ ਉਸੇ ਤਰ੍ਹਾਂ ਸਿਰਕ ਦੇ ਨਾਲ ਬੈਠੀਆਂ ਗੁਰੂ ਰਾਣੀ ਦਾ ਕੀਰਤਨ ਸਰਵਣ ਕਰ ਰਹੀਆਂ ਨੇ। ਸੰਤ ਮਹਾਰਾਜ ਨੇ ਦੋ ਨਿਸ਼ਚਿਤ ਸਮਾਂ ਸੀ ਕੀਰਤਨ ਦੀ ਸਮਾਪਤੀ ਦਾ, ਉਸ ਸਮੇਂ ਸਮਾਪਤੀ ਕਰ ਦਿੱਤੀ। 42 ਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਇੱਕ ਵਾਰ ਦਾ ਜ਼ਿਕਰ, ਸੰਤ ਮਹਾਰਾਜ ਨੇ ਲੁਧਿਆਣੇ ਕੀਰਤਨ ਸ਼ੁਰੂ ਕਰ ਦਿੱਤਾ। ਇਹ ਸੰਨ 73 ਦੀ ਗੱਲ ਹੈ, ਜਿਹੜੇ ਸਾਲ ਸੰਤ ਮਹਾਰਾਜ ਨੇ ਸਰੀਰ ਛੱਡਿਆ। ਇਸੇ ਤਰ੍ਹਾਂ ਅਸੀਰ ਦਾ ਦੀਵਾਨ ਹੈ, ਸੋ ਸੰਤ ਮਹਾਰਾਜ ਨੇ ਉਹ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਉਧਾਰ ਕੀਤਾ ਠੱਗਾਂ ਦਾ, ਉਸ ਪਿੰਡ ਵਿੱਚ ਜਾ ਕੇ ਉਹ ਪ੍ਰਕਰਨ ਸ਼ੁਰੂ ਕੀਤਾ ਹੈ। ਉਧਾਰ ਸ਼ੁਰੂ ਹੋ ਗਈ, ਪਰ ਸੰਤ ਮਹਾਰਾਜ ਉਸੇ ਤਰ੍ਹਾਂ ਕੀਰਤਨ ਕਰਦੇ ਰਹੇ। ਮੀਂਹ ਪੈਂਦੇ ਵਿੱਚ ਸਾਰੀਆਂ ਸੰਗਤਾਂ ਵੀ ਉਸ ਤਰ੍ਹਾਂ ਬੈਠੀਆਂ ਰਹੀਆਂ। ਜਿਹਨਾਂ ਨੂੰ ਪਿਆਰ ਹੈ ਸਾਰ ਸੰਗਤ ਦੇ ਨਾਲ, ਗੁਰਬਾਣੀ ਦੇ ਕੀਰਤਨ ਦੇ ਨਾਲ, ਉਹਨਾਂ ਨੂੰ ਬਾਰਿਸ਼ ਦੀ, ਹਨੇਰੀ ਦੀ, ਮੀਂਹ ਦੀ ਪਰਵਾਹ ਨਹੀਂ ਹੋਇਆ ਕਰਦੀ। ਉਹਨਾਂ ਵਾਸਤੇ ਮੀਂਹ ਵੀ ਅਕਾਲ ਪੁਰਖ ਗੁਰੂ ਦੀ ਰਹਿਮਤ ਵਰ ਬਣ ਜਾਂਦਾ ਹੈ। ਸੋ ਤਾਂ ਤੇ ਸਤਿਗੁਰਾਂ ਨੇ ਫਰਮਾਨ ਕੀਤਾ, ਸੁਲਕਵਾਨ ਸਿੱਖਾਂ ਦੀ ਬਾਬਤ ਝੱਖੜ ਝਾਂਗੀ ਮੀਂਹ ਵਰਸੈ, ਵੀ ਗੁਰ ਦੇਖਣ ਜਾਏ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਏ। ਜਿਹੜੇ ਪੜ੍ਹੇ ਲਿਖੇ ਮਾਈ ਭਾਈ ਹਨ, ਖਾਸ ਕਰਕੇ ਅੱਜ ਕੱਲ੍ਹ ਇਮਤਿਹਾਨਾਂ ਦੇ ਦਿਨ ਹਨ, ਬੱਚਿਆਂ ਨੂੰ ਪਤਾ ਹੈ ਵੀ ਜਦੋਂ ਕੋਈ ਔਖਾ ਪਰਚਾ ਪੈ ਜਾਵੇ ਜਾਂ ਕੋਈ ਆਊਟ ਆਫ ਸਿਲੇਬਸ ਦਾ ਕੁਐਸਚਨ ਆ ਜਾਵੇ, ਫਿਰ ਗ੍ਰੇਸ ਮਾਰਕਸ ਮਿਲਿਆ ਕਰਦੇ ਨੇ, ਕੁਝ ਵਾਧੂ ਨੰਬਰ ਮਿਲ ਜਾਇਆ ਕਰਦੇ ਨੇ। ਸਾਰ ਸੰਗਤ ਇਸੇ ਤਰ੍ਹਾਂ, ਇਹੋ ਜਿਹੇ ਸਮੇਂ ਸਤਸੰਗ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜਾਣ, ਉਹਦਾ ਵੀ ਵਿਸ਼ੇਸ਼ ਫਲ ਮਿਲਿਆ ਕਰਦਾ ਹੈ। ਭਾਈ ਜਿਨ੍ਹਾਂ ਨੇ ਅੱਜ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਤੋ ਮਨ ਉਹਨਾਂ ਨੂੰ ਪਹਿਲੇ ਸਾਰੇ ਦੀਵਾਨਾਂ ਦਾ ਹੀ ਫਲ ਪ੍ਰਾਪਤ ਹੋ ਗਿਆ। ਪਤਾ ਤੇ ਹੁਣ ਸਾਰੀ ਸੰਗਤ ਨੇ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਲਈ ਹੈ। ਹੁਣ ਵੈਸੇ ਸੰਗਤਾਂ ਦਾ ਇਸ ਪ੍ਰੀਖਿਆ ਚ ਪਾਸ ਹੋਈਆਂ, ਪਰ ਅਸਲ ਅਸੀਂ ਫੇਲ ਹੋ ਗਏ, ਕਿਉਂਕਿ ਪਹਿਲਾਂ ਸਮਾਪਤੀ ਕਰ ਦਿੱਤੀ, ਗੜੇ ਪੈਣ ਲੱਗ ਗਏ ਸਨ। ਸੰਗਤ ਦੀ ਸਹੂਲਤ ਨੂੰ ਵੀ ਮੁੱਖ ਰੱਖਣਾ ਸੀ, ਗੁਰੂ ਮਹਾਰਾਜ ਦੇ ਆਦਰ ਸਤਿਕਾਰ ਨੂੰ ਵੀ ਮੱਦੇਨਜ਼ਰ ਰੱਖਣਾ ਸੀ ਭਾਈ। ਇਸ ਕਰਕੇ ਪ੍ਰੀਖਿਆ ਦੇ ਵਿੱਚੋਂ ਜਿਹੜੇ ਅਸੀਂ ਫੇਲ ਹੋਏ, ਅਸੀਂ ਤਾਂ ਮੰਗਦਿਆਂ ਸਮਾਂ, ਇਹ ਸੰਗਤ ਦਾ ਸਦਕੀ ਹੈ ਜਿਹੜਾ ਸਾਨੂੰ ਦੁਬਾਰਾ ਫਿਰ ਤੋਂ ਕੀਰਤਨ ਸ਼ੁਰੂ ਕਰਨਾ ਪਿਆ। ਸੋ ਆਓ ਹੁਣ ਸਾਰੇ ਮਾਈ ਭਾਈ ਹਰ ਰੋਜ਼ ਦੀ ਤਰ੍ਹਾਂ ਗੁਰੂ ਸੋਤਰ ਵਿੱਚ ਬੋਲੋ। ਸੰਤ ਮਹਾਰਾਜ ਨੇ ਪਰੰਪਰਾ ਸ਼ੁਰੂ ਕੀਤੀ ਗੁਰਬਾਣੀ ਦੇ ਸਿੱਧੇ ਕੀਰਤਨ ਦੀ। ਸਿੱਧੇ ਕੀਰਤਨ ਦੁਆਰਾ ਪਤਾ ਸਾਰੇ ਸੰਗਤ ਦੀ ਰਚਨਾ ਸਫਲ ਹੋ ਜਾਂਦੀ, ਸਾਰੇ ਮਾਈ ਭਾਈ ਗੁਰਬਾਣੀ ਦੀ ਧਾਰਨਾ ਵਿੱਚ ਬੋਲ ਲੈਂਦੇ, ਕਿਉਂਕਿ ਰਾਗਾਂ ਵਿੱਚ ਕੀਰਤਨ ਹੁੰਦਾ, ਰਾਗੀ ਸੰਗਾਨ ਕਰਦੇ ਹਨ। ਭਾਵੇਂ ਜਿਨ੍ਹਾਂ ਨੂੰ ਗੁਰਬਾਣੀ ਦਾ ਅਰਥ ਬੋਧ ਹੈ, ਲਗਨ ਹੈ ਕੀਰਤਨ ਦੀ, ਉਹ ਤਾਂ ਲਾਭ ਉਠਾ ਲੈਂਦੇ ਨੇ। ਪਰ ਸਿੱਧੇ ਸਾਦੇ ਲੋਕ ਜਿਨ੍ਹਾਂ ਦੇ ਪਾਸੇ ਦੀ ਸੋਝੀ ਬਿਲਕੁਲ ਨਹੀਂ, ਉਹਨਾਂ ਨੂੰ ਪੂਰਾ ਪੂਰਾ ਆਨੰਦ ਨਹੀਂ ਮਿਲਦਾ। ਸੋ ਸੰਤ ਮਹਾਰਾਜ ਨੇ ਪਰੰਪਰਾ ਸ਼ੁਰੂ ਕੀਤੀ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੀ। ਇਹਦੇ ਦੁਆਰਾ ਇੱਕ ਤਾਂ ਗੁਰਬਾਣੀ ਦਾ ਆਸਰਾ ਬੜੇ ਸੁਖੈਨ ਤਰੀਕੇ ਸਮਝ ਵਿੱਚ ਆਉਂਦਾ ਹੈ, ਦੂਸਰੇ ਸਾਰੇ ਸੰਗਤ ਦੀ ਰਸਨਾ ਪਵਿੱਤਰ ਹੁੰਦੀ ਹੈ, ਤੀਸਰੇ ਧਾਰਨਾ ਵਿੱਚ ਬੋਲਣ ਕਰਕੇ ਆਲਸ ਵੀ ਨਹੀਂ ਆਇਆ ਕਰਦੀ। ਅਤੇ ਸਾਰਸੰਗ ਸੰਤ ਮਹਾਰਾਜ ਦੀ ਇੱਕ ਹੋਰ ਦੇਣਾ ਗੁਰੂ ਸਤੋਤਰ ਦੀ। ਇਹ ਗੁਰੂ ਸਤੋਤਰ ਦੀ ਪਰੰਪਰਾ ਵੀ ਵੱਡੇ ਸੰਤ ਜੀ ਮਹਾਰਾਜ ਨੇ ਸ਼ੁਰੂ ਕੀਤੀ। ਇੱਕ ਵਾਰ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਇਹ ਗੁਰੂ ਸਤੋਤਰ ਪੜ੍ਹਨ ਦਾ ਕੀ ਲਾਭ ਹੈ? ਸੰਤ ਮਹਾਰਾਜ ਕਹਿੰਦੇ ਵੀ ਅਸੀਂ ਗੁਰੂ ਸਤੋਤਰ ਪੜ੍ਹ ਕੇ ਸਾਡੇ ਸਤਿਗੁਰੂ ਸਾਹਿਬਾਨ ਨੂੰ ਧੰਨ ਕਹਿੰਦੇ ਹਾਂ। ਇਹਦਾ ਫਲ ਕਿੰਨਾ ਕਾ ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਰਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਧੰਨ ਕਹਿਣ ਵਾਲੇ ਫਿਰ ਜਮਾਂ ਦੇ ਵਸ ਨਹੀਂ ਪੈਂਦੇ, ਜਮਦੂਤ ਉਹਨਾਂ ਦੇ ਨੇੜੇ ਤੱਕ ਨਹੀਂ ਆਉਂਦੇ। ਤਾਂ ਤੇ ਭਾਈ ਜਮਾਂ ਦੀਆਂ ਫਾਹੀਆਂ ਤੋਂ ਮੁਕਤ ਹੋਣ ਵਾਸਤੇ ਸਾਰੀ ਸੰਗਤ ਸਤਿਗੁਰੂ ਸਾਹਿਬਾਨ ਦਾ, ਪਰਮੇਸ਼ਰ ਦੇ ਨਾਮ ਦਾ, ਅਕਾਲ ਪੁਰਖ ਵਾਹਿਗੁਰੂ ਦਾ ਜਸ ਕਰੋ, ਹਰ ਰੋਜ਼ ਦੀ ਤਰ੍ਹਾਂ ਗੁਰੂ ਸਤੋਤਰ ਵਿੱਚ ਬੋਲੋ, ਉਪਰੰਤ ਸਾਧਨਾ ਦੀ ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ ਸ਼ਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਫਿਰ ਪ੍ਰੇਮ ਦੇ ਨਾਲ ਆਪੋ ਆਪਣੇ ਘਰਾਂ ਨੂੰ ਚਾਲੇ ਜਾਣੇ। ਇਸ ਪੰਡਾਲ ਨੂੰ ਜੋ ਰਾੜਾ ਸਾਹਿਬ ਵਾਲੇ ਸੰਤ ਸੰਪਰਦਾਇ ਦੇ ਮੌਜੂਦਾ ਸਿੰਘ ਮੁਖੀ ਹਨ, ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਉਹਨਾਂ ਨੇ ਦਿੱਲੀ ਦੀਆਂ ਸੰਗਤਾਂ ਦੀ ਔਰ ਕੈਂਪਾ ਕੋਲਾ ਪਰਿਵਾਰ ਦੀ ਬੇਨਤੀ ਮੰਨ ਕੇ ਹਰ ਸਾਲ ਦੀ ਤਰ੍ਹਾਂ ਬਖਸ਼ਿਸ਼ ਕੀਤੀ। 31 ਦੀਵਾਨ ਦਿੱਤੇ, ਦਾਸਾਂ ਦਾ ਹੁਕਮ ਮੰਨ ਕੇ ਇੱਥੇ ਪਿਛਲੇ 31 ਦਿਨਾਂ ਤੋਂ ਹਾਜ਼ਰੀਆਂ ਭਰੀਆਂ ਨੇ। ਸੋ ਮੈਂ ਕੋਈ ਵਿਦਵਾਨ ਨਹੀਂ, ਇਹ ਤਾਂ ਉਹਨਾਂ ਦੀ ਬਖਸ਼ਿਸ਼ ਹੈ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀ ਰਹੇ ਹਮ ਤਾਪੇ। ਸਾਰ ਸੰਗ ਰੇਤੇ ਵਿੱਚ ਪਿਆ ਚਣਕਾ ਚਮਕਦਾ ਚਮਕਦਾ, ਉਹਦੀ ਆਪਣੀ ਕੋਈ ਚਮਕ ਨਹੀਂ ਹੁੰਦੀ, ਉਹ ਚਮਕਦਾ ਹੈ ਸੂਰਜ ਦੇ ਆਸਰੇ। ਇਹ ਚਮਕ ਸਾਡੀ ਨਹੀਂ, ਚਮਕ ਹੈ ਸੰਤ ਮਹਾਰਾਜ ਦੀ, ਬਖਸ਼ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਦੀ। ਸੋ ਇਹਨਾਂ ਪਿਛਲੇ ਦਿਨਾਂ ਵਿੱਚ ਦਾਸ ਦੇ ਪਾਸੋਂ ਗੁਰਬਾਣੀ ਦਾ ਕੀਰਤਨ ਗੁਰਮਤ ਦੀਆਂ ਵਿਚਾਰਾਂ ਕਰਦੇ ਹੋਏ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਗਈਆਂ ਹੋਣ, ਕਿਸੇ ਦੀ ਸ਼ਾਨ ਦੇ ਬਰਖਿਲਾਫ਼ ਕੋਈ ਵਚਨ ਬੋਲਿਆ ਗਿਆ ਹੋਵੇ, ਦਾਸ ਹੱਥ ਜੋੜ ਕੇ ਖਿਮਨ ਦਾ ਜਾਤਕ ਹੈ। ਹੁਣ ਸਾਰੇ ਭਾਈ ਇੱਕ ਪ੍ਰੀਖਿਆ ਚ ਤਾਂ ਪਾਸ ਹੋ ਗਏ ਹੋ, ਦੂਸਰੀ ਪ੍ਰੀਖਿਆ ਹੋਰ ਪੈਣੀ ਹੈ। ਜਾਣ ਸਿੰਘ ਕੋਈ ਕਾਹਲੀ ਨਹੀਂ ਕਰਨੀ, ਬੜੇ ਧੀਰਜ ਦੇ ਨਾਲ ਸ਼ਾਂਤੀ ਨਾਲ ਜਾਣਾ ਹੈ। ਤੇ ਜੋੜੇ ਸਾਈਕਲ ਆਪਣੇ ਮੋਟਰਸਾਈਕਲ ਵਗੈਰਾ ਬੜੇ ਪ੍ਰੇਮ ਦੇ ਨਾਲ ਲੈਣੇ ਨੇ, ਫਿਰ ਆਪਣੀਆਂ ਗੱਡੀਆਂ ਦੇ ਵਿੱਚ ਬੜੇ ਸਾਵਧਾਨੀ ਨਾਲ ਸਵਾਰ ਹੋਣਾ ਹੈ। ਹੁਣ ਆਪਣੇ ਇਤਨਾ ਸਿਦਕ ਦਿਖਾਇਆ ਦਾਸ ਦੀ ਹਨੇਰੀ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੋ ਕਿਛ ਕਰੇ ਸੋਈ ਭਲ ਹੋਸੀ ਹਰ ਧਿਆਵੋ ਅਣ ਦਿਨ ਨਾਮ ਮਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ ਭੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮਦਾਸਨ ਦਾਸ ਕੀ ਜੈ ਪਨੇਹਾਰੀ ਰਹਾਉ ਤਿਨ ਮਾਤੇ ਉੱਤਮ ਤਿਨ ਪਾਤੇ ਉੱਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ਹਰ ਆਪ ਬੁਲਾਵੈ ਆਪੇ ਬੋਲੈ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲਹਿ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਭੈਰੂ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿਨ ਹਮ ਸਰੇ ਮਹਿ ਨਿਤ ਚਰਨੀ ਜਗ ਜੀਵਨ ਹਰ ਧਿਆਏ ਤਰਨੀ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਈ ਦੇਵਾਇਤ ਗਣਨੀ ਰਹਾਉ ਗੁਰਸਿਕ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੀ ਜੋ ਉਪਦੇਸ਼ ਸੁਣੇ ਗੁਰ ਤੇਰਾ ਸੋ ਜਨ ਪਾਵੈ ਹਰ ਸੁਖ ਘਣੀ ਧਨ ਸੋ ਵੰਸ਼ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੀ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਾਹ ਹਰ ਜਨ ਬਣੀ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਧਰਨੀ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੀ ਭੈਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਪਾਸਦਾਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮਾਸੀ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਕਤ ਢੋਰ ਸਗਲ ਪਰਾਧ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਨਮ ਨਾ ਮਰੈ ਨਾ ਆਵੈ ਨਾ ਜਾਈ ਨਾਨਕ ਕਾ ਪ੍ਰਭ ਰਹਿਓ ਸਮਾਈ ਭੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾ ਐਸੇ ਬੁਝੀਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਰੜਾਇਆ ਭੈਰੂ ਮਹੱਲਾ ਪੰਜਵਾਂ ਵਰਤ ਨਾ ਰਹੋ ਨਾ ਮਹਿ ਰਮਦਾਨਾ ਤਿਸ ਸੇਵੀ ਜੋ ਰੱਖੈ ਨਿਧਾਨਾ ਏਕ ਗੁਸਾਈ ਅਲੋਹ ਮੇਰਾ ਹਿੰਦੂ ਤੁਰਖ ਦੋਹਾਂ ਬੇਰਾ ਰਹਾਉ ਹਜ ਕਾ ਬਹਿ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇ ਹਿਰਦੈ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਭੈਰੂ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦ ਆਨੀ ਪਾਂਚ ਮਿਰਗ ਬੇਦੇ ਸਿਵ ਕੀ ਬਾਣੀ ਸੰਤ ਸੰਗ ਲੇ ਚੜਿਓ ਸ਼ਿਕਾਰ ਮਿਰਗ ਪਕੜੇ ਬਿਨ ਘੋਰ ਹਥਿਆਰ ਰਹਾਉ ਅਖੇਰ ਬਿਰਤ ਬਾਹਰ ਆਇਓ ਧਾਏ ਅਹੇਰਾ ਪਾਇਓ ਘਰ ਕਹਿ ਗਾਏ ਮਿਰਗ ਪਕੜੇ ਕਰ ਆਣੇ ਹਾਟ ਚੁੱਕ ਚੁੱਕ ਲੇ ਗਏ ਬਾਂਡੇ ਬਾਟ ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ
ਭੈਰੂ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਾਕਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਉ ਪਾਥਰ ਕਉ ਬਹੁ ਨੀਰ ਪਵਾਇਆ ਨਹ ਭੀਜੈ ਅਧਿਕ ਸੂਕਾਇਆ ਖੱਟ ਸ਼ਾਸਤਰ ਮੂਰਖ ਹੈ ਸੁਨਾਇਆ ਜੈਸੇ ਦਹ ਦਿਸ ਪਵਨ ਚੁਲਾਇਆ ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਕਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ ਕਹੁ ਨਾਨਕ ਪ੍ਰਭ ਬਣਤ ਬਣਾਇਆ ਭੈਰੂ ਮਹੱਲਾ ਪੰਜਵਾਂ ਜੀਉ ਪ੍ਰਾਣ ਜਿਨ ਰਚਿਓ ਸਰੀਰ ਜਿਨਹ ਅਪਾਈ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾਕੀ ਸਭ ਸ਼ਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਧਨ ਨਹਿ ਪਾਰਨਾ ਧਨ ਧਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋ ਮਹੱਲਾ ਪੰਜਵਾਂ ਆਗੈ ਦਈਓ ਪਾਛੈ ਨਾਰਾਇਣ ਮਦ ਭਾਗ ਹਰ ਪੇਮ ਰਸਾਇਣ ਪ੍ਰਭੂ ਹਮਾਰੇ ਸਾਸਤਰ ਸੋਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਚਬਦ ਵੱਜੇ ਦਰਬਾਰੇ ਕਰ ਕਿਰਪਾ ਪਵ ਲੀਏ ਮਲਾਏ ਨਾਨਕ ਪ੍ਰਭ ਸਰਨਾਗਤ ਆਏ ਭੈਰੋ ਮਹੱਲਾ ਪੰਜਵਾਂ ਕੋਟ ਮਨੋਰਥ ਆਵਹ ਹਾਥ ਜਮ ਮਾਰਗ ਕੈ ਸੰਗੀ ਪਾਕ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਵੈ ਪੀਵਤ ਬਹੁੜ ਨਾ ਜੋਨ ਪਰਮਾਮ ਰਾ

0: ਕੋਈ ਭੈਰੋ ਮਹੱਲਾ ਪੰਜਵਾਂ ਜਿਸ ਤੂੰ ਰੱਖ ਹੈ ਤਿਸ ਕੌਣ ਮਾਰੈ ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ ਕੋਟ ਅਪਾਵ ਚਿਤਵਤ ਹੈ ਪ੍ਰਾਣੀ ਸੋ ਹੋਵੈ ਜੇ ਕਰੈ ਚੋਜ ਵਡਾਣੀ ਰੱਖੋ ਰੱਖੋ ਕਿਰਪਾ ਧਾਰ ਤੇਰੀ ਸਰਨ ਤੇਰੇ ਦਰਬਾਰ ਰਹਾਉ ਜਿਨ ਸੇਵਿਆ ਨਿਰਭਉ ਸੁਖਦਾਤਾ ਤਿਨ ਭਉ ਦੂਰ ਕੀਆ ਏਕ ਪ੍ਰਾਤਾ ਜੋ ਤੂੰ ਕਰਹਿ ਸੋਈ ਫੁਨ ਹੋਏ ਮਾਰੈ ਨਾ ਰੱਖੈ ਦੂਜਾ ਕੋਏ ਕਿਆ ਤੂੰ ਸੋਚੈ ਮਾਨਸ ਬਾਣ ਅੰਤਰਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਸ ਜਾਣੈ ਸਿਰਜਣਹਾਰ ਜਿਸ ਉੱਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਅੱਪੜ ਨਾ ਸਾਕੈ ਕੋਏ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Sadguru Guru Ram Das Maharaj Ji de chauthe mohalle de saviye chal rahe han, aao satguran di vichar gurbani upadesh sarvan karke lahe laiye।
5: ਨਿਰਮਲ ਨਾਮ ਸਦਾ ਪਰਪੂਰਨ,
4: ਪਾਠ ਬਚਨ ਕਰਦੇ ਨੇ ਇਹ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ। ਆਪ ਜੀ ਦੀ ਜੋ ਬਾਣੀ ਹੈ, ਮੁਖ ਤੋਂ ਉਚਾਰੇ ਹੋਏ ਸ਼ਬਦ ਹਨ, ਕਾਲ ਪੁਰਖ ਦਾ ਨਾਮ ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਆਪ ਨੂੰ ਪ੍ਰਾਪਤ ਹੋਏ ਹੈ, ਉਹ ਨਿਰਮਲ ਮਲ ਤੋਂ ਰਹਿਤ ਹੈ, ਬੇਅੰਤ ਤਰ੍ਹਾਂ ਦੀ ਮਲ ਹੈ। ਗੁਰਮੁਖ ਪਿਆਰਿਓ, ਜੋ ਬਾਣੀ ਹੁੰਦੀ ਹੈ ਅਸੀਂ ਵਾਕ ਉਚਾਰਦੇ ਹਾਂ, ਉਹਨਾਂ ਵਿੱਚ ਦੋਸ਼ ਹੁੰਦੇ, ਕਈ ਵਿਆਕਰਨ ਰੂਪ ਦੇ ਵਿੱਚ ਸ਼ੁੱਧ ਨਹੀਂ ਹੁੰਦੇ। ਗੁਰਸਿੱਖ ਪਿਆਰਿਓ, ਕਈ ਕਾਵਿ ਰਚਨਾ ਪਿੰਗਲ ਦੇ ਹਿਸਾਬ ਦੇ ਨਾਲ ਉਹਨਾਂ ਵਿੱਚ ਕਮੀ ਰਹਿ ਜਾਂਦੀ ਹੈ। ਕਈ ਪਾਦ ਕਵਿਤਾ ਦੇ ਜੋ ਅੰਗ ਹਨ ਗੁਰਮੁਖ ਪਿਆਰਿਓ, ਉਹ ਪਾਦ ਪੂਰੇ ਨਹੀਂ ਹੁੰਦੇ, ਘੱਟ ਵੱਧ ਬਣ ਜਾਂਦੇ ਹਨ। ਗੁਰਸਿੱਖ ਪਿਆਰਿਓ, ਇਹ ਦੋਸ਼ ਹਨ ਵਾਕ ਬਾਣੀ ਵਿੱਚ। ਕਈ ਸ਼ਬਦ ਵਿਰੋਧਾਭਾਸ ਰੱਖਦੇ ਨੇ, ਕਿਸੇ ਤੋਂ ਉਲਟ ਸ਼ਬਦ ਮੂੰਹ ਤੋਂ ਨਿਕਲ ਜਾਂਦਾ ਹੈ। ਗੁਰਸਿੱਖ ਪਿਆਰਿਓ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੋ 1430 ਸਫ਼ੇ ਦਾ ਇੱਕ ਇੱਕ ਅੱਖਰ ਹੈ, ਅੱਜ ਤੱਕ ਕੋਈ ਵਿਦਵਾਨ ਵੇਦ ਪੁਰਾਣ ਸ਼ਾਸਤਰਾਂ ਦਾ ਗਿਆਤਾ ਪੰਡਿਤ ਗਿਆਨੀ ਇੱਕ ਅੱਖਰ ਵਿੱਚ ਵੀ ਕੋਈ ਦੋਸ਼ ਨਹੀਂ ਕੱਢ ਸਕੇ, ਨਾ ਵਿਆਕਰਨ ਦੇ ਰੂਪ ਵਿੱਚ, ਨਾ ਪਿੰਗਲ ਦੇ ਰੂਪ ਵਿੱਚ, ਨਾ ਉਚਾਰਨ ਦੇ ਰੂਪ ਵਿੱਚ, ਨਾ ਪਦ ਛੇਦ ਦੇ ਰੂਪ ਵਿੱਚ। ਗੁਰਸਿੱਖ ਪਿਆਰੇ, ਇਹ ਹਰ ਤਰ੍ਹਾਂ ਤੋਂ ਗੁਰੂ ਦੇ ਮੁਖ ਤੋਂ ਜੋ ਬਾਣੀ ਵਾਹਿਗੁਰੂ ਦਾ ਨਾਮ ਉਚਾਰਿਆ ਗਿਆ, ਨਿਰਮਲ ਹੈ, ਹਰ ਭਾਵ ਦੀ ਮੈਲ, ਹਰ ਭਾਵ ਦੇ ਦੋਸ਼ ਤੋਂ ਰਹਿਤ ਹੈ। ਨਿਰਮਲ ਚੀਜ਼ ਹੀ ਕਿਸੇ ਨੂੰ ਨਿਰਮਲ ਕਰ ਸਕਦੀ ਹੈ। ਇਸੇ ਕਰਕੇ ਵਾਹਿਗੁਰੂ ਦਾ ਨਾਮ ਜਨਮਾਂ ਜਨਮਾਂ ਦੇ ਪਾਪਾਂ ਦੀ ਹਉਮੈ ਦੀ ਮੈਲ, ਜਿਹਨੂੰ ਤੁਸੀਂ ਸਰਵਣ ਕੀਤਾ ਸੀ, ਹਉ ਮੈਲਾ ਮਲ ਕਬੂ ਨਾ ਧੋਵੇ, ਬੜਾ ਮੈਲਾ ਹੈ ਹਉਮੈ, ਇਹਨੇ ਮੈਲ ਭਰੀ ਪਈ ਹੈ, ਪਰ ਰਾਖਾ ਨਾਮ ਕੋਟ ਪਾਪ ਖੋਵੇ। ਵਾਹਿਗੁਰੂ ਦਾ ਨਾਮ ਹੈ ਜਿਹੜਾ ਇਹਦੀ ਵੀ ਮੈਲ ਧੋ ਦਿੰਦਾ ਹੈ, ਕਿਉਂਕਿ ਉਹ ਨਿਰਮਲ ਹੈ। ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਉਹ ਵਾਹਿਗੁਰੂ ਦਾ ਆਪ ਨਿਰਮਲ ਨਾਮ ਸੁਧਾ ਪਰਪੂਰਨ। ਹੇ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਦੇ ਜੋ ਬਚਨ ਹਨ, ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਦੇ ਮੁਖ ਦੁਆਰਾ ਸੱਚਖੰਡ ਤੋਂ ਜੋ ਪ੍ਰਾਪਤ ਹੋਈ ਹੈ, ਛੇ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿਚ, ਛੇਆਂ ਨੇ ਆਪਣਾ ਨਾਂ ਨੀ ਦਿੱਤਾ ਗੁਰਸਿੱਖ ਪਿਆਰਿਓ, ਸਾਰਿਆਂ ਸ਼ਬਦਾਂ ਦੇ ਪਿੱਛੇ ਨਾਨਕ ਸ਼ਬਦ ਵਰਤੇ, ਕਿਉਂਕਿ ਜੋਤ ਹੋਈ ਸੀ ਗੁਰੂ ਨਾਨਕ ਦੇ ਮੁਖ ਦੁਆਰੇ ਹੀ ਇਹ ਸ਼ਬਦ ਸੱਚਖੰਡ ਤੋਂ ਸਾਨੂੰ ਪ੍ਰਾਪਤ ਹੋਇਆ। ਉਹ ਸੁਧਾ ਪਰਪੂਰਨ ਭਰਿਆ ਹੋਇਆ ਸਮੁੰਦਰ ਹੈ, ਸਾਗਰ ਹੈ, ਅੰਮ੍ਰਿਤ ਰੂਪੀ ਤੁਹਾਡਾ ਨਾਮ ਬਚਨ।
5: ਸ਼ਬਦ ਤਰੰਗ ਪ੍ਰਗਟ ਦਿਨ ਆਗਰ,
4: ਸ਼ਬਦ ਤਰੰਗ ਪ੍ਰਗਟਤ ਦਿਨ ਆਗਰ, ਦਿਨ ਆਗਰ ਕਹੀਏ ਦਿਨ ਚੜ੍ਹਨ ਤੋਂ ਪਹਿਲਾਂ ਹੀ, ਦਿਨ ਆਗਰ ਆਉਣਾ ਹੁੰਦਾ ਨਾ, ਆਗਰ ਅੱਗੇ ਭਾਵ ਤੂੰ ਅੱਗੇ ਹੀ ਆ ਗਿਆ, ਦਿਨ ਚੜ੍ਹਨ ਤੋਂ ਅੱਗੇ ਹੀ ਆ ਜਾਣਾ। ਉਹ ਜੋ ਤੁਹਾਡੀ ਬਾਣੀ ਸ਼ਬਦ ਨਾਮ ਰੂਪ ਹੈ ਗੁਰਸਿੱਖ ਪਿਆਰੇ, ਉਹ ਭੱਟ ਜੀ ਬਚਨ ਕਰਦੇ ਨੇ ਗੁਰੂ ਰਾਮਦਾਸ ਜੀ, ਉਹ ਤੁਹਾਡੇ ਸਾਜੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਦਿਨ ਚੜ੍ਹਨ ਤੋਂ ਪਹਿਲਾਂ ਹੀ ਪ੍ਰਗਟ ਹੋ ਜਾਂਦੀ ਹੈ। ਭਾਵ ਉੱਥੇ ਵੇਖਿਓ ਸੂਰਜ ਚੜ੍ਹਨ ਤੋਂ ਪਹਿਲਾਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋ ਜਾਂਦਾ। ਐਸੀ ਮਹਾਰਾਜ ਨੇ ਕਿਰਪਾ ਕੀਤੀ ਹੈ। ਤੜਕੇ ਤੋਂ ਗੁਰਸਿੱਖ ਪਿਆਰੇ ਉਹ 2 ਘੰਟੇ ਹੀ ਹਰਿਮੰਦਰ ਸਾਹਿਬ ਵਿਚ ਗੁਰੂ ਮਹਾਰਾਜ ਦਾ ਕੀਰਤਨ ਕਥਾ ਬੰਦ ਹੁੰਦੀ ਹੈ, ਜਦੋਂ ਸਫਾਈ ਹੁੰਦੀ ਹੈ, ਅੰਬਰ ਜਲ ਦੇ ਨਾਲ ਦੁੱਧ ਦੇ ਨਾਲ ਧੋਤਾ ਜਾਂਦਾ, ਨਹੀਂ ਤਾਂ ਉਦੋਂ ਵੀ ਵਾਹਿਗੁਰੂ ਸ਼ਬਦ ਦਾ ਹੀ ਉਚਾਰਨ ਹੋਊਗਾ। ਉਦੋਂ ਵੀ ਇਹ ਜਿਹੜੇ ਸਵੀਏ ਹਨ ਭੱਟਾਂ ਦੇ ਨਾ, ਸੇਵਾ ਕਰਨ ਵਾਲੇ ਇਹੀ ਪੜਨਗੇ। ਤੁਸੀਂ ਸੁਣਦੇ ਹੀ ਹੋ ਟੀਵੀ ਤੇ, ਜਦ ਮਹਾਰਾਜ ਦੀ ਪਾਲਕੀ ਸਾਹਿਬ ਆਉਂਦੀ ਹੈ, ਇਹਨਾਂ ਸਵਈਆਂ ਦਾ ਹੀ ਪਾਠ ਹੋਊਗਾ, ਉੱਥੇ ਹੋਰ ਸ਼ਬਦ ਨਹੀਂ ਪੜਿਆ ਜਾਂਦਾ। ਸਾਰੇ ਹਰਿਮੰਦਰ ਦੇ ਆਲੇ ਦੁਆਲੇ ਗੁਰਮੁਖ ਪਿਆਰੇ ਖੜ ਜਾਂਦੇ ਨੇ, ਉਧਰੋਂ ਪਾਲਕੀ ਤੁਰਦੀ ਹੈ ਸੱਚਖੰਡ ਤਖ਼ਤ ਸਾਹਿਬ ਤੋਂ, ਤੇ ਉਧਰ ਸਵਈਆਂ ਦਾ ਜਾਪ ਆਰੰਭ ਹੋ ਜਾਂਦਾ। ਜਦ ਤੱਕ ਗੁਰੂ ਮਹਾਰਾਜ ਦਾ ਵਾਕ ਨਹੀਂ ਲੈਂਦੇ, ਗ੍ਰੰਥੀ ਸਾਹਿਬ ਜੀ ਮੁੱਖ ਤੋਂ ਸ਼ਬਦ ਨਹੀਂ ਉਚਾਰਨ ਕਰਦੇ, ਉਦੋਂ ਅੰਮ੍ਰਿਤਸਰ ਦੀਆਂ ਸੰਗਤਾਂ ਸਵਈਆਂ ਦਾ ਹੀ ਪਾਠ ਕਰਦੀਆਂ ਰਹਿੰਦੀਆਂ ਨੇ ਮਹਾਰਾਜ ਦੇ ਪ੍ਰਕਾਸ਼ ਹੁੰਦੇ ਤੱਕ। ਉਹ ਭਾਵ ਪ੍ਰਗਟਤ ਦਿਨ ਆਗਰ, ਦਿਨ ਚੜ੍ਹਨ ਤੋਂ ਪਹਿਲਾਂ ਹੀ ਭਾਵ ਤੁਹਾਡੇ ਹਰਿਮੰਦਰ ਸਾਹਿਬ ਦੇ ਵਿੱਚੋਂ ਸ਼ਬਦ

0: ਵਿੱਚ ਉੱਠਦੀ ਹੈ। ਕਦੋਂ ਉੱਠਦੀ ਹੈ? ਦਿਨ ਆਗਰ ਸ਼ਬਦ ਤਰੰਗ ਪ੍ਰਗਟਤ। ਇਹ ਜਿਹੜੀ ਦਿਨ ਰੂਪੀ ਸਤ ਸੰਗਤ ਰਹਿਣ ਰੂਪੀ ਹੈ, ਦੋਵੇਂ ਦਿਨ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਉਹਨਾਂ ਦੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਭਾਵ ਕਾਲ ਰੂਪੀ ਸਭਾ ਆਉਣ ਤੋਂ ਪਹਿਲਾਂ ਹੀ ਇਹ ਅਵਸਥਾ ਰੂਪੀ ਜੋ ਰਾਤ ਹੈ ਰਹਿਣ ਹੈ ਸਾਡੀ ਉਮਰ ਰੂਪੀ। ਸਦਾ ਹੀ ਇਸ ਉਮਰ ਰੂਪੀ ਰਹਿਣ ਵਿਚ ਭਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਹੋ ਜਾ ਰਾਤ ਨੂੰ ਜਾਗਦੇ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ, ਤੇ ਜਦੋਂ ਉਹਨਾਂ ਦੇ ਲਹਿਰਾਂ ਉੱਠਦੀਆਂ ਹਨ ਉਮਰ ਰੂਪੀ ਰਾਤ ਦੇ ਵਿਚ ਦਿਨ ਰੂਪੀ ਕਾਲ ਚੜ੍ਹਨ ਤੋਂ ਪਹਿਲਾਂ ਹੀ ਤਾਂ ਮੁੱਖ ਆਗਰ ਤੁਹਾਡੇ ਜੋ ਮੁੱਖ ਤੋਂ ਉਚਰਿਆ ਹੋਇਆ ਗਿਆਨ ਸਰੂਪ ਹੈ ਸ਼ਬਦ ਹੈ ਉਹਨਾਂ ਦੇ ਅੱਗੇ ਪ੍ਰਗਟ ਹੋ ਜਾਂਦਾ। ਪ੍ਰਗਟ ਹੋ ਜਾਂਦਾ ਸ਼ਬਦ ਗੁਰਸਿੱਖ ਪਿਆਰਿਓ, ਸ਼ਬਦ ਸਾਖੀ ਬਣ ਜਾਂਦਾ ਜਿਹਨੂੰ ਬਾਰ ਬਾਰ ਆਪਾਂ ਅਭਿਆਸ ਕਰੀ ਜਾਈਏ। ਫਿਰ ਇਹਨੇ ਗੁਪਤ ਨਹੀਂ ਰਹਿਣਾ, ਪ੍ਰਗਟਤ ਇਹ ਸ਼ਬਦ ਪ੍ਰਗਟ ਹੋ ਜਾਂਦਾ। ਕਿਵੇਂ ਪ੍ਰਗਟ ਹੋ ਜਾਂਦਾ ਗੁਰਮੁਖ ਪਿਆਰਿਓ? ਉਹ ਜਿਨ੍ਹਾਂ ਨੇ ਸਵਾਸ ਸਵਾਸ ਸਿਮਰਨ ਕੀਤਾ ਮੁੱਖ ਤੋਂ ਜੋ ਬੋਲ ਦੇਣ ਉਹੀ ਹੋ ਜਾਂਦਾ। ਜਿਨ੍ਹਾਂ ਉੱਤੇ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖ ਲੈਣ ਉਹਨਾਂ ਦੇ ਤਨ ਮਨ ਨੂੰ ਸ਼ਾਂਤੀ ਬਖਸ਼ ਦਿੰਦੇ ਨੇ ਗੁਰਸਿੱਖ ਪਿਆਰਿਓ। ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਜਨਮਾਂ ਜਨਮਾਂ ਦੀ ਮਹਿਲ ਉਹਨਾਂ ਦੀ ਉਹ ਧੂੜ ਮੰਗੀ ਹੈ ਗੁਰੂ ਨਾਨਕ ਪਾਤਸ਼ਾਹ ਨੇ। ਜੋ ਤੇਰਾ ਸਿਮਰਨ ਕਰਦੇ ਹਨ ਧੂੜੇ ਨਹੀਂ ਮੰਗੀ ਉਹਨਾਂ ਨੂੰ ਤਾਂ ਕਹਿਤਾ ਜਿਨੀ ਸੰਜਾਤਾ ਸੱਚ ਚੁੰਮਾ ਪੈਰ ਮੂੰਹ। ਜਿਹੜੇ ਜੁੜ ਗਏ ਵਾਹਿਗੁਰੂ ਦੇ ਨਾਮ ਨਾਲ ਉਹਨਾਂ ਦੇ ਤਾਂ ਪੈਰ ਮੈਂ ਮੁੱਖ ਨਾਲ ਚੁੰਮਾ। ਐਡੀ ਵਡਿਆਈ ਉਹ ਸ਼ਬਦ ਪ੍ਰਗਟ ਹੈ ਉਹਨਾਂ ਦੇ ਵਿਚ, ਹੋਰ ਨੀ ਕੋਈ ਕਰਾਮਾਤ ਹੁੰਦੀ। ਦੁਨੀਆਂ ਦੇ ਜੰਤਰ ਮੰਤਰ ਟੂਣੇ ਟਾਣੇ ਨਹੀਂ ਹੁੰਦੇ, ਇਹ ਸ਼ਬਦ ਦੀ ਸਿੱਧੀ ਪ੍ਰਗਟ ਹੋ ਜਾਂਦੀ ਹੈ। ਉਹਨਾਂ ਦੇ ਦਰ ਤੇ ਜੋ ਵੀ ਅਰਦਾਸਾਂ ਹੋਈਆਂ ਸਤਿਗੁਰ ਪਾਤਸ਼ਾਹ ਨੇ ਆਪ ਜਾ ਕੇ ਅਰਦਾਸ ਮਾਤਾ ਗੰਗਾ ਜੀ ਤੋਂ ਕਰਾਈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹੋ ਆਪਣੇ ਘਰ ਪੁੱਤਰ ਦੀ ਦਾਤ ਹੋਵੇ। ਬਾਬਾ ਬੁੱਢਾ ਜੀ ਦੇ ਕੋਲ ਸ਼ਬਦ ਪ੍ਰਗਟ ਸੀ, ਸਵਾ ਸਵਾ ਸੇਵਾ ਸਿਮਨ ਕਰਕੇ ਸ਼ਬਦ ਦੀ ਸਿੱਧੀ ਆ ਗਈ ਸੀ। ਇਸੇ ਕਰਕੇ ਬਚਨ ਕੀਤਾ ਸੀ, ਤੁਮਰੇ ਗ੍ਰਹਿ ਪਲਟੇ ਗੋ ਜੋਧਾ ਜਾ ਕੋ ਬਲ ਨਾ ਕਾਹੂ ਸੋਧਾ। ਜਾ ਮਾਤਾ ਤੇਰੇ ਘਰ ਐਸਾ ਜੋਧਾ ਪੁੱਤਰ ਜੰਮੂਗਾ ਜਿਹਦੀ ਸ਼ਕਤੀ ਕੋਈ ਮਿਣੇ ਨਹੀਂ ਸਕੂਗਾ। ਇਹ ਬਚਨ ਕਰ ਦਿੱਤਾ ਸੀ ਉਹ ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਵਿਚ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ। ਉਹਨਾਂ ਦੇ ਸਾਹਮਣੇ ਸਾਕਸ਼ਾਤ ਤੁਹਾਡਾ ਗਿਆਨ ਸਰੂਪ ਤੁਹਾਡਾ ਉਪਦੇਸ਼ ਪ੍ਰਗਟ ਹੋ ਜਾਂਦਾ ਹੈ।
1: ਗਹਿਰ ਗੰਭੀਰ ਅਥਾ ਅਤ ਵੱਡ,
0: ਕਿਹੋ ਜਿਹਾ ਨਾਮ ਹੈ ਤੁਹਾਡਾ, ਕਿਹੋ ਜਿਹਾ ਉਪਦੇਸ਼ ਹੈ ਗਹਿਰ ਗੰਭੀਰ ਜਿਹੜਾ ਤੋਲਿਆ ਮਿਣਿਆ ਨਾ ਜਾ ਸਕੇ, ਜਿਹਦੀ ਅਥਾਹ ਥਾਹ ਨਾ ਪਾਈ ਜਾ ਸਕੇ। ਕਿੰਨਾ ਡੂੰਘਾ ਹੈ ਕਿੰਨਾ ਭਾਰਾ ਹੈ ਉਹ ਨਾਮ ਦੀ ਮਹਿਮਾ ਤੁਹਾਡੇ ਉਪਦੇਸ਼ ਦੀ। ਗੁਰਸਿੱਖ ਪਿਆਰਿਓ ਗਿਣਤੀ ਮਿਣਤੀ ਤੋਂ ਬਾਹਰ ਹੈ। ਅਤ ਸੁਭਰ ਅਤੀ ਸੁੰਦਰ, ਵਾਹਿਗੁਰੂ ਦੇ ਨਾਮ ਤੋਂ ਸੁੰਦਰ ਹੋਰ ਕੋਈ ਚੀਜ਼ ਹੈ ਹੀ ਨਹੀਂ ਭਾਈ। ਸਾਨੂੰ ਵੀ ਕਹਿ ਦਿੱਤਾ ਹੈ 32 ਸੁਲੱਖਣੀ ਕਿਹਾ ਬਾਣੀ ਵਿੱਚ, 16 ਸ਼ਿੰਗਾਰ ਨੇ ਸਰੀਰ ਦੇ। ਗੁਰਮੁਖ ਪਿਆਰਿਓ ਸਾਰੇ ਜਾਣਦੇ ਹੋ ਤੁਸੀਂ 16 ਸ਼ਿੰਗਾਰ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੇ 16 ਛੱਡ ਕੇ ਕੋਈ 32 ਸ਼ਿੰਗਾਰ ਵੀ ਕਰ ਲਵੇ, ਕਹਿਤ ਨਾਮ ਦਿਓ ਨਾ ਕਹਿ ਬਿਨਾ ਨਾ ਸੋਹੈ 32 ਸੁਲੱਖਣ। 32 16 ਛੱਡ ਕੇ ਕੋਈ 32 ਸ਼ਿੰਗਾਰ ਵੀ ਭਾਵ ਦੂਣੇ ਕਰ ਲਵੇ, ਨਾ ਕਹੀਏ ਪਤੀ, ਜੇ ਉਹਦਾ ਪਤੀ ਨਹੀਂ ਤਾਂ 32 ਕੀਤੇ ਵੀ ਵਿਅਰਥ ਨੇ। ਅੱਜ ਆਖੋ ਸਤਨਾਮ, ਨਾ ਨਾਮ ਹੈ ਬਾਣੀ ਵਿਚ ਪਤੀ ਦਾ, ਬਹੁਤ ਜਗ੍ਹਾ ਪਾਠ ਆਇਆ ਨਾ ਪਤੀ। ਕਹਿਤ ਨਾਮ ਦਿਓ ਨਾ ਕਹਿ ਬਿਨਾ, ਪਤੀ ਤੋਂ ਬਿਨਾ ਨਾ ਸੋਹੈ 32 ਸੁਲੱਖਣਾ। 16 ਸ਼ਿੰਗਾਰਾਂ ਨੂੰ ਛੱਡ ਕੇ ਕੋਈ ਭੈਣ ਬੀਬੀ 32 ਵੀ ਸ਼ਿੰਗਾਰ ਕਰ ਲਵੇ, ਜੇ ਪਤੀ ਉਹ ਨਹੀਂ ਹੈ ਤੇ ਸ਼ਿੰਗਾਰ ਕਿਸ ਕੰਮ ਆਏ। ਇੱਕ ਸਿੱਧਾ ਅਰਥ ਵੀ ਹੈ ਪੰਜਾਬੀ ਵਿੱਚ ਇਹਦਾ, ਨਾ ਸੋਹੈ 32 ਸੁਲੱਖਣਾ। 32 ਸ਼ਿੰਗਾਰ ਕੋਈ ਕਰ ਲਵੇ 16 ਤੋਂ ਡਬਲ, ਜੇ ਮੂੰਹ ਤੇ ਨੱਕ ਨਾ ਹੋਵੇ। ਕਹਿਤ ਨਾਮ ਦਿਓ ਨਾ ਕਹਿ ਬਿਨਾ, ਹੁਣ ਇਹਨੂੰ ਕੱਕੇ ਨੂੰ ਨਾਲ ਜੋੜ ਕੇ ਪੜ ਲਓ ਪਾਠ, ਜੇ ਮੂੰਹ ਤੇ ਨੱਕ ਨਾ ਹੋਵੇ ਕੋਈ ਸ਼ਿੰਗਾਰ ਨਹੀਂ ਸੋਭਦਾ। ਅੱਜ ਆਖੋ ਸਤਨਾਮ, ਦੇਖੋ ਕੈਸੇ ਬਾਣੀ ਦੇ, ਨੱਕ ਤੋਂ ਬਿਨਾਂ ਕਾਹਦਾ ਸ਼ਿੰਗਾਰ ਹੈ ਗੁਰਸਿੱਖ ਪਿਆਰੇ? ਸਭ ਫਿੱਕੇ ਲੱਗਣਗੇ, ਜੀਵ ਰੂਪ ਪਾਪਾ ਇਸਤਰੀ ਹੈ ਭਾਈ, ਹੁਣ ਨੱਕ

0: ਦਾ ਕੀ ਅਰਥ ਹੈ? ਹਾਰੀ ਜਿਹੜਾ ਚੰਮਦਾ ਆਪਣੇ ਹੱਡੀ ਪਾ ਕੇ ਮਹਾਰਾਜ ਨੇ ਸਾਹ ਲੈਣ ਨੂੰ ਜਾਣਦੇ ਹੀ ਹੈ ਤੁਸੀਂ ਨੱਕ ਦਾ ਅਰਥ ਭੁੱਲਿਆ ਕਰੋ ਪੰਜਾਬੀ ਗੱਲਾਂ ਨੂੰ। ਨੱਕ ਰੱਖਣਾ ਇੱਜ਼ਤ ਰਹਿ ਜਾਣੀ, ਸਮਝਿਆ ਕਰੋ ਬਾਣੀ ਨੂੰ। ਇਹ ਨੱਕ ਰੱਖਣ ਖਾਤਰ ਆਪਾਂ 10 ਦੀ ਜਗ੍ਹਾ 50 ਪਾਉਂਡ ਖਰਚ ਦਿੰਦੇ ਵਿਆਹ ਚ। ਇਹ ਇੱਥੇ ਤਾਂ ਤੁਸੀਂ ਆਪਣਾ ਨੱਕ ਰੱਖਦੇ ਹੋ ਲੋਕਾਂ ਵਿਚ, ਇਹ ਉੱਥੇ ਵੀ ਰਹਿ ਜਾਵੇ ਜਿੱਥੇ ਲੇਖਾ ਹੋਣਾ ਵਾਹੀ ਦੀ ਦਰਗਾਹ ਵਿਚ। ਅਸਲ ਨੱਕ ਤਾਂ ਉੱਥੇ ਇੱਜ਼ਤ ਰਹਿ ਜਾਵੇ, ਉੱਥੇ ਲੇਖਾ ਮੁੱਕ ਜਾਵੇ ਕਿਤੇ, ਜਿਹਦੇ ਸਿਰ ਕਰਜ਼ਾ ਬਾਕੀ ਰਹਿ ਜਾਵੇ ਉਹਦਾ ਕਾਹਦਾ ਨੱਕ ਹੈ ਗੁਰਸਿੱਖ ਪਿਆ ਜੋ ਮੋੜੇ ਨਹੀਂ ਸਕਿਆ। ਆਪਾਂ ਵੀ ਕਿਤੇ ਕਰਜ਼ੇ ਦੀ ਪੰਡ ਲੈ ਕੇ ਹੀ ਨਾ ਚਲੇ ਜਾਈਏ। ਸੋਭਰ ਨਾਮ ਤੋਂ ਬਿਨਾ ਕੋਈ ਚੀਜ਼ ਸੁੰਦਰ ਨਹੀਂ, ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਦੇਖੋ ਕੈਸਾ ਬਚਨ, 16 ਸ਼ਿੰਗਾਰ ਕੀਤੇ ਹੋਏ ਨੇ ਪਰ ਜੇ ਵਾਹਿਗੁਰੂ ਦਾ ਨਾਮ ਨਹੀਂ ਕੋਲ ਗਏ, ਉਹ ਇਸ ਤਰ੍ਹਾਂ ਉਹਦੇ ਸ਼ਿੰਗਾਰ ਨੇ ਜਿਵੇਂ ਸ਼ਿੰਗਾਰ ਤਾਂ ਕਰ ਲਏ ਪਰ ਨੱਕ ਹੈ ਹੀ ਨਹੀਂ, ਇੱਜ਼ਤ ਹੈ ਹੀ ਨਹੀਂ, ਜੀਵਨ ਹੈ ਹੀ ਨਹੀਂ। ਬਹੁਤ ਵਿਕਾਰੀ ਜੀਵਨ ਸ਼ਿੰਗਾਰ ਕਰਦੇ ਪਰ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਗੁਰਸਿੱਖ ਪਿਆਰੇ। ਹੇ ਸਤਿਗੁਰ ਗੁਰੂ ਰਾਮਦਾਸ ਜੀ, ਤੁਹਾਡਾ ਜੋ ਨਾਮ ਹੈ, ਤੁਹਾਡਾ ਜੋ ਉਪਦੇਸ਼ ਹੈ, ਉਹ ਸੁੰਦਰ ਸੁਭਰ ਭਰਿਆ ਹੋਇਆ ਹੈ, ਕਾਹਦੇ ਨਾਲ ਗਾਂ ਬਚਨਾ ਰਿਹਾ ਹੈ?
1: ਸੋ ਭਰ ਸਦਾ ਸਭ ਬਿਦ ਰਤਨਾਗਰ,
0: ਰਤਨਾਗਰ ਰਤਨਾ ਦਾ ਆਗਰ, ਸਮੁੰਦਰ ਰਤਨਾ ਨਾਲ ਭਰਿਆ ਹੋਇਆ। ਇਹ ਗੁਰੂ ਜੀ ਦੇ ਬਚਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਦੇ ਮੁਖ ਤੋਂ ਉਚਾਰੀ ਹੈ ਗੁਰਮੁਖੋ, ਇਹਨਾਂ ਨੂੰ ਇਹ ਰਤਨ ਕਿਹਾ, ਇਹਨਾਂ ਨੂੰ ਇਹ ਲਾਲ ਕਿਹਾ। ਰਤਨ ਲਾਲ ਜਾਂ ਕਾ ਕਿਸ਼ੂ ਨ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਇਹ ਸ਼ਬਦ ਬਾਣੀ ਜੋ ਸਾਨੂੰ ਬਖਸ਼ੇ ਹਨ, ਇਹ ਰਤਨ ਹਨ, ਇਹ ਹੀਰੇ ਲਾਲ ਹਨ, ਭਰੇ ਭੰਡਾਰ ਮਹਾਰਾਜ ਨੇ ਸੁਭਰ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ। ਇਹ ਸ਼ਬਦ ਰੂਪੀ ਬਾਣੀ ਸਾਰੇ ਸਾਨੂੰ ਤੀਰਥ ਸਤਿਕਾਰ ਯੋਗ ਨੇ ਭਾਈ ਗੁਰਮੁਖ ਪਿਆਰਿਓ, ਪਰ ਇਹ ਸ਼ੋਭਾ ਕਿਉਂ ਹੋ ਰਹੀ ਹੈ? ਭਗਤਾਂ ਨੂੰ ਵੀ ਕਹਿੰਦੇ ਰਹੇ ਬਨਾਰਸ ਵਿਚ ਲੋਕ, ਜ਼ਿਆਦਾ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਬਨਾਰਸ ਵਿਚ ਹੋਏ ਨੇ, ਕਿਉਂਕਿ ਇਹਨਾਂ ਸਾਰੇ ਭਗਤਾਂ ਦਾ ਗੁਰੂ ਰਾਮਾਨੰਦ ਬਨਾਰਸ ਵਿਚ ਹੁੰਦਾ ਸੀ। ਇਸੇ ਦੇ 12 ਚੇਲੇ ਹੋਏ ਨੇ ਜਿਨ੍ਹਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚ, ਬਹੁਤੇ ਭਗਤ ਰਾਮਾਨੰਦ ਜੀ ਦੇ ਚੇਲੇ ਸੀ। ਇਹਨਾਂ ਨੂੰ ਵੀ ਕਹਿੰਦੇ ਰਹੇ ਕਿ ਤੁਸੀਂ ਤੀਰਥਾਂ ਤੇ ਕਿਉਂ ਨਹੀਂ ਜਾਂਦੇ, ਇੱਥੇ ਬਨਾਰਸ ਵਿਚ ਬੈਠੇ ਖੱਡੀ ਬੁਣੀ ਜਾਂਦੇ ਆ, ਜੁੱਤੀਆਂ ਕੱਢੀ ਜਾਂਦੇ। ਕਿਹਾ ਨਾਮਦੇਵ ਜੀ ਨੂੰ, ਕਬੀਰ ਜੀ ਨੂੰ, ਰਵਿਦਾਸ ਜੀ ਨੂੰ, ਤੇ ਭਗਤਾਂ ਨੇ ਤਾਂ ਸਾਫ਼ ਕਹਿ ਦਿੱਤਾ ਤੀਰਥਾਂ ਤੇ ਜਾ ਕੇ ਲੈਣਾ ਕੀ ਹੈ। ਉੱਥੇ ਦੋ ਚੀਜ਼ਾਂ ਨੇ, ਉਹ ਇੱਥੇ ਵੀ ਹੈਗੀਆਂ। ਕਿਹੜੀਆਂ ਦੋ ਚੀਜ਼ਾਂ? ਜਹਾਂ ਜਾਓ ਤੈ ਜਲ ਪਖਾਨ, ਇਹ ਦੋ ਚੀਜ਼ਾਂ ਨੇ ਸਾਡੇ ਪੁਰਾਤਨ ਜਿਤਨੇ ਵੀ ਠਾਠ ਤੀਰਥ ਨੇ। ਇੱਕ ਉੱਥੇ ਪਾਣੀ ਹੈ, ਇੱਕ ਪੱਥਰ ਦੀ ਮੂਰਤੀ ਹੈ, ਦੋ ਤੀਹ ਚੀਜ਼ ਤਾਂ ਹੈ ਹੀ ਨਹੀਂ ਉੱਥੇ। ਜਲ ਪਖਾਨ, ਪਖਾਨ ਕਹਿੰਦੇ ਪੱਥਰ ਨੂੰ, ਜਿੱਥੇ ਵੀ ਸਾਡੇ ਪੁਰਾਤਨ ਤੀਰਥ ਹੈ ਠਾਠ, ਉੱਥੇ ਨਦੀ ਵਗਦੀ ਹੈ ਤੇ ਮੰਦਰ ਵਿੱਚ ਪੱਥਰ ਦੀ ਮੂਰਤੀ ਹੈ। ਤੀਹ ਤਾਂ ਚੀਜ਼ਾਂ ਨਹੀਂ ਉੱਥੇ, ਨਾ ਉੱਥੇ ਲੰਗਰ ਹੈ, ਨਾ ਕੀਰਤਨ ਹੈ, ਨਾ ਨਾਮ ਹੈ, ਨਾ ਸਿਮਰਨ ਹੈ ਗੁਰਸਿੱਖ ਪਿਆਰਿਓ। ਜਹਾਂ ਜਾਓ ਤੈ ਜਲ ਪਖਾਨ, ਜਿਤਨੇ ਵੀ ਤੀਰਥ ਹਨ ਗੁਰੂ ਨਾਨਕ ਤੋਂ ਪਹਿਲਾਂ, ਉਹ ਸਾਰੇ ਪਾਣੀ ਤੇ ਪੱਥਰ। ਪਰ ਤੁਹਾਡੇ ਜਿਹੜੇ ਤੀਰਥ ਨੇ ਗੁਰਮੁਖ ਪਿਆਰਿਓ, ਪੁਰਾਤਨ ਤੀਰਥਾਂ ਦੇ ਵਿੱਚ ਪਾਣੀ ਨਾਲ ਪੱਥਰ ਹੈ, ਪਰ ਗੁਰੂ ਕੇ ਤੀਰਥਾਂ ਤੇ ਪਾਣੀ ਨਾਲ ਬਾਣੀ ਹੈ। ਅੱਜ ਕੇ ਅਖੋਲ ਸਾਧਨ, ਉੱਥੇ ਪਾਣੀ ਦੇ ਨਾਲ ਨਾਮ ਹੈ, ਬਾਣੀ ਹੈ, ਪੱਥਰ ਨਹੀਂ ਜੋੜੇ। ਜਿੱਥੇ ਵੀ ਗੁਰਦੁਆਰੇ ਸਾਹਿਬ ਬਣਾਏ ਸਤਿਗੁਰਾਂ ਨੇ, ਉੱਥੇ ਸਰੋਵਰ ਬਣਾਏ, ਪਰ ਨਾਲ ਦੀ ਨਾਲ ਕਥਾ ਕੀਰਤਨ ਬਾਣੀ ਦਾ ਜਾਪ। ਇਹ ਜਿਹੜਾ ਤੁਹਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੈ ਤੀਰਥ, ਇਹ ਸਤਿਗੁਰ ਭਰਿਆ ਹੋਇਆ ਸ਼ਬਦ ਰੂਪੀ ਰਤਨਾਂ ਦੇ ਨਾਲ, ਸ਼ਬਦ ਰੂਪੀ ਬਾਣੀ ਦੇ ਨਾਲ।
1: ਸੰਤ ਮਰਾਲ ਕਰੈ ਕੰਤੁਹਲ,
0: ਹੁਣ ਜਿਹੜਾ ਸਰੋਵਰ ਰਤਨਾਂ ਹੀਰਿਆਂ ਦੇ ਨਾਲ ਭਰਿਆ ਵਾ ਹੋਵੇ, ਉੱਥੇ ਮਰਾਲ ਨਾਮ ਹੈ ਭਾਈ ਹੰਸਾਂ ਦਾ, ਉੱਥੇ ਹੰਸਾਂ ਨੇ ਜਾਣਾ ਹੀ ਜਾਣਾ। ਹੰਸ ਜਾਂਦੇ ਹੀ ਉੱਥੇ ਨੇ ਜਿੱਥੇ ਗੁਰਮੁਖ ਪਿਆਰੇ ਉਹ ਸਰੋਵਰ ਵਿੱਚ ਹੀਰੇ ਹੋਣ, ਉਹ ਮਾਨ ਸਰੋਵਰ ਹੈ, ਉੱਥੇ ਹੀ ਜਾਂਦੇ ਨੇ ਹੰਸ। ਇੱਥੇ ਵੀ ਤੁਹਾਡੇ ਅੰਮ੍ਰਿਤਸਰ ਸਰੋਵਰ ਦੇ ਵਿੱਚ, ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਂਦੇ ਨੇ ਹੰਸ ਬਿਰਤੀ ਵਾਲੇ, ਜਗਿਆਸੂ ਸ਼ਰਧਾ ਭਾਵਨਾ ਦੇ ਨਾਲ ਉਹ ਇਸ਼ਨਾਨ ਵੀ ਕਰਦੇ ਨੇ, ਫਿਰ ਬੈਠ ਕੇ ਕਥਾ ਕੀਰਤਨ ਜਦੋਂ ਸੁਣਦੇ ਨੇ, ਉਹ ਰਤਨ ਚੁਗਦੇ ਨੇ, ਹੀਰੇ ਚੁਗਦੇ ਨੇ। ਸ਼ਬਦ ਰਤਨ ਹੈ ਮਹਾਰਾਜ ਦਾ, ਹੀਰਾ ਲਾਲ ਗਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵੀ ਕਵਿਤ ਲਿਖਿਆ ਗੁਰਸਿੱਖ ਪਿਆਰਿਓ, जैसे तोमर हाल माल जाए बैठत है मान सर मुकता अमोल खाए खाए बिग सात है। ऐसा भाई गुरदास जी दी पक्की बाणी है। मराल कहिए हंस माल कहिए डार, जैसे तो मराल माल हंसा दी डार जाए बैठत है मानसर, मानसर ओवर से जाके बैठ जाते ने ते उते की कर देने मोकता अमोल खाए खाए बिग सात है। चुग चुग के अमोल कमोती रहते ने खा खा के हसदे ने बिग सात बिकसदे ने, जिवें चंगा भोजन आपां नूं मिल जावे आपां आनंद हो जाने। ओ तां हीरे मोतियां दा भोजन है गुरसिख प्यारिओ, हसदे ने आनंद मनाउंदे ने। ओही शब्द इत्थे आउणे संत मराल करे कंतूहल आऊगा शब्द, ओ जाके बैठ जांदे ने हंस हीरे मोती खा के खुश हुंदे ने। दुआ प्रमाण भाई साहब जी ने आ दित्ता तुहाडे लंगर दा जिहड़ा खेठ चलदा है इहदा दित्ता। जैसे तो सुजन मिल जाए बैठत है पाक साल, अनेक प्रकार बिंजनात रस खात है। सारी संगत सज्जन मित्र मिलके पाक साल नाम है रसोई दा, पाक नाम रसोई साल नाम जगह दा, लंगर कह लो उन्हों। सारी संगत जाके बैठ जांदी है लंगर विच, अनेक प्रकार भोजना बिंजनात रस खात है। अनेक प्रकार दे भोजन चाके आनंद लंदी है संगत, कठे होके बैठ के लंगर भी छकदे ने। तीसरा प्रमाण भाई गुरदास जी दंदे ने, जैसे तो पंछी देखो किडी दूरों दूरों उड़ के दरख्तां ते आके बैठ जांदे ने, ते दरख्तां ते आके बैठ के खाए खाए फल मिठे मिठे फल उन्हां दे खांदे ने, ते बोल किछे मिठे बोल बोल के भाई सुहात है। सोहने सोहने फल भी खांदे ने पंछी दरख्तां ते बैठ के, देखो किडिया सुरीलियां आवाजा कढ़दे ने, फिर चंगे लगदे ने आपां नूं बोलदे। ऐसे हुण आ बचन आ गया जिहड़ा हुण भट्ट साहब कहंदे ने, जिवें भाई हंसां दी डार सरोवर ते जाके मोती चुक के खुश हुंदी है, सारी संगत लंगर विच बैठ के अनेक प्रकार दे भोजन छक के खुश हुंदी है, जिवें पंछी जाके दरख्तां ते फल खा के खुश हुंदे ने, तैसे गुरसिख मिल बैठत है धर्मशाल। देखो भाई साहब भाई गुरदास जी दी बाणी, इस तरह गुरु दियां संगतां कठियां होके गुरु दे चरणां विच आके बैठदे ने जिथे कथा कीर्तन हुंदा है। तैसे गुरसिख मिल बैठत है धर्मशाल, शब्द अनाहत रस अमृत अगात है। ते बैठ के संगत विच गुरु दे गुरुद्वारियां विच घर विच उथे फिर शब्द अनाहत रस, अनाद रूपी शब्द जो बाणी अनहत बाणी पूंजी सानू बख्शी है, ए छक छक के भोजन ए सुन सुन के शब्द कीर्तन ए रतन खा खा के हंस रूपी संगत रूपी संत ओ खुश होंदे हन। फिर पढ़ियो जी,
1: संत मराल करे कंतुहल,
0: ओ फिर गुरसिख जाके संतां दे रूप विच मराल हंसां दे रूप विच अमृतमयी बाणी दा रस लैंदे हन। श्री हरिमंदर साहब अमृतसर साहब सरोवर दे आले दुआले वेख्या तुसीं परिक्रमा ते बैठी हुंदी है संगत, सरोवर दे कंढे ही बैठे होने हंसां दी तरह। उथे मोती कहदे ने जो शब्द दी धुन तुहाडे कन्नां विच पैंदी है, ओ तुसीं मोती छक रहे हो। कंतूहल नाम है आनंद मानण दा, खुशियां मनाउण दा, आनंद खेड़े विच आउणा। कंतूहल उहनां दा मन फेर आनंद विच आउंदा, खेड़े विच आउंदा, मगन हो जांदा इस परिक्रमा विच बैठिया दा ही मन, जिहड़े अमृत सरोवर दे कंढे बैठ के हरिमंदर साहब दे आले दुआले सुणदे ने शब्द, सुणदे ने हीरे मोती गुरु दे वाक। हे गुरु रामदास जी उहनां दे मन खिड़ जांदे हन।
1: इन जम त्रास मिट्यो दुख कागर,
0: बस फिर की हुंदा उहनां नूं मिलदा की है उथों। तीन जम त्रास जमा दा डर, 84 लख जूनी विच पैणे दा भय, जमा दे डंडे बड़े करड़ी सजा उहनां दी। तीन जम त्रास मिट्यो दुख कागर, कागर नाम है कागज दा, कागज भाव ओ जिन्हां उत्ते अपना लेखा लिखिया होया बही, उहनां नूं इह बाणी ने बचन कीता भाई। धर्म राय दर कागज पारे जन नानक लेखा समझा, ਤੁਹਾਡਾ ਬੈਂਕ ਵਿਚ ਮੋਰਗੇਜ ਲਈ ਹੋਵੇ ਤੇ ਬੈਂਕ ਮੈਨੇਜਰ ਤੁਹਾਡਾ ਹਸਾਬ ਏ ਪਾੜ ਦੇਵੇ, ਕੰਪਿਊਟਰ ਚੋ ਹੀ ਵਾਸ਼ ਕਰ ਦੇਵੇ, ਬਸ ਗੱਲ ਮੁੱਕੀ। ਫਿਰ ਤੇ ਕਿਹਨੇ ਕਿਸ਼ਤਾਂ ਮੰਗਣੀ ਹੈ? ਇਸ ਤਰ੍ਹਾਂ ਜਿਹੜੇ ਬੈਠ ਜਾਂਦੇ ਨੇ ਸੰਗਤ ਵਿਚ ਆ ਕੇ, ਆਨੰਦ ਮੰਗਲ ਮਾਣਦੇ ਨੇ, ਸ਼ਬਦ ਰੂਪੀ ਰਤਨ ਛੱਕ ਕੇ ਗੁਰਮੁਖ ਪਿਆਰਿਓ, ਉਹਨਾਂ ਦਾ ਜਮਾਂ ਦਾ ਤਰਾਸ, ਤਰਾਸ ਕਾਹਦਾ? ਜਮਾਂ ਨੇ ਲੇਖਾ ਲੈਣਾ, ਘੜੀ ਘੜੀ ਕਾ ਲੇਖਾ ਲੀਜੇ, ਉਥੇ ਸੱਚੇ ਹੀ ਸੱਚ ਨਿਬੜੇ। ਉਹ ਜਿਹੜੇ ਸੰਗਤ ਵਿਚ ਆ ਜਾਂਦੇ ਨੇ ਗੁਰਸਿੱਖ ਪਿਆਰਿਓ, ਨਾਮ ਹੀਰੇ ਰਤਨ ਰੂਪੀ ਪ੍ਰਾਪਤ ਹੋ ਜਾਂਦੇ ਹਨ, ਉਹਨਾਂ ਦਾ ਮਿਟਿਓ ਦੁੱਖ ਕਾਗਰ, ਉਹ ਲੇਖੇ ਦਾ ਕਾਗਜ਼ ਜਿਹਦੇ ਉੱਤੇ ਹਿਸਾਬ ਕਿਤਾਬ ਲਿਖੇ ਹੈ, ਇਹ ਹੁਣ ਹੈ ਭਾਈ, ਬਹੁਤ ਬਰੀਕ ਹੁਣ ਹੈ, ਬੜਾ ਹਿਸਾਬ ਕਿਤਾਬ ਹੈ। ਕਿੰਨਾ ਰਤੀਓ ਮਾਸਾ ਤੋਲ ਕਢਾਏਂਦਾ, ਰਤੀ ਰਤੀ ਮਾਸੇ ਮਾਸੇ ਦਾ ਹਿਸਾਬ, ਪਰ ਉਹ ਕਾਗਜ਼ ਹੀ ਪਾੜਿਆ ਜਾਂਦਾ ਜਿਹੜੇ ਗੁਰੂ ਜੀ ਰਾਮਦਾਸ ਮਹਾਰਾਜ ਤੁਹਾਡੀ ਸ਼ਰਨ ਵਿਚ ਆਉਂਦੇ ਹਨ।
1: ਕਾਜੁਗ ਦੁਰਤ ਦੂਰ ਕਰਵੇ ਕੋ,
0: ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਰੂਪ ਧਾਰਨ ਕਰਕੇ ਆਏ, ਕਾਹਦੇ ਖਾਤਰ? ਇੱਕ ਦੋ ਚਾਰ ਦਾ ਨੀ, ਇਹ ਕਲਯੁਗ ਦੇ ਦੁੱਖ, ਸਾਰੇ ਸੰਸਾਰ ਦੇ ਹੀ ਦੁੱਖ। ਬਾਬੇ ਤਾਰੇ ਚਾਰ ਚੱਕ ਪ੍ਰਗਟ ਪਈ ਸਗਲੇ ਦੁਵੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਜਿੱਥੇ ਜਾਈਏ ਜਗਤ ਵਿਚ ਬਾਬੇ ਬਾਝ ਨਾ ਖਾਲੀ ਜਾਈ, ਸਾਰੇ ਕਲਯੁਗ ਨੂੰ ਉਤਾਰਨ ਖਾਤਰ ਮਿੱਟੀ ਤੋਂ ਜਗ ਚਾਨਣ ਹੋਆ ਸਤਿਗੁਰ ਗੁਰੂ ਰਾਮਦਾਸ ਜੀ, ਤੁਸੀਂ ਕਲਯੁਗ ਦੇ ਜੀਵਾਂ ਦੇ ਦੁੱਖ ਦੂਰ ਕਰਨ ਖਾਤਰ, ਕਲ ਕਲੇਸ਼ ਦੂਰ ਕਰਨ ਖਾਤਰ। ਕਲਯੁਗ ਕੀ ਹੈ ਗੁਰਮੁਖ ਪਿਆਰਿਓ? ਜਦੋਂ ਤੁਸੀਂ ਸਤੋ ਗੁਣ ਵਿਚ ਬੀਤ ਰਹੇ ਹੋ, ਸਾਡੀ ਬਿਰਤੀ ਸਤੋ ਗੁਣ ਹੁੰਦਾ, ਮੇਰਾ ਇੱਥੇ ਕੁਝ ਨਹੀਂ, ਮੇਰਾ ਤਨ ਮਨ ਧਨ ਕਿਸੇ ਦੇ ਕੰਮ ਆ ਜਾਵੇ, ਕਿਸੇ ਦੁਖੀ ਗਰੀਬ ਦੀ ਸਹਾਇਤਾ ਕਰ ਸਕਾਂ, ਕਿਸੇ ਦਾ ਮੈਂ ਭਲਾ ਕਰ ਸਕਾਂ, ਇਹ ਸਤੋ ਯੁਗ। ਉਦੋਂ ਤੁਸੀਂ ਉਹ ਸਤਯੁਗ ਵਿਚ ਵਰਤ ਰਹੇ ਹੋ, ਜਿਨ੍ਹਾਂ ਦੀ ਇਹ ਬਿਰਤੀ ਹੈ ਉਹਨਾਂ ਨੂੰ ਹੁਣ ਵੀ ਸਤਯੁਗ ਹੈ, ਉਹ ਸ਼ਾਂਤੀ ਵਿਚ ਆ ਕੇ, ਬਸ ਇਹ ਕੁਝ ਨਹੀਂ ਹੈ, ਇੱਥੇ ਸਭ ਕੁਝ ਪਰਮਾਤਮਾ ਦਾ। ਜੇ ਉਹਦਾ ਹੈ ਤਾਂ ਜੀਵ ਵੀ ਪਰਮਾਤਮਾ ਦੇ ਨੇ। ਜਿਵੇਂ ਇੱਕ ਬਾਪ ਦੇ ਚਾਰ ਪੁੱਤ ਹੋਣ, ਉਹ ਕਦੇ ਦੁਆਇਸ਼ ਨਹੀਂ ਕਰਦਾ ਹੁੰਦਾ, ਛੋਟੇ ਬੜੇ ਸਾਨੂੰ ਇੱਕ ਸਮਾਨ ਹੁੰਦੇ ਆ, ਮੇਰਾ ਜੋ ਕੁਛ ਹੈ ਇਹਨਾਂ ਦਾ ਹੀ ਹੈ। ਆਪਾਂ ਵੀ ਜੇ ਇੱਕ ਵਾਹਿਗੁਰੂ ਨੂੰ ਬਾਪੂ ਮੰਨ ਲਈਏ ਤਾਂ ਇਹ ਸੰਸਾਰ ਉਹਦੇ ਜੀਵ ਪੁੱਤਰ ਹਨ। ਫਿਰ ਆਪਣੇ ਅੰਦਰ ਵੀ ਇੱਕ ਭਾਵਨਾ ਆ ਸਕਦੀ ਹੈ, ਜੋ ਮੈਨੂੰ ਸੁੱਖ ਮਿਲੇ ਨੇ ਉਹ ਗੁਆਂਢੀ ਨੂੰ ਵੀ ਮਿਲਣ, ਕਿਉਂਕਿ ਉਹਦੇ ਵਿੱਚ ਵੀ ਮੇਰਾ ਬਾਪੂ ਇਹ ਬੈਠਾ, ਉਹ ਵੀ ਮੇਰੇ ਬਾਪੂ ਦਾ ਹੀ ਪੁੱਤ ਹੈ। ਜੇ ਮੈਂ ਸੁਖੀ ਹਾਂ ਉਹ ਵੀ ਸੁਖੀ ਹੋਵੇ, ਜੇ ਮੈਂ ਰੋਟੀ ਰੱਜ ਕੇ ਖਾਂਦੇ, ਅਸਲ ਭਾਈ ਤਾਂ ਉਹੀ ਹੁੰਦਾ ਨਾ, ਫਿਰ ਅਸਲ ਰਿਸ਼ਤੇਦਾਰ ਤਾਂ ਉਹੀ ਹੈ ਨਾ। ਮਿਤ ਪੈਜ ਹੈ, ਮਿਤ ਬੈਕਸ ਹੈ, ਜਿਸ ਮਿਤ ਕੀ ਪੈਜ ਭਾਵ ਹੈ, ਤੁਸੀਂ ਸੱਦ ਪੜ੍ਹਦੇ ਹੋ। ਮਿੱਤਰ ਕੌਣ ਹੈ? ਮਿਤ ਪੈਜ ਹੈ, ਪੈਜੇ ਹੁੰਦਾ ਪਹਿਨਣਾ। ਜੇ ਕੋਈ ਚੰਗਾ ਮਿੱਤਰ ਹੈ ਤੁਹਾਡਾ ਅਸਲੀ, ਜਿੱਦਣ ਤੁਸੀਂ ਨਵਾਂ ਸੂਟ ਪਾਓਗੇ ਉਹਨੂੰ ਦੇਖ ਕੇ ਮਿਤ ਬਿਗਸ ਹੈ, ਖੁਸ਼ ਹੋਊਗਾ ਕਿ ਮੇਰੇ ਮਿੱਤਰ ਨੇ ਕਿਹੋ ਜਿਹਾ ਸੋਹਣਾ ਸੂਟ ਪਾਇਆ। ਮਿਤ ਪੈਜ ਹੈ, ਮਿਤ ਬਿਗਸ ਹੈ, ਪਰ ਇਹ ਕਿਸ ਮਿੱਤਰ ਦੀ ਗੱਲ ਹੈ? ਜਿਸ ਮਿਤ ਕੀ ਪੈਜ ਭਾਵ ਹੈ, ਜਿਹਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੋਵੇ। ਇੱਥੇ ਤਾਂ ਕੋਈ ਸੂਟ ਪਾ ਕੇ ਆ ਜਾਵੇ, ਤਿਊੜੀਆਂ ਪੈ ਜਾਣੀਆਂ, ਫਿਰ ਆਖੋ ਸਤਨਾਮ, ਕਿੱਥੇ ਦਿਖਾਉਂਦਾ ਫਿਰਦਾ ਕੱਪੜੇ। ਗੁਰਮੁਖ ਪਿਆਰਿਓ, ਇਹ ਇੱਕ ਭਾਵਨਾ ਹੈ ਮਨ ਦੀ। ਸਤੋ ਯੁਗ ਕੌਣ ਹੈ? ਜਦੋਂ ਸਾਡੇ ਅੰਦਰ ਸਾਡੀ ਬਿਰਤੀ ਸੱਤ ਅਵਸਥਾ ਨਾਲ ਜੁੜ ਜਾਣੀ ਹੈ। ਜਿਹੜਾ ਮੇਰੇ ਅੰਦਰ ਰੱਬ ਹੈ ਉਹੀ ਦੂਜੇ ਅੰਦਰ ਹੈ। ਜੇ ਮੈਂ ਵਾਹਿਗੁਰੂ ਦਾ ਪੁੱਤ ਹੈ, ਉਹ ਵੀ ਵਾਹਿਗੁਰੂ ਦਾ ਪੁੱਤ ਹੈ, ਉਹ ਵੀ ਮੇਰੇ ਬਰਾਬਰ ਹੋਵੇ, ਉਹਨੂੰ ਵੀ ਸੁੱਖ ਮਿਲਣ, ਉਹਨੂੰ ਵੀ ਸ਼ਾਂਤੀ ਮਿਲੇ, ਮੈਂ ਕਿਸੇ ਦਾ ਕੁਝ ਸਵਾਰ ਸਕਾਂ, ਉਦੋਂ ਹੈ ਸਤਯੁਗ। ਤੇ ਗੁਰਮੁਖ ਪਿਆਰਿਓ, ਤਮੋ ਗੁਣ, ਜਦੋਂ ਬਿਰਤੀ ਬਣੀ ਵੀ ਆ ਵੀ ਭਾਈ ਵੀ ਇੰਗਲੈਂਡ ਤੋਂ ਡਿਵੋਟ ਹੋ ਜਾਵੇ, ਅੱਜ ਕਹੇ ਅਕੋ ਸਤਨਾਮ, ਉਹ ਕਲਯੁਗ ਹੈ, ਉਦੋਂ ਹੀ ਕਲਯੁਗ ਹੈ। ਸਾਰੇ ਖਤਮ ਹੋਣ, ਮੈਂ ਜੀਵਾਂ, ਗੁਆਂਢੀ ਭੁੱਖਾ ਮਰੇ, ਮੇਰੀ ਚੜ੍ਹਦੀ ਕਲਾ ਹੋਵੇ, ਬਸ ਉਦੋਂ ਫਿਰ ਤਮੋ ਗੁਣ, ਉਦੋਂ ਕਲਯੁਗ ਹੈ। ਤੇ ਜਦੋਂ ਗੁਰਮੁਖ ਪਿਆਰਿਓ ਤੋਂ ਰਜੋ ਗੁਣ ਕਿਰਤ ਕਰਦਾ ਦਸਾਂ ਨਾਮਾਂ ਦੀ, ਜਿਸ ਦੇ ਪਿੱਛੇ ਸਾਨੂੰ ਲਾਇਆ, ਉਹ ਵਾਹਿਗੁਰੂ ਜੋ ਕੁਝ ਦਿੰਦਾ ਉਹਨੂੰ ਕਹਿ ਦੇਣਾ, ਵਾਹਿਗੁਰੂ ਤੂੰ ਬਹੁਤ ਕੁਝ ਦਿੱਤਾ, ਜੇ ਤੂੰ ਇੰਨਾ ਵੀ ਨਾ ਦਿੰਦਾ ਮੈਂ ਤੇਰਾ ਕੀ ਵਿਗਾੜਦਾ। ਪਿਆਰੇ ਉਹ ਪੜ੍ਹੇ ਲਿਖੇ ਬੈਠੇ ਹੋ, ਜੇ ਰੋਟੀ ਵੀ ਨਾ ਦੇਵੇ ਟੰਗ ਤੋੜਾਂਗੇ ਰੱਬ ਦੀ? ਦਿੱਤੀ ਉਹਨੂੰ, ਕਈਆਂ ਨੂੰ ਕੱਪੜਾ ਨਹੀਂ ਦਿੱਤਾ ਸਾਰੀ ਜ਼ਿੰਦਗੀ, ਪੁੱਲੀ ਵੀ ਨਹੀਂ ਦਿੱਤੀ, ਪੈਰਾਂ 'ਚ ਜੁੱਤੀ ਨਹੀਂ ਪਾਉਣ ਨੂੰ ਦਿੱਤੀ, ਵੇਖੋ ਇੰਡੀਆ 'ਚ ਜਾ ਕੇ ਫੁੱਟਪਾਥ 'ਤੇ ਹੀ ਸੌਂਦੇ ਵਿਚਾਰੇ, ਛੱਪੜੀ ਵੀ ਨਹੀਂ ਹੈ, ਕੀ ਵਿਗਾੜਨਗੇ ਉਹ ਰੱਬ ਦਾ? ਜੇ ਤੂੰ ਕਿਸੇ ਨਾ ਦੇਈ ਮੇਰੇ ਸਾਹਿਬਾ ਤਾਂ ਕਿਆ ਕੋ ਕੱਢੇ ਗਹਿਣਾ, ਗਹਿਣਾ ਕਹਿਣਾ ਪੰਜਾਬੀ ਦਾ ਮੁਹਾਵਰਾ ਫਰੇਜ਼ ਹੈ, ਗਹਿਣਾ ਤਾਰਨਾ। ਜੇ ਕਿਸੇ ਨੂੰ ਤੂੰ ਰੋਟੀ ਕੱਪੜਾ ਵੀ ਨਾ ਦਵੇਂ ਗੁਰੂ ਨਾਨਕ ਦੇਵ ਕਹਿੰਦੇ, ਤਾਂ ਕਿਹੜਾ ਉਹਨੇ ਤੇਰੇ ਗਹਿਣੇ ਤਾਰ ਲੈਣੇ? ਸੱਟਾ ਕੀ ਵਿਗਾੜਾਂਗੇ ਆਪਾਂ ਰੱਬ ਦਾ? ਉਹ ਕੀ ਵਿਗਾੜਨਗੇ? ਇਹ ਰਜੋ ਗੁਣ ਹੁੰਦਾ ਜੋ ਵਾਹਿਗੁਰੂ ਤੋਂ ਦਿੱਤਾ, ਬਹੁਤ ਕੁਝ ਦਿੱਤਾ। ਮੈਂ ਤਾਂ ਇੰਨੇ ਜੋਗਾ ਹੈ ਨਹੀਂ ਸੀ। ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹ ਤੁਹਾਡੇ ਦਰਸ਼ਨਾਂ ਤੋਂ, ਤੁਹਾਡੀ ਸੇਵਾ ਸਿਮਰਨ ਤੋਂ, ਤੁਹਾਡੀ ਬਾਣੀ ਤੋਂ, ਤੁਹਾਡੇ ਉਪਦੇਸ਼ ਤੋਂ ਫਿਰ ਪੜਿਓ ਜੀ।
1: ਕਲ ਯੁਗ ਦੁਰਤ ਦੂਰ ਕਰਵੇ ਕੋ,
0: ਜਿਹੜੀ ਕਲ ਕਲੇਸ਼ ਦੀ ਬਿਰਤੀ ਕਲਯੁਗ ਵਿਚ ਆਈ ਹੋਈ ਹੈ, ਇਹਦੇ ਦੁਰਤ ਦੁੱਖ ਦੂਰ ਕਰਨ ਖਾਤਰ
1: ਦਰਸ਼ਨ ਗੁਰੂ ਸਗਲ ਸੁਖ ਸਾਗਰ
0: ਵਿਚੋਂ ਕਿੰਨੇ ਜੀਵ ਪਾਣੀ ਪੈ ਜਾਓ ਤੇ ਕੀ ਘਟਣਾ? ਕੁਛ ਗੁਰਸਿੱਖ ਪਿਆਰੇ ਕਿਸੇ ਨੂੰ ਜਵਾਬ ਹੀ ਨਹੀਂ ਦੇਣਾ, ਜਿਹੜਾ ਮਰਜ਼ੀ ਆ ਕੇ ਛੱਡ ਜਾਵੇ ਤੇ ਗੁਰਸਿੱਖ ਪਿਆਰੇ ਉਹ ਘੜਾ ਮੁੱਕ ਜੂ। ਦੇਖਿਆ ਤੁਸੀਂ ਜਦੋਂ ਬਰਸਾਤਾਂ ਨਹੀਂ ਪੈਂਦੀਆਂ ਖੂਹ ਵੀ ਸੁੱਕ ਜਾਂਦੇ ਆ ਪਰ ਸਮੁੰਦਰ ਭਰਿਆ ਰਹਿੰਦਾ। ਇਸੇ ਤਰ੍ਹਾਂ ਤੁਸੀਂ ਸੁੱਖਾਂ ਦੇ ਸਾਗਰ ਹੋ, ਸਾਰੀ ਦੁਨੀਆਂ ਦੇ ਕਲਯੁਗ ਦੇ ਦੁਰਤ ਦੂਰ ਕਰਨ ਵਾਸਤੇ ਤੁਹਾਨੂੰ ਸੁੱਖਾਂ ਦੇ ਸਮੁੰਦਰ ਰੂਪ ਅਕਾਲ ਪੁਰਖ ਨੇ ਭੇਜਿਆ ਗਏ।
1: ਜਾ ਕੋ ਮਨ ਧਿਆਨ ਤਰੈ,
0: ਹੇ ਗੁਰੂ ਰਾਮਦਾਸ ਜੀ ਤੁਸੀਂ ਕੌਣ ਸਰੂਪ ਹੋ, ਕੈਸਾ ਸਰੂਪ ਹੈ ਤੁਹਾਡਾ, ਜਿਨ੍ਹਾਂ ਨੂੰ ਨੌ ਮੁਨੀ ਧਿਆਨ ਲਾ ਕੇ ਭਗਤੀਆਂ ਕਰ ਰਹੇ ਨੇ ਕਿ ਸਾਨੂੰ ਵਾਹਿਗੁਰੂ ਦੇ ਅਕਾਲ ਪੁਰਖ ਦੇ ਦਰਸ਼ਨ ਹੋ ਜਾਣ।
1: ਫਿਰਤ ਸਗਲ ਜੁਗ,
0: ਚਾਰੇ ਜੁਗਾਂ ਵਿੱਚ ਤੁਰੇ ਫਿਰਦੇ ਨੇ, ਦੇਵਤਿਆਂ ਦਰਸ਼ਨ ਕਹਿ ਤਾਂ ਹੀ ਦੁੱਖ ਭੂਮ ਤੀਰਥ ਕੀਏ ਛੋੜ ਵਲਾਇਤ। ਆ ਤੁਹਾਡਾ ਨੌ ਲਿਖਿਆ ਬਾਣੀ ਵਿੱਚ, ਇਸ ਦੇਸ਼ ਦਾ ਨਾਂ ਛੋੜ ਵਲਾਇਤ ਦੇਸ਼ ਗਏ, ਕਿਉਂਕਿ ਬਾਕੀ ਦੇਸ਼ ਤਾਂ ਛੋਟੇ ਛੋਟੇ ਬਾਅਦ ਵਿੱਚ ਵਸੇ ਹੈ ਗੁਰਸਿੱਖ ਪਿਆਰਿਓ। ਵਲਾਇਤ, ਵਲਾਇਤ ਦਾ ਭਾਵ ਸੁਖੀ ਜੀਵਨ, ਚੰਗੇ ਥਾਂ, ਸਵਰਗ ਵਰਗਾ ਜੀਵਨ, ਉਹ ਵੀ ਰਾਜੇ ਛੱਡ ਕੇ ਜੋਗੀ ਬਣ ਗਏ ਤੇਰੇ ਦਰਸ਼ਨਾਂ ਖਾਤਰ। ਜਾਂ ਕੋ ਮੁਨ ਧਿਆਨ ਤੇਰਾ, ਫਿਰ ਤਾਂ ਸਗਲ ਯੁਗ, ਬੜੇ ਬੜੇ ਰਾਜੇ ਭਰਤਰੀ ਵਰਗੇ, ਮਹਾਤਮਾ ਬੁੱਧ ਵਰਗੇ, ਗੋਪੀ ਚੰਦ ਵਰਗੇ, ਗੁਰਸਿੱਖ ਪਿਆਰਿਓ, ਰਾਜ ਭਾਗ ਛੱਡ ਕੇ ਤੇਰੇ ਦਰਸ਼ਨਾਂ ਖਾਤਰ ਜੁਗਾਂ ਜੁਗਾਂ ਫਿਰਦੇ ਰਹੇ।
1: ਕਬਹੂ ਨਾ ਕੋ ਪਾਵੈ,
0: ਕਬਹੂ ਨਾ ਹੈ,
1: ਕਬਹੂ ਕੋ
0: ਪਾਵੈ,
1: ਕੋ ਪਾਵੈ,
0: ਹਾਂਜੀ,
1: ਆਤਮ ਪ੍ਰਗਾਸ ਕੋ।
0: ਉਹ ਜੋਗੀ ਫਿਰਦੇ ਨੇ ਘਰ ਬਾਰ ਰਾਜ ਛੱਡ ਕੇ ਤੇਰੇ ਦਰਸ਼ਨਾਂ ਨੂੰ ਕਾਲ ਪੁਰਖ, ਪਰ ਜੁਗਾਂ ਜੁਗ ਹੋ ਗਏ ਫਿਰਦਿਆਂ ਨੂੰ, ਕਦੇ ਕਿਸੇ ਨੂੰ ਦਰਸ਼ਨ ਹੋਏ ਨੇ? ਸਾਰਿਆਂ ਨੂੰ ਨਹੀਂ ਹੋਏ। ਬੜਿਆਂ ਨੇ ਤਪ ਕੀਤੇ, ਸਿਰੇ ਤਾਂ ਕਿਸੇ ਦੇ ਹੀ ਚੜਿਆ ਗੁਰਸਿੱਖ ਪਿਆਰੇ। ਕੋਈ ਸ਼ਰਾਬ ਦੇ ਕੇ ਕਿਸੇ ਨੇ ਕੁਝ ਕਰਤਾ ਆਪਣਾ ਤਪ ਖੋਲਿਆ, ਕਿਸੇ ਨੇ ਕ੍ਰੋਧ ਕਰਕੇ ਖੋਲਿਆ ਗੁਰਸਿੱਖ ਪਿਆਰਿਓ। ਮਹਾਰਾਜ ਦੀ ਬਾਣੀ ਇੱਥੇ ਬਚਨ ਕਰਦੀ ਹੈ, ਤੇਰੇ ਦਰਸ਼ਨਾਂ ਨੂੰ ਵਾਹਿਗੁਰੂ ਜੀ ਨੌ ਮੁਨੀ ਜੋਗੀ ਜਤੀ ਜੁਗਾਂ ਜੁਗਾਂ ਫਿਰਦੇ ਨੇ, ਪਰ ਕਿਸੇ ਤੇ ਹੀ ਕਿਰਪਾ ਹੋਈ ਕਿ ਰੱਬ ਮਿਲਿਆ ਹੋਵੇ। ਕਾਬੂ ਕੋ ਪਾਵੈ ਆਤਮ ਪ੍ਰਕਾਸ਼ ਕੋ, ਵਾਹਿਗੁਰੂ ਜੋ ਆਤਮ ਸਰੂਪ ਸਾਡੇ ਅੰਦਰ ਬੈਠਾ ਹੈ, ਕਿਸੇ ਕਿਸੇ ਨੂੰ ਉਹਦਾ ਭੇਦ ਮਿਲਿਆ।
1: ਵੇਦ ਬਾਣੀ ਸਹਿਤ ਬ੍ਰੰਥ ਜਸ ਗਾਵੈ ਜਾ ਕੋ,
0: ਵੇਦਾਂ ਦੇ ਸਹਿਤ, ਵੇਦਾਂ ਦੀ ਬਾਣੀ ਸਹਿਤ ਬ੍ਰਹਮਾ ਬੈਠਾ ਤੇਰਾ ਜਸ ਗਾ ਰਿਹਾ ਕਿ ਮੈਨੂੰ ਦਰਸ਼ਨ ਹੋ ਜਾਣ। ਬਾਣੀ ਉਚਾਰਿਆ ਵੇਦਾਂ ਦੀ,
1: ਸਿਵ ਮੁਨ ਗਏ ਨਾ ਤਜਾਤ ਕਬਲਾਸ,
0: ਸਾਰੇ ਮੁਨੀਆਂ ਚੋਂ ਸ਼੍ਰੋਮਣੀ ਮੁਨੀ ਵਾਰ ਸਾਰਿਆਂ ਦਾ ਪੂਜਣ ਯੋਗ ਸ਼ਿਵ ਜੀ ਜੋ ਹੈ, ਉਹ ਗਏ ਨਾ ਤਜਾਤ ਕਬਲਾਸ ਕੋ, ਕੈਲਾਸ਼ ਪਰਬਤ 80,000 ਵਰਸ ਬੈਠਦਾ ਸਮਾਧੀ ਲਾ ਕੇ, ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਮੈਨੂੰ ਉਹ ਗਏ ਨਾ ਤਜਾਤ, ਤਜਦਾ ਨਹੀਂ ਛੱਡਦਾ ਨਹੀਂ ਹੈ ਉਸ ਪੁਰੀ ਨੂੰ, ਕਿਉਂਕਿ ਕੈਲਾਸ਼ ਪਰਬਤ ਪਰ ਕੋਈ ਰੌਲਾ ਗੌਲਾ ਨਹੀਂ ਗੁਰਸਿੱਖ ਪਿਆਰੇ, ਉਹ ਸ਼ਾਂਤੀ ਹੀ ਸ਼ਾਂਤੀ ਹੈ। ਕੈਲਾਸ਼ ਪਰਬਤ ਇੱਕ ਐਸਾ ਹੈ, ਉੱਥੇ ਕੋਈ ਜੀਵ ਜੰਤੂ ਵੀ ਨਹੀਂ ਹੈ, ਜੰਗਲੀ ਜਾਨਵਰ ਪਹਾੜੀ ਜਾਨਵਰ ਵੀ ਨਹੀਂ ਹੈ। ਉਹ ਸਮਾਧੀ ਸਥਿਤ ਕਰਨ ਵਾਸਤੇ ਬਹੁਤ ਰਮਣੀਕ ਜਗ੍ਹਾ, ਸੁੰਦਰ, ਉੱਥੇ ਗੁਰਸਿੱਖ ਪਿਆਰੇ ਬੈਠਦੇ ਨੇ, ਛੱਡਦਾ ਨਹੀਂ ਉਸ ਕੈਲਾਸ਼ ਦੀ ਭਗਤੀ ਨੂੰ, ਕਿਤਾ ਕਿਉਂ ਨਹੀਂ ਛੱਡਦਾ, ਮੈਨੂੰ ਦਰਸ਼ਨ ਹੋ ਜਾਣ ਵਾਹਿਗੁਰੂ ਦੇ।
1: ਜਾ ਕੋ ਜੋਗੀ ਜਤੀ ਸਿੱਧ ਸਾਧਕ,
0: ਉਹ ਜਿਹੜੇ ਜੋਗੀ ਨੇ, ਜੋਗ ਮਤ ਧਾਰਨ ਕਰਨ ਵਾਲੇ, ਉਹ ਗੋਰਖ ਵਰਗੇ ਸਤ ਸਿੰਘ, ਮੰਗਲ ਨਾਥ ਵਰਗੇ ਜੋਗੀ, ਜਤੀ 6 ਜਤੀ ਨੇ, ਦੱਤਾਤਰੇ, ਲਕਸ਼ਮਣ, ਹਨੂਮਾਨ, ਇਹ 6 ਜਤੀ ਨੇ ਗੁਰਸਿੱਖ ਪਿਆਰੇ, 6 ਜਤੀ ਮੰਨੇ ਨੇ ਸ਼ਾਸਤਰ ਦੇ ਵਿੱਚ। ਉਹ 6 ਜਤੀ ਵੀ ਫਿਰਦੇ ਨੇ ਤੇਰੇ ਦਰਸ਼ਨ ਕਰਨ ਵਾਸਤੇ, ਜੋਗੀ ਵੀ ਫਿਰਦੇ ਨੇ, ਜਤੀ ਸਿੱਧ ਗੋਰਖ ਆਦਿਕ ਸਿੱਧ ਗੁਰਮੁਖ ਪਿਆਰੇ ਉਹ ਤਪੀ ਗੌਤਮ ਆਦਿਕ ਜਿਨ੍ਹਾਂ ਨੇ ਮਹਾਨ ਤਪੱਸਿਆ ਕੀਤੀ ਹੈ, ਜਿਹਦਾ ਬਾਣੀ ਵਿਚ ਵੀ ਜ਼ਿਕਰ ਆ ਗਿਆ, ਉਹ ਸਾਰੇ ਤੇਰੇ ਦਰਸ਼ਨਾਂ ਨੂੰ ਕਠਿਨ ਤਪ ਕਰ ਰਹੇ ਹਨ।
1: ਜਟਾ ਜੂਟ ਭੇਖ ਕੀ ਹੈ ਫਿਰਤ ਉਦਾਸ ਕੋ,
0: ਆਪਣੀਆਂ ਜਟਾਂ ਦੇ ਜੂੜੇ ਬਣਾਈ, ਜੂਟ ਬਣਾਈ, ਜੂਟ ਕਰ ਲੈਣਾ, ਇਕੱਠਾ ਕਰ ਲੈਣਾ, ਸਮੂਹ ਕਰ ਲੈਣਾ, ਬਾਲ ਕੱਲੇ ਕੱਲੇ ਨੀ ਰੱਖਦੇ ਹੋ, ਜਟਾ ਬਣਦੀ ਹੈ ਜਦ ਇਕੱਠੇ ਬਾਲ ਹੋ ਜਾਣ, ਇਕੱਠੇ ਆਪਾਂ ਵਾਹ ਵਾਹ ਕੇ ਜੁਦੇ ਜੁਦੇ ਕਰਦੇ ਨਾ, ਉਹ ਜਟਾ ਬਣਾ ਬਣਾ ਕੇ ਜੂਟ ਜੂੜੇ ਬੜੇ ਬੜੇ ਬਣਾ ਕੇ ਭੇਖ ਧਾਰ ਕੇ ਦਾਸੀ ਸਾਧੂਆਂ ਦਾ ਉਹ ਫਿਰਦੇ ਹਨ ਜੰਗਲਾ ਪਹਾੜਾਂ ਤੇ ਤੇਰੇ ਦਰਸ਼ਨ ਕਰਨ ਵਾਸਤੇ।
1: ਸੋ ਤਿੰਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ,
0: ਹੁਣ ਤਾਰ ਤੱਤ ਕੱਢਦੇ ਨੇ, ਫਿਰ ਸੁਣ ਲੋ ਇਹਨੂੰ, ਜਿਹਦੇ ਦਰਸ਼ਨਾਂ ਖਾਤਰ ਮੁਨੀ ਬ੍ਰਹਮਾ ਸ਼ਿਵਜੀ ਜੋਗੀ ਜਪੀ ਤਪੀ ਫਿਰਦੇ ਨੇ ਜੰਗਲਾਂ ਵਿਚ, ਭੇਗ ਧਾਰੀ ਜਟਾ ਜੂਟ ਬਣੀ ਘਰ ਬਾਰ ਛੱਡੀ, 88,000 ਬਰਸ ਦੀ ਤਪੱਸਿਆ ਸ਼ਿਵਜੀ ਕਲਾਸ ਤੇ ਲਾਈ ਬੈਠੇ ਛੱਡਦਾ ਨੀ, 10,00,000 ਬਰਸ ਤਪ ਕੀਤਾ ਬ੍ਰਹਮਾ ਜੀ ਨੇ ਗੁਰਸਿੱਖ ਪਿਆਰਿਓ, ਤਾਂ ਕਿਤੇ ਵਾਹਿਗੁਰੂ ਦੇ ਦਰਸ਼ਨ ਹੋਏ ਸੀ। 10,00,000 ਸਾਲ ਬ੍ਰਹਮਾ ਜੀ ਨੇ ਵੇਦ ਬਾਣੀ ਉਚਾਰ ਕੇ ਸਿਫਤ ਕਰਦੇ ਰਹੇ, ਇੰਨੀ ਕਠਿਨ ਤਪੱਸਿਆ ਕਰਨ ਤੇ ਵੀ ਕਮਹੂੰ ਕੋ ਪਾਵੇ, ਕਦੇ ਕਦੇ ਕਿਸੇ ਕਿਸੇ ਨੂੰ ਤੇਰੇ ਦਰਸ਼ਨ ਲੱਭੇ ਉਸ ਰੱਬ ਦੇ, ਪਰ ਧੰਨ ਗੁਰੂ ਰਾਮਦਾਸ ਜੀ ਉਹਨੂੰ ਜਿਹਨੂੰ ਜੋਗੀ ਜਤੀ ਤਪੀ ਲੱਭਦੇ ਫਿਰਦੇ ਸੀ ਨਾ ਸਮਾਧੀਆਂ ਲਾ ਲਾ ਕੇ, ਉਹੀ ਸਰੂਪ ਤੁਹਾਨੂੰ ਵਾਹਿਗੁਰੂ ਨੇ ਦੇ ਦਿੱਤਾ। ਖੋਲ ਸਾਧਨਾ ਦੇਖੋ ਕੈਸੀ ਵਡਿਆਈ ਹੈ, ਜੋ ਗੁਰੂ ਨਾਨਕ ਦੇਵ ਆਏ ਜਿਹਨਾਂ ਨੂੰ ਲੱਭਦੇ ਫਿਰਦੇ ਸੀ ਜੰਗਲਾਂ ਵੀ ਦੁਨੀਆਂ ਪੁੱਠੇ ਲਟਕਣੇ ਧੂਣੇ ਤਪਣੇ, ਇੰਨੇ 1,000 ਵਰਸ ਤਪ ਕੇ ਸੋ ਤਿੰਨ ਸੁੱਖ ਪਾਏ, ਉਹ ਇਹਨਾਂ ਦੁਖੀ ਹੋਇਆ ਨੂੰ ਸੰਸਾਰ ਨੂੰ ਸੁਖ ਦੇਣ ਖਾਤਰ ਖੁਸ਼ੀ ਵਿਚ ਆ ਕੇ ਅਕਾਲ ਪੁਰਖ ਜੀ ਨੇ
1: ਕਿਰਪਾ ਧਾਰੀ ਜੀ
0: ਇਹ ਸੰਸਾਰ ਉੱਤੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ।
1: ਨਾਮ ਕੀ ਵਡਾਏ ਦਏ ਗੁਰੂ ਰਾਮਦਾਸ ਕੋ,
0: ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਨਾਮ ਦੀ, ਉਸ ਵਾਹਿਗੁਰੂ ਦੀ ਵਡਿਆਈ, ਜਿਸ ਵਡਿਆਈ ਨੂੰ ਟੋਲ ਦੇ, ਜਿਸ ਵਾਹਿਗੁਰੂ ਨੂੰ ਟੋਲ ਦੇ, ਮਰਦੇ ਜੁਗਾਂ ਜੁਗਾਂ ਤੱਕ ਖੋਜਦੇ ਜੋਗੀ ਜਪੀ ਤਪੀ, ਉਹ ਵਡਿਆਈ ਤੁਹਾਨੂੰ ਦੇ ਦਿੱਤੀ ਹੈ, ਜਿਹੜਾ ਤੁਹਾਡੇ ਦਰਸ਼ਨ ਕਰ ਲਵੇ ਬਸ ਵਾਹਿਗੁਰੂ ਦੇ ਦਰਸ਼ਨ ਉਹਦੀ ਹੀ ਪ੍ਰਾਪਤੀ। ਐਡੀ ਵਡਿਆਈ ਗੁਰੂ ਘਰ ਨੂੰ ਬਖਸ਼ੀ ਹੈ ਗੁਰਮੁਖ ਪਿਆਰਿਓ, ਐਵੇਂ ਨੀ ਬਾਣੀ ਵਿਚ ਕਹਿਤਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਉਹ ਜਿਹਨੂੰ ਟੋਹਦੇ ਫਿਰਦੇ ਸੀ ਜੁਗਾਂ ਜੁਗਾਂ ਤੋਂ ਬ੍ਰਹਮਾ ਵਿਸ਼ਨ ਮਹੇਸ਼ ਆਦਿਕ ਜੋਗੀ ਜਤੀ ਤਪੀ ਤਪੀ, ਕਦੇ ਕਦੇ ਕਿਸੇ ਨੂੰ ਇਹ ਮਿਲਿਆ, ਸਾਰਿਆਂ ਨੂੰ ਨੀ ਮਿਲਿਆ, ਉਹ ਸਾਰਿਆਂ ਦਾ ਸਾਂਝਾ ਪ੍ਰਤੱਖ ਸਰੂਪ ਉਸ ਨਾਮ ਦੀ ਵਡਿਆਈ ਗੁਰੂ ਰਾਮਦਾਸ ਜੀ ਤੁਹਾਨੂੰ ਬਖਸ਼ ਦਿੱਤੀ ਹੈ।
1: ਨਾਮ ਨਿਧਾਨ ਧਿਆਨ ਅੰਤਰਗਤ,
0: ਨਾਮ ਨਿਧਾਨ ਤੁਹਾਡੇ ਅੰਤਰਗਤ 24 ਘੰਟੇ ਵਾਹਿਗੁਰੂ ਦੇ ਨਾਮ ਦਾ ਧਿਆਨ ਅੰਤਰ, ਬਾਹਰ ਮੁਖੀ ਧਿਆਨ ਤਾਂ ਸਾਨੂੰ ਵੀ ਹੋ ਜਾਂਦਾ, ਵਾਹਿਗੁਰੂ ਸ਼ਬਦ ਅੱਖਾਂ ਨਾਲ ਲਿਖਿਆ ਦੇਖ ਸਕਦੇ ਹੋ ਤੁਸੀਂ ਅੱਖਰਾਂ ਵਿਚ, ਪਰ ਅੰਤਰ ਧਿਆਨ ਹੋਵੇ ਇਹ ਬਹੁਤ ਔਖਾ ਹੁੰਦਾ। ਪ੍ਰਸ਼ਾਦੇ ਨੂੰ ਦੇਖੀ ਜਾਓ ਗੁਰਮੁਖ ਪਿਆਰਿਓ, ਰਾਰੇ ਨੂੰ ਉੱਪਰ ਹੋੜਾ ਦੇ ਦੋ, ਰੋਟੀ ਲਿਖ ਲਓ, ਉਹ ਰੋਟੀ ਲਿਖੀ ਤੁਹਾਡੇ ਸਾਹਮਣੇ ਹੈ, ਜੇ ਰੋਟੀ ਰੋਟੀ ਕਰੀ ਜਾਓ ਕਦੇ ਵੀ ਭੁੱਖ ਨਹੀਂ ਹਟਣੀ ਗੁਰਸਿੱਖ ਪਿਆਰਿਓ, ਰੋਟੀ ਲਿਖੀ ਹੋਈ ਦੇ ਦਰਸ਼ਨ ਕਰੀ ਜਾਓ, ਟੀ ਲਿਖੀ ਹੋਈ ਦੇ ਦਰਸ਼ਨ ਕਰਿਓ, ਟੀ ਈ ਏ ਅੱਖਰਾਂ ਵੀ ਤਾਂ ਆਜੂਗਾ, ਤੁਹਾਡੀਆਂ ਅੱਖਾਂ ਵੀ ਦੇਖਣਗੀਆਂ, ਮੂੰਹ ਵੀ ਬੋਲੀ ਜਾਓ, ਪਰ ਛਕੇ ਤੇ ਬਿਨਾਂ ਪਾਲਾ ਨਹੀਂ ਹਟਣਾ। ਅੱਜ ਖੇ ਅੱਖੋ ਸਤਨਾਮ, ਖਾਂਡ ਖਾਂਡ ਖਾਏ ਕਭੀ ਮੁਖੋ ਮੂਠੋ ਮੁਖ ਮੀਠੋ ਨਾ ਹੋਟ ਕਭੀ, ਖੰਡ ਖੰਡ ਕਹੇ ਤੇ ਇਹ ਗੁਰੂ ਰਾਮਦਾਸ ਜੀ ਤੁਹਾਡੇ ਤੇ ਕਿਰਪਾ ਹੋਈ ਗੁਰੂ ਅਮਰਦਾਸ ਜੀ ਦੀ, ਤੁਹਾਡੇ ਅੰਤਰ ਵਾਹਿਗੁਰੂ ਦਾ ਨਾਮ ਬਚ ਗਿਆ, ਤੁਹਾਡਾ ਅੰਤਰ ਵਾਹਿਗੁਰੂ ਦੇ ਨਾਮ ਨਾਲ ਭਰ ਗਿਆ ਹੈ।
1: ਤੇਜ ਪੁੰਜ ਤੇ ਲੋਕ ਪ੍ਰਗਾਸੇ,
0: ਉਹਦਾ ਐਸਾ ਪੁੰਜ ਸਮੂਹ ਵੱਡਾ ਤੇਜ ਪ੍ਰਕਾਸ਼ ਹੈ ਵਾਹਿਗੁਰੂ ਦੇ ਨਾਮ ਦਾ, ਉਸ ਨਾਮ ਨਾਲ ਤੁਸੀਂ ਤਿੰਨਾਂ ਲੋਕਾਂ ਨੂੰ ਪ੍ਰਕਾਸ਼, ਰਜੋ ਤਮੋ ਸਤੋ, ਰਜੋ ਗੁਣ ਵਾਲੇ ਵੀ ਤੇਰੇ ਕੋਲ ਆ ਕੇ ਤਰ ਗਏ, ਤਮੋ ਗੁਣ ਵਾਲੇ ਕ੍ਰੋਧੀ ਬੜੇ ਬੜੇ ਪਾਪੀ ਵੀ ਇੱਥੇ ਤਰ ਗਏ, ਸਤੋ ਗੁਣੀ ਜਿਹੜੇ ਦਾਨੀ ਪੁਰਸ਼ ਸੀ ਜੱਗ ਪੁੰਨ ਕਰਨ ਵਾਲੇ ਉਹ ਵੀ ਨਹੀਂ ਸੀ ਤਰਦੇ, ਕਿਉਂਕਿ ਜੱਗ ਕਰਕੇ ਸਾਡੇ ਵਿੱਚ ਮਾਣ ਹੰਕਾਰ ਅਸੀਂ ਦਾਨੀ ਬਣ ਜਾਂਦੇ ਹਾਂ, ਪਰ ਤੁਸੀਂ ਨਿਮਰਤਾ ਸਿਖਾਈ ਹੈ, ਤੁਸੀਂ ਆਪ ਬਚਨ ਕਰ ਦਿੱਤੇ। ਉਹ ਸੰਸਾਰ ਦੇ ਲੋਕੋ ਮੇਰੇ ਕੰਨੀ ਦੇਖੋ, ਜੇ ਵੱਡੇ ਬਣਨੇ ਤਾਂ ਮੇਰੇ ਵੱਲ ਵੇਖੋ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਇਹ ਗੁਰੂ ਦਾ ਡਰ ਹੈ ਜੋ ਕੀੜਿਆਂ ਨੂੰ ਬਾਦਸ਼ਾਹ ਬਣਾਉਂਦਾ। ਤੇਜ ਪੁੰਜ ਤੇ ਲੋਕ ਪ੍ਰਕਾਸ਼ੇ, ਇਹ ਜਿਹੜਾ ਇੱਕ ਸੂਰਜ ਹੈ ਇੱਕੋ ਲੋਕ ਨੂੰ ਗੁਰਮੁਖ ਪਿਆਰੇ ਰੋਸ਼ਨੀ ਦੇ ਸਕਦਾ, ਪਰ ਵਾਹਿਗੁਰੂ ਦਾ ਨਾਮ ਹੈ ਜਿਹੜਾ ਪਰਮੇਸ਼ਰ ਦਾ, ਉਹ ਤਿੰਨਾਂ ਲੋਕਾਂ ਨੂੰ ਪ੍ਰਕਾਸ਼ ਦੇ ਰਿਹਾ। ਉਹ ਵਾਹਿਗੁਰੂ ਦਾ ਨਾਮ ਤੁਹਾਡੇ ਅੰਦਰ ਵਸ ਰਿਹਾ ਹੈ।
1: ਦੇਖਤ ਦਰਸ ਭਟਕ ਭਰਮ ਤਜਤ,
0: ਉਹ ਜਿਹੜੇ ਭਰਮ ਦੇ ਫਿਰਦੇ ਸੀ ਜੁਗਾ ਜੁਗਾ ਵਿਚ, ਜੋਗੀ ਜਤੀ ਤਪੀ ਬ੍ਰਹਮਚਾਰੀ, ਕਿ ਤੇਰੇ ਦਰਸ਼ਨ ਕਦੇ ਹੋ ਜਾਣ। ਵਾਹਿਗੁਰੂ ਭਟਕਦੇ ਫਿਰਦੇ ਸੀ, ਲੱਭਦੇ ਫਿਰ, ਜਦੋਂ ਕੋਈ ਚੀਜ਼ ਖੋਈ ਹੋਈ ਲੱਭੇ ਨੀ ਉਦੋਂ ਭਟਕਣਾ ਆਰੰਭ ਹੋ ਜਾਂਦੀ ਹੈ। ਕਿਸੇ ਚੀਜ਼ ਦੀ ਖੋਜ ਸਾਡੇ ਅੰਦਰ ਪੈਦਾ ਹੋ ਜਾਵੇ, ਭਟਕਣਾ ਪੈਦਾ ਹੋ ਜਾਵੇਗੀ। ਤੇ ਰੱਬ ਦੀ ਖੋਜ ਉਹ ਤਾਂ ਫਿਰ ਐਸੀ ਹੈ, ਗੁਰਮੁਖ ਪਿਆਰੇ ਮੋਹ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰਦਰ ਸਾਰੇ ਦੀ। ਰੱਬ ਦੀ ਖੋਜ, ਰੱਬ ਨੂੰ ਲੱਭਣਾ, ਉਹ ਤਾਂ ਮਹਾਰਾਜ ਦੀ ਬਾਣੀ ਕਹਿੰਦੀ ਏਕ ਘੜੀ, ਇੱਕ ਘੜੀ ਹੈ ਜਿਹੜੀ ਉਹ ਦਿਨ, ਉਹ ਦਿਨ ਦੇ ਬਰਾਬਰ ਹੋ ਜਾਂਦੀ ਹੈ। 64 ਘੜੀਆਂ ਹੁੰਦੀਆਂ, ਇੱਕ ਘੜੀ ਦਿਨ ਦੇ ਬਰਾਬਰ, ਤੇ ਇੱਕ ਦਿਨ ਬਹੁਤ ਦਿਨਾਂ ਦੇ ਬਰਾਬਰ। ਤੇ ਉਸ ਰੱਬ ਦੀ ਭਾਲ ਵਾਲਿਆਂ ਨੂੰ ਤਾਂ ਕਹਿਤਾ ਬਾਣੀ ਨੇ, ਚਾਰ ਪੈਰ ਚੌ ਜੁਗੈ ਸਮਾਨ, ਜਿਹੜੇ ਦਿਨ ਦੇ ਚਾਰ ਪੈਰ ਨੇ, ਜਿਹੜੇ ਰੱਬ ਦੇ ਖੋਜੀ ਨੇ, ਉਹਨਾਂ ਨੂੰ ਚਾਰ ਜੁਗਾਂ ਵਾਂਗ ਬੀਤਦਾ ਦਿਨ। ਤੇ ਗਾਂ ਤਾਂ ਫਿਰ ਫੈਸਲਾ ਹੀ ਹੋਰ ਕਰ ਦਿੱਤਾ ਬਾਣੀ ਨੇ, ਜੇ ਰਾਤ ਆਉਂਦੀ ਹੈ ਉਹਦੀ ਮਿਣਤੀ ਓਨੀ, ਰਹਿਣ ਭਈ ਤਬ ਅੰਤ ਨਾ ਜਾਣੇ। ਉਹ ਵਿਯੋਗ ਵਿੱਚ ਜਿਹੜੀ ਰਾਤ ਕੱਟਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਤਾਂ ਯੁੱਗ ਮਿਣੇ ਨਹੀਂ ਸਕਦੇ, ਵੀ ਕਿੰਨੇ ਯੁੱਗਾਂ ਦੀ ਲੰਮੀ ਹੋ ਜਾਂਦੀ ਹੈ। ਰਹਿਣ ਭਈ ਉਹ ਐਸਾ ਵਿਯੋਗੀ ਭਟਕਦੇ ਫਿਰਦੇ ਸੀ ਵਾਹਿਗੁਰੂ ਦੇ ਦਰਸ਼ਨਾਂ ਖਾਤਰ, ਉਹ ਭਟਕਣਾ ਐਸੀ ਹੈ, ਉਹ ਖੋਜ ਐਸੀ ਹੈ, ਜਿਹਨੂੰ ਕਬੀਰ ਸਾਹਿਬ ਨੇ ਵੀ ਕਹਿਤਾ ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ। ਜਿਹੜਾ ਰਾਮ ਦੀ ਖੋਜ ਵਿੱਚ ਤੁਰ ਪਿਆ, ਸਾਈ ਦੀ ਖੋਜ ਵੀ ਤੁਰ ਪਿਆ, ਵਿਯੋਗੀ ਬਣ ਗਿਆ, ਉਹਦਾ ਪਤਾ ਲੱਗ ਗਿਆ ਮੈਂ ਵਿਛੜਿਆ ਹੋਇਆ ਰੱਬ ਨੂੰ ਮਿਲਣਾ, ਉਹ ਪਹਿਲਾਂ ਤਾਂ ਜਿਉਂਦਾ ਨਹੀਂ, ਉਹ ਜੀਵਨ ਮ੍ਰਿਤਕ ਹੋ ਜਾਂਦਾ ਸੰਸਾਰ ਦੇ ਲੇਖੇ। ਮ੍ਰਿਤਕ ਕਿਵੇਂ ਹੋਣਾ? ਬਸ ਆਪਣਾ ਆਪ ਖਤਮ, ਮੈਂ ਦਾ ਨਾਸ ਹੋਣਾ, ਜਿਉਂਦੇ ਮ੍ਰਿਤਕ ਹੁੰਦਾ, ਸਵਾਸਾਂ ਦਾ ਖਤਮ ਹੋਣਾ, ਇਹ ਦੁਨਿਆਵੀ ਮੌਤ ਹੁੰਦੀ ਹੈ। ਜਦ ਮੈਂ ਜਿਉਂਦਿਆਂ ਦੀ ਖਤਮ ਹੋ ਜਾਵੇ, ਉਹ ਮਰਨਾ ਪ੍ਰਵਾਨ ਹੈ ਸਤਿਗੁਰ ਨੂੰ, ਜਿਉਂਦੇ ਵਿੱਚੋਂ ਹੀ ਤੇਰੇ ਵਿੱਚੋਂ ਮੈਂ ਰਾਮ ਵਿਯੋਗੀ ਨਾ ਜੀਏ, ਜੇ ਜਿਉਂਦਾ ਵੀ ਹੈ ਤਾਂ ਬੌਰਾ। ਲੋਕ ਉਹਨੂੰ ਪਾਗਲ ਕਹਿਣ ਲੱਗ ਜਾਂਦੇ, ਇਹ ਬੌਰਾ ਹੋ ਗਿਆ, ਕਬੀਰ ਸਾਹਿਬ ਨੂੰ ਬੌਰਾ ਹੀ ਕਹਿੰਦੇ। ਕਬੀਰ ਸਾਹਿਬ ਨੇ ਆਪ ਲਿਖਦਾ, ਲੋਕ ਕਹਿ ਕਬੀਰ ਬੌਰਾਨਾ, ਕਬੀਰ ਨੇ ਕਹਿੰਦਾ ਮੈਨੂੰ ਲੋਕ ਸਾਰੇ ਹੀ ਕਹਿੰਦੇ ਬੌਰਾ ਹੋ ਗਿਆ, ਪਾਗਲ ਹੋਇਆ ਤੁਰਿਆ ਫਿਰਦਾ। ਲੋਕ ਕਹੇ ਕਬੀਰ ਬੌਰਾਨਾ ਕਪਰ, ਕਬੀਰ ਨੇ ਵਾਹਿਗੁਰੂ ਦੇ ਭੇਦ ਨੂੰ ਜਾਣਿਆ ਮਰਮ ਨੂੰ, ਜਿਹੜੇ ਉਹਦੇ ਭੇਦ ਨੂੰ ਜਾਣ ਲੈਂਦੇ ਨੇ ਉਹ ਬੌਰੇ ਹੀ ਹੁੰਦੇ ਨੇ। ਕਿਉਂ ਹੋ ਜਾਂਦੇ ਨੇ ਬੌਰੇ? ਉਹ ਫਿਰ ਦੱਸਣ ਜੋਗੇ ਰਹਿੰਦੇ ਹੀ ਨਹੀਂ। ਇਹ ਵੀ ਯਾਦ ਰੱਖਿਓ, ਜਿਹੜੇ ਦੱਸਦੇ ਫਿਰਦੇ ਆ ਨਾ ਵੀ ਰੱਬ ਦੇਖਿਆ, ਦਰਸ਼ਨ ਹੋਏ ਮੈਨੂੰ, ਬਸ ਕਿਤੇ ਫਸ ਨਾ ਜਾਏ ਉਹਨਾਂ ਦੇ ਜਾਲ ਵਿੱਚ, ਉਹਨਾਂ ਨੂੰ ਐਤਕੀ ਤਾਂ ਕਿਆ ਦਿਸਣਾ, ਅਗਲੇ ਜਨਮ ਵਿੱਚ ਨਹੀਂ ਦੇਖਣਾ। ਐਡਾ ਝੂਠ ਕਿ ਮੈਨੂੰ ਰੱਬ ਦਿਖਿਆ? ਇੱਥੇ ਤਾਂ ਬਹੁਤ ਮਿਲਦੇ ਆ, ਤੁਹਾਨੂੰ ਵੀ ਮਿਲੇ ਹੋਣਗੇ, ਬੜੇ ਇੱਥੇ ਆਉਂਦੇ ਗੁਰਮੁਖ ਪਿਆਰੇ, ਤੁਹਾਡੇ ਕੋਲ ਵੀ ਆਉਂਦੇ। ਕਹਿੰਦੇ ਰਾਤ ਨੂੰ ਅੱਧੀ ਰਾਤ ਗੁਰੂ ਨਾਨਕ ਸਮਾਧੀ ਲਾਈ ਬੈਠਾ ਦਿਖਦਾ ਮੈਨੂੰ, ਬਸ 7 ਦਿਨ ਸੁਖਮਨੀ ਪੜ੍ਹ ਲਈ, 8 ਦਿਨ ਕਹਿੰਦੇ ਗੁਰੂ ਗੋਬਿੰਦ ਸਿੰਘ ਅੱਧੀ ਰਾਤ ਘੋੜੇ ਤੇ ਜਾਂਦਾ ਦਿਖਦਾ ਮੈਨੂੰ। ਇੱਕ ਗੱਲ ਨਹੀਂ ਆਈ ਅਕਲ ਵਿੱਚ, ਜਿਹੜਾ ਕਹਿੰਦਾ ਅੱਧੀ ਰਾਤ ਦਿਖਦਾ, ਦੁਪਹਿਰੇ ਨੂੰ ਕਿਸੇ ਨੂੰ ਦਿਖਦਾ ਹੀ ਨਹੀਂ, ਅੱਜ ਖੇਰਾ ਕੋ ਸਤਨਾਮ, ਦਿਨ ਚੜ੍ਹੇ ਤੇ ਕਿਸੇ ਨੂੰ ਦਿਖਦਾ ਹੀ ਨਹੀਂ, ਦਿਨ ਸ਼ਿਵਰ ਤੇ ਦਿਖਦਾ। ਵੇਖੋ ਜਿਹੜਾ ਕਹੂ ਗੱਲਾਂ ਜਿੰਨੇ ਤੁਹਾਨੂੰ ਮਿਲਣਗੇ ਨਾ, ਕਹਿੰਦੇ ਰਾਤ ਨੂੰ ਦਰਸ਼ਨ ਹੋਣੇ। ਇੱਕ ਮੇਰੇ ਬਹੁਤ ਵੱਡੇ ਮਿੱਤਰ ਸੀ, ਵਿਚਾਰੇ ਚੜ੍ਹਾਈ ਕਰਕੇ, ਤੁਹਾਨੂੰ ਕਿਤੇ ਸਮਾਂ ਮਿਲੇ ਨਾ, ਮਲੇਰਕੋਟਲੇ ਤੋਂ ਲੁਧਿਆਣੇ ਜਾਣ ਨੂੰ, ਉੱਥੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਗੁਰਦੁਆਰਾ, ਵੱਡਾ ਘੱਲੂਕਾਰਾ, ਕੋਪਰ ਹੀੜਾ, ਉਹ ਹੈ ਮੇਨ ਰੋਡ ਦੇ ਉੱਤੇ ਹੈ, ਮਲੇਰਕੋਟਲਾ ਲੁਧਿਆਣਾ ਰੋਡ ਦੇ ਉੱਤੇ ਕੋਪ ਸਟੇਸ਼ਨ ਹੈ, ਉੱਥੇ ਵੱਡਾ ਘੱਲੂਕਾਰਾ ਹੋਇਆ ਸਿੱਖ ਹਿਸਟਰੀ ਦਾ। 34,000 ਸਿੱਖ ਇੱਕ ਦਿਨ ਵੱਢਿਆ ਗਿਆ ਉੱਥੇ, 34,000 ਸਿੱਖ ਸ਼ਹੀਦ ਹੋਇਆ ਉੱਥੇ। ਉਹਨੂੰ ਵੱਡਾ ਘੱਲੂਘਾਰ ਕਹਿੰਦੇ, ਬਹੁਤ ਵੱਡਾ ਸਥਾਨ ਬਣ ਰਿਹਾ ਹੁਣ ਗੁਰਸਿੱਖ ਪਿਆਰੇ। ਉੱਥੇ ਨਾਲ ਹੀ ਕੁੱਪ ਜਿੱਥੇ ਸਟੇਸ਼ਨ ਹੈ, ਬੱਸ ਸਟੈਂਡ ਹੈ, ਉੱਥੇ ਜੈਨੀਆਂ ਦਾ ਇੱਕ ਮੰਦਰ ਹੈ ਬਹੁਤ ਵੱਡਾ, ਉਹਨਾਂ ਨੇ ਵੱਡਾ ਹਸਪਤਾਲ ਬਣਾਇਆ, ਸਕੂਲ ਬਣਾਇਆ। ਉੱਥੇ ਕਪਿਲ ਮੁਨੀ ਜੀ ਬਹੁਤ ਵੱਡੇ ਵਿਦਵਾਨ ਹੁੰਦੇ ਸੀ, ਅਸੀਂ ਮੀਟਾਂ ਵਿੱਚ ਇਕੱਠੇ ਹੁੰਦੇ ਸੀ, ਉਹਨਾਂ ਦਾ ਪਿਆਰ ਪੈ ਗਿਆ, ਸਾਂਝ ਹੋ ਗਈ। ਵਿਦਵਾਨ ਸੀ ਬਹੁਤ, ਜੈਨੀਆਂ ਵਿੱਚ ਨਿਮਰਤਾ ਬਹੁਤ ਹੈ, ਵਿਦਿਆ ਬਹੁਤ ਹੈ ਗੁਰਸਿੱਖ ਪਿਆਰੇ, ਅੱਜ ਸੰਜਮ ਬਹੁਤ ਹੈ ਜੀਵਨ ਦਾ ਉਹਨਾਂ ਦੇ ਵਿੱਚ। ਐਸੀ ਗੱਲ ਉਹ ਆਹੀ ਟੌਪਿਕ ਚੱਲ ਪਿਆ, ਮੈਨੂੰ ਉਹ ਗਿਆਨੀ ਜੀ ਕਹਿੰਦੇ ਹੁੰਦੇ ਸੀ, ਬਹੁਤ ਬਿਰਧ ਸੀ, ਕਹਿੰਦੇ ਗਿਆਨੀ ਜੀ ਇੱਕ ਬਾਤ ਸਮਝ ਮੇ ਨਹੀਂ ਆਈ, ਜਿਤਨੇ ਵੀ ਆਪਕੇ ਪ੍ਰਵਕਤਾ ਬੋਲਤੇ ਹੈ ਵੋ ਬੋਲਤੇ ਹੈ, ਰਾਤ ਕੋ ਭਗਵਾਨ ਦਿਖਤਾ ਹੈ, ਰਾਤ ਕੋ ਗੁਰੂ ਗੋਬਿੰਦ ਸਿੰਘ ਦਿਖਤਾ ਹੈ। ਮੈਂ ਕਿਹਾ ਮਹਾਰਾਜ ਆਪ ਤਾਂ ਵੇਦ ਪੁਰਾਣ ਸ਼ਾਸਤਰਾਂ ਦੇ ਗਿਆਤਾ ਹੋ, ਆਪ ਤਾਂ ਸਮਝ ਗਏ ਹੋਗੇ। ਕਹਿੰਦੇ ਮੈਨੇ ਤੋ ਇੱਕ ਬਾਤ ਸਮਝੀ ਹੈ, ਜਿਸ ਕੋ ਰਾਤ ਕੋ ਭਗਵਾਨ ਦਿਖਤਾ ਹੈ ਵੋ ਉੱਲੂ ਕੀ ਨਸਲ ਕਾ ਹੋਗਾ। ਕੋ ਸੱਚ ਨਾਮ ਦੇਖੋ ਕੈਸੇ ਵਿਦਵਾਨਾਂ ਦੇ ਤੱਤ ਕੱਢੇ ਵੇ, ਕਹਿੰਦਾ ਉੱਲੂ ਇੱਕ ਐਸੀ ਨਸਲ ਹੈ ਜਿਸ ਕੋ ਰਾਤ ਕੋ ਦਿਖਤਾ ਹੈ, ਬਾਕੀ ਕਹਿੰਦਾ ਸਭ ਸ਼੍ਰੇਣੀਓ ਕੋ ਦਿਨ ਕੋ ਦਿਖਤਾ ਹੈ, ਉੱਲੂ ਕੋ ਰਾਤ ਕੋ ਦਿਖਤਾ ਹੈ। ਐਸੀ ਕਿਉਂ ਵਹਿਮ ਵਿੱਚ ਪਏ ਹੋ ਗੁਰਸਿੱਖ ਪਿਆਰਿਓ? ਰੱਬ ਜੀ ਨੂੰ ਦੇਖਣਾ, ਉਹਨੇ ਦੱਸਣ ਜੋਗਾ ਰਹਿਣਾ ਹੀ ਨਹੀਂ, ਉਹਨੇ ਬੌਰਾ ਹੋ ਜਾ। ਇਹ ਨਹੀਂ ਸਮਝਣਾ ਕਿ ਪਾਗਲ ਹੋ ਗਿਆ, ਉਹਨੂੰ ਅਕਲ ਨਹੀਂ ਰਹੀ, ਉਹ ਬੌਰਾ ਲੋਕਾਂ ਦੇ ਪਾਣੇ, ਬਸ ਇਹਨੂੰ ਅਕਲ ਨਹੀਂ ਹੈ, ਬੌਰਾ ਹੋ ਕੇ ਹੀ ਜੀਵਨ ਕੱਟਣਾ ਪੈਣਾ ਹੈ। ਜਿਹੜਾ ਦੱਸਦਾ ਉਹਨੂੰ ਦੇਖਿਆ ਨਹੀਂ। ਭੀਖਾ ਬਾਤ ਅਗੰਮ ਕੀ ਕਹਿਣ ਕਥਨ ਮੈਂ ਨਾ ਹੈ। ਭੀਖਾ ਸ਼ਾਹ ਤੋਂ ਪੁੱਛਿਆ ਸੀ ਪਟਨਾ ਸਾਹਿਬ, ਉਹਦੇ ਜਿਹੜੇ ਚੇਲੇ ਮੇਰੇ ਵਰਗੇ ਨਾਲ ਡੰਡੇ ਚੱਕਣ ਵਾਲੇ ਸੀ ਨਾ, ਉਹ ਕਹਿੰਦੇ ਉਹ ਤਿੰਨ ਦਿਨ ਹੋ ਗਏ ਤੈਨੂੰ ਬੈਠੇ ਨੂੰ, ਆ ਗਿਆ ਤੂੰ ਆਪਣਾ ਘਰ ਬਾਰ ਛੱਡ ਕੇ 1200 ਮੀਲ ਤੁਰ ਕੇ ਇਸ ਦਰ ਤੇ ਬੈਠਾ, ਤੈਨੂੰ ਕੋਈ ਨਾ ਮਿਲਾਵੇ ਨਾ ਕੋਈ ਗੱਲ ਕਰੇ, ਇੱਥੇ ਕਾਹਤੇ ਬੈਠਾ? ਪੱਛਮ ਨੂੰ ਛੱਡ ਕੇ ਤੂੰ ਪੂਰਬ ਨੂੰ ਸਿੱਧੇ ਕਰਦੇ ਭੀਖਨ ਸ਼ਾਹ, ਅੰਬਾਲੇ ਦੇ ਕੋਲ ਪਿੰਡ ਹੈ ਠਸਕਾ, ਨੋਟ ਕਰ ਲਿਓ, ਅੰਬਾਲੇ ਦੇ ਕੋਲ ਠਸਕਾ ਪਿੰਡ ਹੈ, ਉਹ ਜਨਮ ਪਿੰਡ ਹੈ ਭੀਖਣ ਸ਼ਾਹ ਦਾ, ਤੇ ਘੁੜਾਮ ਆਪਣੇ ਗੁਰੂ ਕੋਲ ਰਹਿੰਦਾ ਸੀ, ਇਹਦਾ ਅਸਲ ਪਿੰਡ ਠਸਕਾ ਸੀ ਗੁਰਸਿੱਖ ਪਿਆਰੇ, ਘੁੜਾਮ ਇਹਦਾ ਪੀਰ ਸੀ ਜਿਹਦੇ ਕੋਲ ਰਹਿੰਦਾ ਹੁੰਦਾ ਸੀ। ਇੱਥੋਂ ਚੱਲ ਕੇ ਗਿਆ, 1 ਮਹੀਨੇ 10 ਦਿਨ ਵਿੱਚ ਪੌਂਟਲਾ ਸਾਹਿਬ ਪੁੱਜਿਆ ਸੀ ਪੈਦਲ ਬਿਰਧ, 1 ਮਹੀਨਾ 10 ਦਿਨ। ਜਿਹਦੇ ਨੇ ਉਹ ਦਰਸ਼ਨ ਹੋਏ ਹੈ ਗੁਰੂ ਗੋਬਿੰਦ ਸਿੰਘ ਜੀ, 1 ਮਹੀਨੇ 10 ਦਿਨ ਦੇ ਹੋ ਚੁੱਕੇ ਸੀ, ਇਹ ਬੈਠਾ ਰਿਹਾ ਦਰਸ਼ਨ ਨਾ ਦਿਖਾਉਣ। ਉਹ ਚੇਲੇ ਚੂਲੇ ਔਖੇ ਹੋ ਗਏ, ਕਹਿੰਦੇ ਸਾਨੂੰ ਵੀ ਭੁੱਖਾ ਮਾਰਦੇ, ਤੂੰ ਸਾਨੂੰ ਵੀ ਦੱਸ ਕੀ ਤੈਨੂੰ ਇੰਨਾ ਇਸ਼ਕ ਜਾਗਿਆ, ਪ੍ਰੇਮ ਜਾਗਿਆ। ਉਦੋਂ ਭੀਖ ਨੇ ਆਖਿਆ, ਭੀਖਾ ਬਾਤ ਅਗੰਮ ਕੀ ਕਹਿਣ ਕਥਨ ਮੈਂ ਨਾ ਹੈ। ਉਹ ਤੁਹਾਨੂੰ ਕਿਹਦੀ ਗੱਲ ਕਮਾ ਕਹੀ ਨਹੀਂ ਜਾ ਸਕਦੀ, ਜੋ ਜਾਣੈ ਸੋ ਨਾ ਕਹੈ, ਕਹੈ ਸੋ ਜਾਣੈ ਨਾ ਹੈ। ਰੱਬ ਦੀ ਗੱਲ ਉਹੀ ਕਹਿੰਦਾ ਜਿਹਨੂੰ ਆਉਂਦੀ ਨਹੀਂ, ਜਿਹਨੂੰ ਆਉਂਦੀ ਹੈ ਉਹ ਕਹਿੰਦਾ ਹੀ ਨਹੀਂ। ਅੱਜ ਕੋਈ ਸਤਨਾਮ, ਇਹਨੂੰ ਬਾਣੀ ਨੇ ਆਖਿਆ, ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ। ਇਹ ਸਭ ਝੂਠੀਆਂ ਗੱਲਾਂ ਹੋਣੀਆਂ, ਦਰਸ਼ਨ ਦੇਣ ਆ ਗਏ ਜੀ, ਪ੍ਰਸ਼ਾਦੇ ਛਕਲੇ ਸਾਡੇ, ਭੋਗ ਲੱਗ ਗਿਆ ਜੀ, ਇਹ ਐਵੇਂ ਦੁਨੀਆ ਨੂੰ ਅੰਧ ਵਿਸ਼ਵਾਸੀ ਵਿਚ ਪਾਉਣ ਦੀਆਂ ਗੱਲਾਂ। ਜਿਹਨੂੰ ਵਾਹਿਗੁਰੂ ਨੇ ਦਿਖਣਾ ਉਹ ਦੱਸਣ ਜੋਗਾ ਰਹਿਣ। ਬੂੰਦ ਸਾਗਰ ਵਿਚ ਮਿਲ ਗਈ, ਕਦੇ ਬੂੰਦ ਦੱਸਦੀ ਨੀ ਫਿਰੂਗੀ, ਮੈਨੂੰ ਸਾਗਰ ਮਿਲ ਗਿਆ। ਮਿਲ ਸਾਗਰ ਬੂੰਦ ਨਹੀਂ ਅਨਹੇਰਾ, ਇਹੀ ਗੁਰੂ ਗੋਬਿੰਦ ਸਿੰਘ ਨੇ ਕਿਹਾ। ਮੇਰੇ ਵਰਗੇ ਗਿਆਨਾਂ ਸੁਣ ਤਾਂ ਤੁਹਾਨੂੰ ਬਹੁਤ ਵਾਰ ਸੁਣਾਉਂਦੇ ਹੋਣੇ ਹੈ ਕਿ ਹੇਮਕੁੰਡ ਪਰਬਤ ਤੇ ਰੱਬ ਮਿਲਿਆ ਗੁਰੂ ਗੋਬਿੰਦ ਸਿੰਘ ਨੂੰ। ਹਾਂ ਤੂੰ ਉੱਥੇ ਵੀਡੀਓ ਬਣਾਉਂਦਾ ਹੋਣਾ, ਅੱਜ ਆਖੋ ਸਾਹਿਬ ਤੂੰ ਉੱਥੇ ਫੋਟੋ ਖਿੱਚਦਾ ਤਾ। ਹੁਣ ਜਦ ਗੁਰੂ ਗੋਬਿੰਦ ਸਿੰਘ ਦੇ ਕੀ ਲਿਖੇ ਉਹਨੂੰ ਮੰਨੋ, ਤੁਸੀਂ ਮਿਲਿਆ ਨੀ ਲਿਖਿਆ, ਇਨ ਬਿਨ ਕਰਤ ਤਪੱਸਿਆ ਭਇਓ ਦੁਆਏ ਤੇ ਏਕ ਰੂਪ ਹੋਏ। ਮਿਲਿਆ ਤਾਂ ਲਿਖਿਆ ਹੀ ਨੀ, ਮਿਲਾਪ ਤਾਂ ਸੰਸਾਰ ਦਾ ਹੁੰਦਾ, ਜਿਹੜਾ ਮਿਲਿਆ ਵਿਛੜ ਜੂਗਾ, ਉਹਦੇ ਨਾਲ ਤਾਂ ਮਿਲਣਾ ਨਹੀਂ, ਦੋ ਤੋਂ ਇੱਕ ਹੋਣਾ ਉਹੀ ਉਹਦਾ ਮਿਲਾਪ ਹੈ। ਧੰਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋ। ਕਦੇ ਬੂੰਦ ਸਾਗਰ ਤੇ ਮਿਲ ਕੇ ਜੁਦੀ ਤੁਰਦੀ ਦੇਖੀਏ ਤੁਸੀਂ? ਗਲਵਕੜੀ ਪਾਉਂਦੀ ਦੇਖੀਏ ਸਾਗਰ ਨਾਲ? ਬਸ ਸਾਗਰ ਵਿੱਚ ਮਿਲਣਾ ਹੀ ਬੂੰਦ ਦਾ ਮਿਲਾਪ ਹੈ। ਆਪਾਂ ਮਿਟਾ ਦੇਣਾ, ਬੂੰਦ ਨਹੀਂ ਫਿਰ ਦਿਖਦੀ, ਪਰ ਜਿਨ੍ਹਾਂ ਨੂੰ ਉਹਦੇ ਦਰਸ਼ਨ ਹੋਣੇ ਉਹ ਬੌਰੇ, ਉਹ ਨਹੀਂ ਰਹਿੰਦੇ ਮੈਂ ਹੈਗਾ। ਐਸੀ ਅਵਸਥਾ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਦਰਸ਼ਨਾਂ ਵਿੱਚ ਬੌੜੇ ਹੋਏ ਫਿਰਦੇ ਸੀ ਜੁਗਾ ਜੁਗਾਂਤਰ ਤੋਂ ਭਟਕਦੇ ਜੋਗੀ ਜਤੀ ਤਪੀ ਤੇਰੇ ਦਰਸ਼ਨਾਂ ਵਿਚ ਕਾਲ ਪੁਰਖ ਦੇ ਦਰਸ਼ਨਾਂ ਨੂੰ ਲੱਭਦੇ ਫਿਰਦੇ ਸੀ ਉਹ ਦਰਸ਼ਨ ਤੁਹਾਨੂੰ ਬਖਸ਼ ਦਿੱਤੇ ਨੇ ਵਾਹਿਗੁਰੂ ਨੇ ਉਹਨਾਂ ਦੀ ਭਟਕਣਾ ਮੁਕਾ ਦਿੱਤੀ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰ ਲਏ
1: ਦੁੱਖ ਪਰ ਹਰ
0: ਸਾਰੇ ਦੁੱਖ ਪਰ ਹਰ ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਦੁੱਖ ਪਰ ਹਰ ਕਹੀਏ ਨਾਸ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਸਤਿਗੁਰ ਜੀ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠ ਕੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਵੱਲੋਂ ਬਖਸ਼ਿਸ਼ ਹੋਏ ਇਸ ਮਹਾਨ ਸਮੇਂ ਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਹਰ ਜਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਇਹਨਾਂ ਸਵਾਸਾਂ ਨੂੰ ਇਸ ਸਮੇਂ ਨੂੰ ਸਫਲਾ ਬਣਾਈ ਗੁਰੂ ਰੂਪ ਸਾਹਿਬ ਸਿੰਘ ਸਾਨੂੰ ਹੁਕਮ ਹੈ ਉਹ ਨਾਮ ਜਪਣ ਦਾ ਜਿਸ ਨਾਮ ਨੇ ਸਾਡਾ ਪਾਰ ਉਤਾਰਾ ਕਰਨਾ ਹੈ। ਸਾਹਿਬ ਕਹਿੰਦੇ ਹਨ ਹਮੇਸ਼ਾ ਹੀ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਖਸ਼ੀਆਂ ਆਪਣੀ ਕਲ ਤਾਰੀ ਮਨ ਬਾਸ਼ਤ ਫਲ ਦਿੱਤੇ ਨਾਨਕ ਬਲਿਹਾਰੀ ਦੁੱਖ ਹਮਾਰੇ ਬਖਸ਼ੀਆਂ ਆਪਣੀ ਕਲ ਤਾਰੀ ਮਨ ਬਾਸ਼ਤ ਫਲ ਦਿੱਤੇ ਨਾਨਕ ਬਲਿਹਾਰੀ ਬਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰਸਿਜਨ ਹਾਰ ਸਤਿਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਾਲਕ ਰੱਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ

ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਕਰ ਮੈਂ ਸੁਖ ਬਾਹਰ ਪੁਣ ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ

ਆਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸੁਮਾਰਿਆ ਦੁਰਤ ਗਵਾਇਆ ਹਰ ਪ੍ਰਭ ਆਪੇ

ਕਾਰਜ ਸਗਲ ਸੁਵਾਰੇ, ਹਰ ਜਨ ਸਿਮਰਿਆ ਨਾਮ ਆਧਾਰ, ਹਰ ਜਨ ਸਿਮਰਿਆ ਨਾਮ ਆਧਾਰ, ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਤਾਰ, ਰਹਾਓ ਸਦਾ ਆਨੰਦ ਕਰੋ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰੱਖਿਆ ਵੱਡੀ ਵਡਿਆਈ, ਨਾਨਕ ਕਰਤ ਕੀ ਸਾਚ ਸ਼ਬਦ ਸਤ ਪਾਖਿਆ ਸਦਾ।

ਜਿਉਂ ਬਾਰਕ ਪਿਤ ਮਾਤਾ। ਅਣਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉਂ ਬਾਰਕ ਪਿਤ ਮਾਤਾ।

0: ਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ
1: ਭਾਵ ਜੋ ਸਾਨੂੰ ਗੁਰੂ ਸ਼ਬਦ ਰਾਹੀਂ ਸਾਨੂੰ ਗੁਰੂ ਨੇ ਹੁਕਮ ਕੀਤਾ ਹੈ ਜਿਸ ਮਾਰਗ 'ਤੇ ਚੱਲਣਾ ਹੈ ਜਿਸ ਮਾਰਗ 'ਤੇ ਚੱਲ ਕੇ ਜਿਸ ਰਸਤੇ 'ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਉਹ ਮਾਰਗ ਸਾਨੂੰ ਗੁਰਬਾਣੀ ਦੱਸਦੀ ਹੈ ਉਸ ਰਸਤੇ 'ਤੇ ਉਸ ਮਾਰਗ 'ਤੇ ਚੱਲ ਕੇ ਅਸੀਂ ਆਪਣੇ ਗੁਰੂ ਨੂੰ ਮਿਲਣਾ ਹੈ ਉਹ ਮਾਰਗ ਦਾ ਪਤਾ ਲੱਗਣਾ ਹੈ ਇਸ ਸਤਸੰਗਤ ਵਿੱਚੋਂ ਸਤਸੰਗਤ 'ਚ ਆ ਕੇ ਜਿੱਥੇ ਅੱਜ ਆਪ ਜੀ ਸਜੇ ਹੋ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ ਗੁਰੂ ਪਿਆਰੇ ਸਤਿਗੁਰ ਬਖਸ਼ਿਸ਼ ਕਰਨ ਇੱਕ ਸ਼ਬਦ ਪੰਜ ਸੱਤ ਮਿੰਟ ਗੁਰਦਾਨ ਕਰਕੇ ਫਿਰ ਸਮਾਪਤੀ ਕਰਾਂਗੇ ਬਹੁਤ ਸਾਰੇ ਸ਼ਬਦ ਆਪ ਹੋਏ ਹਨ ਕਿਉਂਕਿ ਇਹ ਸਾਰੇ ਸ਼ਬਦ ਆਪ ਜੀ ਜਿਤਨੇ ਵੀ ਦਾਸ ਨੇ ਗਾਇਨ ਕੀਤੇ ਹਨ ਜਿਹੜੀਆਂ ਸੰਗਤਾਂ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਲਾਈਵ ਕੀਰਤਨ ਆਪ ਸੰਗਤਾਂ ਤੱਕ ਪਹੁੰਚਦਾ ਹੈ ਕਿਉਂਕਿ ਇੰਡੀਆ ਵਿੱਚ ਤਾਂ ਉਹ PTC ਚੈਨਲ ਰਾਹੀਂ ਟੈਲੀਕਾਸਟ ਕੀਤਾ ਜਾਂਦਾ ਹੈ ਕਿੱਥੇ ਹੋਰ ਦੂਸਰੇ ਚੈਨਲਾਂ ਰਾਹੀਂ ਆਪ ਸੰਗਤਾਂ ਤੱਕ ਪਹੁੰਚਦਾ ਹੈ ਇਸ ਸ਼ਬਦ ਆਪ ਜੀ ਉਹ ਸਰਵ ਕਰਦੇ ਹੋ TV ਰਾਹੀਂ ਆਡੀਓ ਵੀਡੀਓ ਕੈਸੇਟਸ ਰਾਹੀਂ ਸਾਰੇ ਸ਼ਬਦਾਂ ਦਾ ਆਨੰਦ ਮਾਣਦੇ ਹੋ ਫਿਰ ਵੀ ਹਰ ਜਗ੍ਹਾ ਸੰਗਤਾਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਇਹਨਾਂ ਸ਼ਬਦਾਂ ਨੂੰ ਸੰਗਤ 'ਚ ਬੈਠ ਕੇ ਆਹਮਣੇ ਸਾਹਮਣੇ ਬੈਠ ਕੇ ਸਰਵਣ ਕੀਤਾ ਜਾਏ ਤਾਂ ਹੋਰ ਜ਼ਿਆਦਾ ਆਨੰਦ ਆ ਸਕਦਾ ਹੈ ਇਸ ਲਈ ਸੰਗਤਾਂ ਦੀ ਹਰ ਜਗ੍ਹਾ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਸ਼ਬਦ ਜ਼ਰੂਰ ਸਰਵਣ ਕਰਵਾਏ ਜਾਣ ਕਿਉਂਕਿ ਅੱਜ ਦਾ ਜੋ ਪ੍ਰਕਰਨ ਦਾਸ ਨੇ ਰੱਖਿਆ ਸੀ ਉਹ ਕੁਝ ਹੋਰ ਸੀ ਸ਼ਬਦ ਆਪ ਜੀ ਨੇ ਕੁਝ ਹੋਰ ਹੁਕਮ ਕੀਤੇ ਸਨ ਇੱਕ ਸ਼ਬਦ ਦਾਸ ਗਾਇਨ ਕਰਕੇ ਸਮਾਪਤ ਕਰਿਆ ਗਿਆ ਜੋ ਵਿਸ਼ੇਸ਼ ਤੌਰ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਧਰਵਰ ਪੰਖ ਬਥੇਰਾ ਆਓ ਸਾਰੇ ਰਲ ਕੇ ਫਿਰ ਗਾਇਨ ਕਰੀਏ ਅਤੇ ਉਸ ਤੋਂ ਉਪਰੰਤ ਫਿਰ ਸਮਾਪਤੀ ਕਰੀਏ।

ਕੋਟ ਆਨ ਕੋਟ ਧੰਨਵਾਦ ਸਤਿਗੁਰ ਸੱਚੇ ਪਿਤਾ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ, ਆਪ ਜੀ ਦੀ ਗੁਰਬਾਣੀ ਕੀਰਤਨ ਰਹੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਬੜੇ ਪਿਆਰ ਭਾਵਨਾ ਦੇ ਨਾਲ ਇਕਾਗਰਤਾ ਦੇ ਨਾਲ ਬੈਠ ਕੇ ਗੁਰਬਾਣੀ ਕੀਰਤਨ ਹਰਜ ਸਰਵਣ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਮਹਾਨ ਗੁਰਸਥਾਨ ਦੇ ਸਮੂਹ ਪ੍ਰਬੰਧਕ ਵੀਰਾਂ ਦੇ ਪਿਆਰ ਸਹਿਯੋਗ ਦਾ, ਜਿਨ੍ਹਾਂ ਦੇ ਵਿਸ਼ੇਸ਼ ਉਦੋਂ ਉਪਰਾਲੇ ਦੇ ਨਾਲ ਆਪ ਜੀ ਹਮੇਸ਼ਾ ਸਤਸੰਗ ਜੁੜਦੇ ਹੋ, ਇਹਨਾਂ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਹੁਣ ਅਨੰਦ ਸਾਹਿਬ ਜੀ ਦੇ ਗਾਇਨ ਕੀਤੇ ਜਾਣਗੇ।

0: जगत का नानक ते मुख उजले केते छुटी ना।
1: वाहे गुरु जी का खालसा, वाहे।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਹਣਾ ਪੈ ਗਿਆ। ਪੰਜ ਸਾਲ ਦਾ ਸੂਰ ਕਰੋ ਮਰ ਗਿਆ ਤੇ ਰਾਜਾ ਮਗਰੋਂ ਤੁਰਿਆ ਤੇ ਕੀ ਕਹਿੰਦਾ ਆਪਣੇ ਪੁੱਤਰ ਨੂੰ ਰਾਜਾ ਮਾਰ ਦਿਆ। ਬੱਚਿਆ ਆਜਾ ਅੱਧਾ ਰਾਜ ਲੈ ਲੈ, ਜੇ ਤੈਨੂੰ ਰਾਜ ਦੀ ਚਿੰਤਾ ਹੈ ਨਾ ਤੇ ਮੈਂ ਇੱਥੋਂ ਹੀ ਤੈਨੂੰ ਅੱਧਾ ਰਾਜ ਦੇ ਦੇਣਾ। ਪਰ ਕਹਿਣ ਲੱਗਾ ਨਹੀਂ ਬਾਬੂ, ਉਹਨੇ ਉਹ ਰਾਜ ਲੈਣਾ ਜਿਹਦਾ ਲਿਖਤ ਰਾਜ ਹੈ ਜਿਹੜਾ ਆਪਣੇ ਪੁੱਤਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਦੇਵ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁੱਤ ਦਾ ਰਾਸੋਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਤਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਸੰਬੰਧੀ ਨੂਰ ਅਰਸੋਂ ਗੁਰਸੋਂ ਚਟੀਐ ਸੁਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦ ਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਾਉ ਸਹਿਲੰਗ ਹਮ ਮੈਲ ਭਰੇ ਦੋ ਚਾਰੀਆਂ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਨ ਅਵਲਾਇਆ ਸਭ ਲਾਥੀ ਕਿਰ ਵਿਖ ਪੰਗ ਹਰ ਦਾਨਾ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਕਿ ਸੱਚ ਨਾਨਕ ਹੋਸੇ ਕਿ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਨਾ ਹੋਵੇ ਲਾਜਰਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੈਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਸਿਹੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕਹੁ ਜਾਪੈ ਦਿਸਤੈ ਦੂਰ ਗਾਵੇ ਕਹੁ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਈ ਪਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਦਾਨ ਗਾਵੀ ਹੈ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਵਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੇ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗਚਾਰੀ ਯਾਰ ਜਾਂ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤੈਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਹੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤੈਸ ਗੁਣ ਕੋਏ ਕਰੇ ਸੁਣਿਆ ਸਿੱਧ ਬੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ
ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ, ਐਸਾ ਨਾਮ ਉਹ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸ਼ਾਹ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਧਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦੁਰਗੈ ਮਾਨ, ਪੰਚੇ ਸੁਹੈ ਦਰ ਰਾਜਾਨੁ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰੁ, ਕਰਤੇ ਕਹਿ ਕਰਨੈ ਨਾਹੀ ਸੁਮਾਰੁ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਾਭ ਰਖਿਆ ਜਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰੁ, ਤਬਲੇ ਉਪਰ ਕੀਤਾ ਪਾਰੁ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਹਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਇੱਕ ਪਵਾਉ, ਤਿਸਤੇ ਹੋਏ ਲਖ ਦਰੀਆਉ, ਕੁਦਰਤ ਗਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਟ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਗਾਹੇ, ਅਸੰਖ ਨਿੰਦਕ ਸਿਰ ਕਰੈ ਪਾਰੂ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰੁ, ਅਸੰਖ ਨਾਭ ਸੰਖ ਥਾਵ, ਅਗਮ ਅਗਮ ਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਇ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜੇ ਫੁਰਮਾਈ ਦਿਵਤ ਪਾਏ, ਜੇਤਾ ਕੀਤਾ ਤੇਤਾ ਨਾਉ, ਬਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਵੇ, ਦੇ ਸਾਬੂਣ ਲਈਆ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾ ਵੈ ਕੈ ਰੰਗ, ਬੁੰਨੀ ਪਾਪੀ ਆਖਣ ਨਾਏ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵ ਜਾਹ, ਤੀਰਥ ਦਾਪੂ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਅਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਭਗਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰੁਤੀ ਮਾਂ ਕਵਣ, ਜਿਤੋ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਰ ਨਾ ਕੋਈ, ਜਾ ਕਰ ਤਾਸਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜੈ ਕਾ ਹੋਵੈ, ਨਾਨਕ ਜੇ ਕਹੋ ਆਪੋ ਜਾਣੈ, ਅੱਗੇ ਗਇਆ ਨਾ ਸੋਵੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਊੜ ਕੋੜ ਕਪਾਲ ਥੱਕੇ, ਵੇਦ ਕਹਿਣ ਕਵਾਤ ਸਹਿਸ, ਅਠਾਰਾਂ ਕਹਿਣ ਕਦੇ ਬਾਂਸ, ਲੂਅਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹ, ਏਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ ਪਵਹੀ, ਸਮੁੰਦ ਨਾ ਜਾਣੀਆਂ, ਸਮੁੰਦ ਸ਼ਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਗੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰਹੇ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ,
ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਅਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਦਾ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਵੜ ਉੱਚਾ ਹੋਵੈ ਕੋਇ ਤਿਸ ਉੱਚੇ ਕਉ ਜਾਣੈ ਸੋਇ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗੈ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟਹਿ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁਖ ਪੂ ਸਦ ਮਾਰ ਇਹ ਤੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੈ ਹੋਵੇ ਹੋਰ ਆਖ ਨਾ ਸਕੈ ਕੋਈ

ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਅਵਹਿ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁੱਲ ਆਖੈ ਨਾ ਜਾਏ ਆਖ ਆਖ ਰਹੇ ਲਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਵਖਿਆਣ ਆਖ ਹੈ ਬ੍ਰਹਮੇ ਆਖ ਅੰਬ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰਨਰ ਮੁੰਜਨ ਸੇਵ ਕੀਤੇ ਆਖ ਹੈ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਨਾ ਆਖ ਨ ਸਕੈ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾਰ ਗਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀਸੰ ਕਹੀ ਅਨੂ ਕੀਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਵੈ ਸੰਤਰ ਗਾਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦਰ ਦਾਸਨ ਬੈਠੇ ਦੇਵ ਧਿਆਨ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਓਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਓਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਗੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਕੀਰ ਦਿਸ ਦੇਵ ਰਸਾਦ ਸੰਯੋਗ ਵਿਯੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ

ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋ ਮੈਂ ਲੱਖ ਹੋ ਮੈਂ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਤਰਾ ਪਤ ਪਪੜੀਆਂ ਚੜੀਐ ਉਹ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ।

ਕਾਰਦ ਘੜੀ ਹੈ ਰੂਪ ਰੰਗ ਕੇ ਵੇਸ ਖੇਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂ ਉਪਦੇਸ਼ ਕਿਤੇ ਅੰਧ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਉਮਨ ਕਿਤੇ ਕਿਤੇ ਰਤਨ ਸਮੁੰਦ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਤ ਨਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਜਿਥੈ ਘੜੀਐ ਸੁਰਤ ਮਤ ਮਨ ਬੁੱਧ ਜਿਥੈ ਘੜੀਐ ਸੁਰਸ ਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋਧ ਮਹਾਂਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾ ਮਾਏ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠੱਗ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਏ ਤਿਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚੈ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦਰ ਨਿਹਾਲੂ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰੂ ਜਿਵ ਜੋ ਹੁਕਮ ਤਿਵੈ ਤਿਵਕਾਰੂ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਪਹਾਰਾ ਤੀਰ ਜਸਨ ਯਾਰ ਅਹਰਣ ਮਤਭੇਦ ਹਥਿਆਰ ਪਾਉ ਖਲਾ ਅਗਨ ਤਪਦਾਓ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਭਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਅੰਬਰ

ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤਾ ਪ੍ਰਸਾਦ ਚੱਕਰ ਚਿਹ ਨਰ ਵਰਨਜਾ ਤਿਅਰ ਪਾਤ ਨਹਿਨ ਜਹੇ ਰੂਪ ਰੰਗ ਹਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹੇ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਣ ਗਣੇ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕੈਤ ਤਬ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪਰਿਆਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਜਾਈ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਵਾਹੇ ਨਮਸਤੰਗ ਅਟਾਏ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਧੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਵਧਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਧਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਦਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਾਸ ਧਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤਾਸ ਅਜਬੇ ਆਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਾਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਸਤਾਸ

ദയാളേ നമാസ്തങ്ക ഭരണേ നമാസ്തങ്ക മരണേ നമാസ്തങ്ക ജരാരങ് നമാസ്തങ്ക കർത്താരങ് നമോ സർവതന്ദേ നമോ വാസ്താബന്ദേ നമാസ്തങ്ക നരസാക്കേ നമാസ്തങ്ക നരഭാക്കേ നമാസ്തങ്ക രഹീമേ നമാസ്തങ്ക കരീമേ നമാസ്തങ്ക അനന്തേ നമാസ്തങ്ക മഹാന്തേ നമാസ്തങ്ക സുഹാഗേ നമോ നമാസ്താസ്തരാഗേ നമാസ്തങ്ക സുഹാഗേ നമോ സർവസുഖം നമോ സർവപോഖം നമോ സർവകർത്ത നമോ സർവഹർത്ത നമോ ജോഗ ജോഗേ നമോ ഭോഗ ഭോഗേ നമോ സർവദയാലേ നമോ സർവപാലേ ചാചരീ ശാന്ത തവ പ്രസാദ് ആരൂപയാനൂപയാജൂഹൂഹാലേഖാപേഖാനാമകാമാദീയപേയാജീതാപീതാതരമാനന്ദാനതരവർഗസർഗാനീലാനാദജയാജാദജനമപർണപൂതപർണേ അഗാഞ്ജഹപാഞ്ജാചൂജാചാഞ്ജാമീകർഭീകതന്തബന്ധനർഭൂജസൂജകാലഹജാലയല്ലാഹജായനന്തമഹന്തൈ അലീകാനരസരീകാനരദാംബയസമയഗാമജാമപൂതസൂതയലോകാശോകകർമപരമയാജീതാപീതവാഗായമാനന്ദദാനനീകപരേകൈ ഭുജംഗപരയാദശാന്തനമോസർവമാന്യസമാസ്തീനദാനേനമോദേവദേവ്യപേക്ഷയപേവേനമോകാലകാലേനമോസർവപാലേനമോസർവഗൗണേന
मान माने नमो चंद्र चंद्रे नमो पान पाने नमो गीत गीते नमो धान ताने नमो नृत नृत्य नमो नाद नादे नमो पान पाने नमो बाद बादे अनंगी अनामे समाधि स्वरूप है प्रभंगी परमाते समाधि प्रभूत है कलांक बिनाने कलंकी स्वरूप है नमो राज राजेश्वरंग परम रूप है नमो जोग जोगेश्वरंग परम सिद्धे नमो राज राजेश्वरंग परम हृदय नमो शस्त्र बाणे नमो अस्त्र माणे नमो परम ज्ञाता नमो लोक माता अपेक्षीय परमीय भोगीय भुगते नमो जोग जोगेश्वरंग परम जुगते नमो नित नारायणे क्रूर कर्मे नमो प्रेता प्रेतो देवेशो धर्मे नमो रोगार्ता नमो राग रूपे नमो शाहंग नमो भूप भूपे नमो दान दाने नमो मन माने नमो रोग रोगे नमो संसनाने नमो मंत्र मंत्रंग नमो जंत्र जंत्रंग नमो इष्ट इष्ट नमो तंत्र तंत्रंग सदा सच्चिदानंद सर्वं प्रणाशी अनूपे रूपे समर्थ निवासी सदा सिद्ध दा बुद्ध दा बृद करता अद उर्द अर्दंग अगंगो घरता परंग परम परमेश्वरंग प्रोष पालंग सदा सर्वदा सिद्ध दाता दयालंग अशेदी अपेदी नामंग कामंग समर्थ ब्राजी समर्थास्तदामंग तेरा जोर जाचरी संग जले हैं थले हैं पीता भया प्रभु अजुआ दे सब पे सह भुजंग प्रयात शांत अगाधे अबाधे आनंदी स्वरूपे नमो सर्व मान्य समास दिन दाने नमास्तवंग नरनाथे नमास्तवंग परमाथे नमास्तवंग गंजे नमास्तवंग पंजे नमास्तवंग काले नमास्तवंग पाले नमो सर्व देशे नमो सर्व पेशे नमो राज राजे नमो साज साजे नमो शाह शाहे नमो महामाये नमो गीत गीते नमो प्रीत प्रीते नमो रोग रोगे नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृष्टंग नमो सर्व कृष्टंग नमो सर्व रंगे सर्वंगी अनंगे नमो जीव जीवंग नमो बीज बीजे अखिजे पिजे समस्तंग परसजे कृपालंग स्वरूपे गो कर्मंग प्रणासी सदा सर्वदा हृदय सिद्धिंग निवासी चारपट छंद दव प्रसाद अमृत कर्मे अमृत धर्मे अखल जोगे अचल पोगे अचल राजे अटल साजे अखल धर्मंग लाख कर्मंग सर्वंग दाता सर्वंग ज्ञाता सर्वं पाने सर्वं माने सर्वं प्राणं सर्वं त्राणं सर्वं भुक्ता सर्वं जुक्ता सर्वं देवं सर्वं पेवं सर्वं काले सर्वं पाले रुआल शांत तव प्रसाद आद रूपन आद मूर्त अजोन पुरुष अपार सर्व मंत्र मान देव पेवाद उदार सर्व पालक सर्व कालिक सर्व कोपन काल जतर ततर विराज ही अवधूत रूप रसाल नाम ठाम ना जात जाकर रूप रंग न रेख आद पुरुष उदार मूर्त यो नाद शेख देश और न पेश जाकर रूप रेख न राग जतर ततर दिशा विशा हुए फैले वन राग नाम काम बीन पेखत धाम न जाए
ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਾਹੀ ਏਕ ਮੂਰਤ ਅਨੇਕ ਦਰਸ਼ਨ ਕਿੰਦ ਰੂਪ ਅਨੇਕ ਖੇਲ ਖੇਲਾ ਖੇਲ ਖੇਲਨ ਅਯੰਤ ਕੋਬਿਰ ਏਕ ਦੇਵ ਪੇਵ ਨਾ ਜਾਨੀ ਜੈ ਬੇਦਾਰੁਕ ਦੇਵ ਰੂਪ ਰੰਗ ਨਾ ਜਾਤ ਪਾਤ ਸੁਰ ਜਾਨੀ ਕਹਿ ਜੇ ਬਹੁਤ ਆਤਮਾਤ ਨਾ ਜਾਤ ਜਾ ਕਰੂ ਜਨਮ ਮਰਨ ਬਹੀਨ ਚਕਰ ਬਕਰ ਫਿਰ ਚਤੁਰ ਜਾਕੂ ਮਾਨੀ ਪਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪੂ ਆਦਿ ਦੇਵਨ ਆਦਿ ਮੂਰਤ ਸਾਪ ਸਵ ਜੇ ਥਾਪ ਪਰਮ ਰੂਪ ਵਨੀਤ ਮੂਰਤ ਪੂਰਨ ਪੁਰਖ ਪਾਰੂ ਸਰਵ ਵਿਸ਼ਵ ਰਚਿਓ ਸੁਯਮ ਪਵਗਣ ਪੰਜਨ ਹਾਰੂ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸੁ ਧਰਮ ਧਾਮ ਸੁ ਪਰਮ ਰਹਿਤ ਭੂਤਲ ਖਬੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾ ਨੋ ਸਦੇਕ ਪੁਰਖ ਵਧੂਤ ਗਰਭ ਗੰਜਨ ਸਰਵ ਪੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਥਮ ਏਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋਪ੍ਰਤ ਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸ਼ਾਸਤਰ ਨਾ ਜਾਨੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਖਤ ਨਿਤ ਗੋਠ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿਤ ਮਦ ਪਾਰ ਛੰਦ ਦਵ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਰਦਿਨ ਅਨਾਸ ਰਾਜਨ ਬਾਹ ਸ਼ਾਨ ਸ਼ਾਹ ਰਾਜਨ ਰਾਜ ਪਾਨ ਅਨਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਣ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਆਪਾ ਭੰਗ ਗਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨੇ ਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲੇਸੈ ਕਰਮ ਦ੍ਰਿਸੈ ਧਰਮ ਸਰਬਾ ਪ੍ਰਣਾਡਿਆ ਅੰਡ ਬਾਡਿਆ ਚਾਚਰੀ ਛੰਦ ਦਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਅਰੀਅੰਗ ਅਰੀਅੰਗ ਨਿਰਣੈ ਮੇ ਕਾਮੇ ਭਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਫਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਦੀਸਾ ਦ੍ਰਿਸਾ ਕ੍ਰਿਸੈ ਭਗਵਤੀ ਛੰਦ ਦਵ ਪ੍ਰਸਾਦ ਕਥਤੇ ਕਿਆ ਸਿਜ ਦੇਸੈ ਕਿਆ ਪਿਜ ਬੇਸੈ ਕਿਆ ਗੰਜ ਕਰਮੈ ਕਿਆ ਪਿਜ ਪਰਮੈ ਕਿਆ ਪਿਜ ਲੋਕੈ ਕਿਆ ਦਿਤ ਸੋਕੈ ਕਿਆ ਬਦੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਵਾਹ ਕਿ ਧਰਮੰ ਤੁਜਾਇ ਕਿਆ ਸੋਕ ਵਰਣੈ ਕਿ ਸਰਬਾ ਵਰਣੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਅਨੁਭਵ ਕਿ ਆਦਿ ਦੀਵ ਹੈ ਕਿ ਆਪ ਬੇਵੈ ਕਿ ਚਿਤਰੰਗ ਬੀਨ ਹੈ ਕਿ ਕਹਿ ਦੀਨ ਹੈ ਕਿ ਰੋਜ ਰਜਾ ਕਰੀ ਮੇਰਾ ਕਹਿ ਕਿ ਪਾਕ ਬੇ ਐਬ ਹੈ ਕਿ ਗੈਬੁਲ ਗੈਬ ਹੈ ਕਿ ਆਪ ਬੁਲ ਗੁਨਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਗੁਨਿੰਦ ਹੈ ਕਿ ਰੋਜ ਹੀ ਦੈਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਵਤਰ ਮਾਨੇ ਹੈ ਕੇ ਸਰਵਤਰ ਦਾਨੇ ਹੈ ਕੇ ਸਰਵਤਰ ਗਾਉਣੇ ਹੈ ਕੇ ਸਰਵਤਰ ਪਾਉਣੇ ਕੇ ਸਰਵਤਰ ਦੇਸ ਹੈ ਕੇ ਸਰਵਤਰ ਪੇਸ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸਾਜ ਹੈ ਕੇ ਸਰਵਤਰ ਦੀਨਾ ਹੈ ਕੇ ਸਰਵਤਰ ਲੀਨਾ ਹੈ ਕੇ ਸਰਵਤਰ ਜਾਹੋ ਕੇ ਸਰਵਤਰ ਪਾਹੋ ਕੇ ਸਰਵਤਰ ਦੇਸ ਹੈ ਕੇ ਸਰਵਤਰ ਪੇਸ ਹੈ ਕੇ ਸਰਵਤਰ ਕਾਲ ਹੈ ਕੇ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਦਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸ ਹੈ ਕੇ ਸਰਵਤਰ ਪੇਸ ਹੈ ਕੇ ਸਰਵਤਰ ਮਾਨੇ ਆਏ ਸਦੈਵ ਪ੍ਰਧਾਨੇ ਆਏਗੇ ਸਰਵਤਰ ਜਾਪੇ ਆਏਗੇ ਸਰਵਤਰ ਥਾਪੇ ਆਏਗੇ ਸਰਵਤਰ ਭਾਨ ਆਏਗੇ ਸਰਵਤਰ ਮਨ ਆਏਗੇ ਸਰਵਤਰ ਇੰਦਰ ਆਏਗੇ ਸਰਵਤਰ ਚੰਦਰ ਹੈ ਕੇ ਸਰਵੰਗ ਕਲੀਮੈ ਕੇ ਪਰਮੰਗ ਫਹੀਮ ਆਏਗੇ ਅਕਲ ਉਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂਆ ਤਮਾਮ ਰਜੂਆ ਮੇਸਲ ਸਲਾਮੈ ਸਲੀਕਤ ਮਦਾਮੈ ਗਨੀਬਲ ਸਕਸਤਾ ਗਰੀਬਲ ਪਰਸਤਾ ਹੈ ਬਲਿੰਦਲ ਮਕਾਨੈ ਜ਼ਮੀਨ ਵਾਲ ਜਮਾਨੈ ਤਮੀਜਲ ਤਮਾਮੈ ਰੁਜੂਵਲ ਨਦਾਨੈ ਹਰੀਫਲ ਅਜੀਮੈ ਰਜਾ ਕਿ ਯਕੀਨੈ ਨੇਗਲ ਤਰੰਗੈ ਭੇਦ ਹੈ ਪਾਂਗੈ ਅਜੀਜਲ ਨਿਵਾਜ ਹੈ ਗਨੀਵਲ ਖਰਾਜ ਹੈ ਨਿਰੋਕਤ ਸਰੂਪ ਤ੍ਰਮੋਕਤ ਬਭੂਤ ਹੈ ਪਰਭੋਗਤ ਪ੍ਰਭਾ ਹੈ ਸਜੋਗਤ ਸਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਸਲਾਮ ਹੈ ਸਦੈਵ ਲਕਾਮ ਹੈ ਨਿਰਵਾਦ ਸਰੂਪ ਹੈ ਗਾਧ ਅਨੂਪ ਹੈ
ओवंग आदि रूपेण आस रूपेण अंगीन मित्र पंगीतर कामेन्द्र वर्गंत्र बाध्य गंजे अगाधे शुभंग सर्वभाग्य सुसर्वा निराग चय पौक्त स्वरूप सजय सुदायक नरक प्रणाश पृथ्वी प्रवास निरुक्त प्रवाह सुदैव सदाय विभौक्त स्वरूप प्रजोत नोपाय निरोगत सदा है विपौत प्रभा है अनोक्त स्वरूप है प्रजोत अनूप है जाचरी छंद अपंग है नंग है पेख लेख है परम कर्म नाद जुगाद है अजय है पय भूत है दूत है ना सब दास दंद है बंद है भगत है प्रगत है नाश है प्रकाश है निजंत सुनंत लेख देख है अलेख है अपेख है अटायक है असंभ है गम है नील है नाद है नित सुनित जात है जाद है चरपट छंद प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणंग सर्वंग प्राणंग सर्वंग कर्मंग सर्वंग कर्मंग सर्वंग जुगता सर्वंग मुक्ता अरसावल शांत होता प्रसाद नमो नरक नाशे सदैवंग प्रकाशे नंगंग स्वरूपे अपंगंग बभूते परमाथंग प्रमाथे सदा सर्वसाथे अगाध स्वरूपे निर्वाध बभूते अनंगी अनामे त्रिपंगी त्रिकामे निरपंगी स्वरूपे सर्वंगी अनूपे न पुत्र न पुत्र न सत्र न मित्र न तात्य न मात्य न जात्य न पात्य नृसाकं श्रीगा मितोमी गाय सदैवं प्रवाहे जय जय भगवती शंद तव प्रसाद तेज हर जहूर है कि हाजर हजूर है अमेसर सलाम है समासल कलाम है कि साहब दिमाग है कि उसल चिराग है कि कामल करीम है कि राज करीम है के रोजी रहेंद है कि राज करहेंद है ग्रीमल कमाल है कि उसमल जमाल है ग्रीमल खराज है ग्रीमल निवाज है हरिवल कन है रासलिप कन है कलांकं प्रणाश है समातुल निवास है गंजल गनीम है रजाय करीम है समातुल जवा है कि साहब गिराए गणकंग प्रणाश है बैसतुल निवास है कि सर्वल गवान है मे सुलरवान है तमामल तमीज है समातल जीज है परंग परमीश है समातल अधीश है दीसल लेख है मेसल पेख है जमीनोल जमा है मी कल मा है क्रीमल कमाल है गजरत जमाल है के आज स्वरूप है कि मैं तो बभूत है कि मैं तो बसा है कि आतम प्रवाह है कि अचरंग नांग है कि मैं तो पांग है मद पार छंद प्रसाद मुन मन प्रणाम गुण गण मदाम हर भर अगंज हर नर पर पांज गण गण प्रणाम मुन मन सलाम हर नर अखंड भर नर अमंड अन पवन आश मुन मन प्रकाश गुण गण प्रणाम जल थल मदाम अंश जंग आसन पांग उपमा पार गात में तोदार जल थल अमंड देश विश

ਜਨਾਬਾਦ ਅਨ ਚੰਜ ਗਾਤ ਅਨ ਰੰਜ ਬਾਤ ਅਣ ਟੁੱਟ ਭੰਡਾਰ ਅਣ ਠੁੱਟ ਅਪਾਰ ਆੜੀਠ ਧਰਮ ਅਤ ਟੀਠ ਕਰਮ ਆਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਗ ਪ੍ਰਸਾਦ ਕਰੁਣਾਲਿਆ ਹੈ ਅਰ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵ ਵਾਰਣ ਹੈ ਤ੍ਰੈਤ ਕੇ ਤਰਣ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵ ਪਾਸ ਹੈ ਸਰਵਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਹੈ ਕਲ ਖੰਡ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤਾ ਤਰਣੀ ਦ੍ਰਿਤ ਹੈ ਅੰਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਜਬਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਕਲ ਕਾਇਕ ਹੈ ਵਿਸ਼ਵੰ ਪਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵ ਪਾਇਕ ਹੈ ਬਹੁ ਪੰਜਨ ਹੈ ਅਰ ਗੰਜਨ ਹੈ ਰਿਬਦਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਦਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਾਸ ਹੈ ਭੁਜੰਗ ਪਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੁਜ ਪੁਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਬਿਭੂਤੇ

ਤੁਮਹਿ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੋ ਸੁਦਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰੇ ਆਏ ਮਰਨ ਕਾਲ ਕਾ ਦਰਾਸ ਨਿਭਰੇ ਆਏ ਹੂ ਜੋ ਸਦਾ ਹਮਾਰੇ ਪਛਾ ਸਰੀ ਅਸਦਜੂ ਕਰਿਆ ਰੱਛਾ।

ਦਨ ਜਾਹਿਨ ਹਰਿਉ ਦਾਕੇ ਦਾਪ ਦਨ ਕਮੋ ਹਰਿਉ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵਤ ਕਹਿ ਨਾ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਵਾਸਤੇ ਤਾਹੀਂ ਉਬਾਰਾ ਜਿਨ ਨਰ ਨਾਮ ਤਿਆਰੁ ਕਹਾ ਦਾਰਦ ਦੁਸ਼ਟ ਦੁਖ ਤੇਰਾ।

ਜੋ ਕਰੇ ਤੇਰਾ ਆਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ।

ਸਾਚਨਾ ਮੈਂ ਧਾਰਮੀ ਰਾਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਦਿਤ ਕਰ ਅਨਹਦ ਵਾਜੇ ਸਾਚੀ ਲਵੈ ਬਨ ਦੇਨ ਮਾਣੀ ਦੇਨ ਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ

ਦੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਉਰਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਾਇਆ।

ਸਭ ਸਾਹਿਬ ਗੁਰ ਕਾ ਹੁਕਮ ਮੰਨਿਆ ਪਾਈਐ। ਹੁਕਮ ਮੰਨਿਆ ਗੁਰੂ ਗੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਜਦਰਾਈ ਕਿਨੈ ਨਾ ਪਾਇਆ, ਜਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਪਰਮ ਪਲਾਇਆ, ਮਾਇਆ ਤਾਂ ਮੋਹਣੀ ਜਿਨਾ ਕੀਤੀ ਜਿਨ ਠਗੌਲੀ ਪਾਈਆ। ਗੁਰਬਾਣ ਕੀਤਾ ਦਿਸੈ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਜਦਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਸ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀ ਚੱਜ ਦੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਹਿੰਦਾ ਤੇਰਾ ਆਪਣਾ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਗੋ ਆਖ ਵਿਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨ ਵਸਾਇਆ। ਜੀ ਜੰਤ ਸਭ ਸੁਰਨ ਤੁਮਾਰੇ, ਸਰਬ ਜੰਤ ਤੁਦ ਪਾਸੇ, ਜੋ ਤੁਧ ਪਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਅਗਮਹ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਲ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇ ਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦਿਸਣਾ, ਬਹੁਤ ਨਾਹੀਂ ਬੋਲਣਾ। ਖੰਨਿਓ ਦੇਖੀ ਵਾਲ ਹੁਣ ਕੀਏ ਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਦਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲਾ, ਜਿੰਨਾ ਮਾਰਗ ਪਾਵੇ, ਗਰ ਗਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ।

ਸਤਿਗੁਰੂ ਸੁਣ ਆਇਆ ਇਹ ਦਿਨ ਕਿਆ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤਾ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਗਦ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਮਲੀਣ ਹੈ ਗਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸ ਰਹੋ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ ਜਿਉਂ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਕਹਿ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜਿਉਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਦੀ ਕਰਣੀ ਕਮਾਣੀ ਕੂੜ ਕਿਸੋ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੇ ਗੁਰਬਿਨੈ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛਿਓ ਵੀ ਕੀਆਂ ਜਾਏ ਅਨੇਕ ਜੂਨੀ ਪਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਧੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨੋ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਦਾ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਆਪ ਵੇਖੈ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਬਲਾਈ ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬਜਾਈ ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ ਦਤੈ ਸਾਰ ਨਾ ਜਾਣੀ ਗੁਰੂ ਬਾਜੋ ਦਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਧਾ ਸੁਤਿਆ ਰਹਿਣ ਵਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗ ਤਰੈਣ ਵਿਆਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੇ ਪੋ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਵਡਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਰ ਮਾਇਆ ਮਾਇਆ ਗਨ ਸਭੇ ਕੋ ਜਿਹੀ ਕਰਤਾ ਖੇਲ ਰਜਾਇਆ ਜਾਂ ਤਿਸ ਪਾਉਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਖ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜ ਤਰ ਵਿਸਰੈ ਮੋਹ ਬੁਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬਲਾ ਗੀਤ ਨੇ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਈ ਐਸਾ ਸਤਿਗੁਰ ਜੀ ਮਿਲਾਏ ਤਿਸਨੂੰ ਸਿਰ ਸੰਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ

ਤੂੰ ਨਿਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਔਰਤ ਕਿਤਾ ਹੈ ਜੇ ਚਿਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਭਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲਾ ਗਏ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮੈਂ ਲੈ ਜਸ ਆਏ ਕਹੇ ਨਾਨਕ ਹੋ ਰਾਮ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਏ ਸ੍ਰੀ ਰਾਮ ਮੇਰੇ ਆਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਈ ਜਗਤ ਦਿਖਾਇਆ ਜੈ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ।

ਸਚ ਦਿਆਵੇ। ਸਚੋ ਦਿਆਵੇ ਜਾਂ ਤਦ ਪਾਵੇ ਗੁਰਮੁਖ ਜਿਨਾ ਬਜਾਵੇ। ਇਹ ਸਚ ਨਕ ਖਸਮ ਹੈ ਜਿਸ ਵਖਤ ਸੁਜਨ ਪਾਵੇ। ਕਹੇ ਨਾਨਕ ਸਚ ਸੋਹਿਲਾ ਸਚ ਕਰ ਗਾਵੇ। ਆਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
1: ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਈ ਸਵਾਜਾਕਾਰੀ ਤੁਮਰੀ ਗੱਲ ਮੁਖੀ ਹੋਈ ਜਾਣ।

No, no, no, no, no, no.

ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਹਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ।

ਕਬਹੁ ਨਾ ਛੱਡੈ ਖੇਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ।

ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲਾਥੇ ਕਿਲ ਵਿਖ ਪੰਗ ਹਾਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਾਰ ਦੀਨਾ ਦੀਨ ਦਿਆਲ ਪ੍ਰਭ ਸਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜੀ, ਸਤਿਨਾਮ।

0: for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰ ਪ੍ਰਸਾਦ ਗੌੜੀ ਸੋਹਣੇ ਮਹਲਾ ਪੰਜਵਾਂ ਸਲੋਕ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤ ਗੁਰੇ ਨਮੈ ਸ੍ਰੀ ਗੁਰਦੇਵ ਇਲਮੈ ਅਸਤਾਈ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕਲੇ ਤਨਮਾਏ ਮਿਟਾਓ ਸਿਮਰੋ ਦਾਸ ਦਸੰਬਰ ਏਕ ਹੈ ਨਾਮ ਜਪਤ ਅਰਮਤ ਅਨੇਕ ਹੈ ਏਕ ਕਰਮ ਸਿਮਰ ਸੋਦਾਖਰ ਇਨੇ ਰਾਮ ਨਾਮ ਇਕ ਆਖਰ ਇਨਕਾ ਇੱਕ ਦਿਸ ਜੀ ਵਸਾ ਹੈ ਤਾਂ ਕਿ ਮਹਿਮਾ ਗਲ ਨਾ ਆਵੇ ਕਾਂਚੀਏ ਤੇ ਦਸ ਤਿਉਹਾਰੋ ਨਾਮ ਕੂਨ ਸੰਗ ਮੋਏ ਉਦਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਕਵਿ ਜਿਨਾ ਕੇ ਮਨ ਵਿਸਰਾਮ ਰਹਾਓ ਤਬ ਤੈ ਸਿਮਰਨ ਕਰਮ ਨਮਸਤੈ ਤਬ ਤੈ ਸਿਮਰਨ ਦੁਖ ਚਮ ਨਪੈ ਤਬ ਤੈ ਸਿਮਰਨ ਕਾਲ ਪਰ ਹੈ ਤਬ ਤੈ ਸਿਮਰਨ ਦੁਸ਼ਮਣ ਕਰੈ ਤਬ ਸਿਮਰਨ ਕਿਛ ਗੁਣ ਨਾ ਲਾਗੈ ਤਬ ਤੈ ਸਿਮਰਨ ਅੰਤ ਦਿਨ ਜਾਗੈ ਤਬ ਤੈ ਸਿਮਰਨ ਸੌ ਨਾ ਦਿਆ ਪੈ ਤਬ ਤੈ ਸਿਮਰਨ ਦੁੱਖ ਨਾ ਸੰਤਾਪੈ ਤਬ ਤੈ ਸਿਮਰਨ ਸਾਧ ਪੈ ਖੰਗ ਸਰਮ ਨਿਧਾਨ ਨਾਨਕ ਹਰ ਰੰਗ ਤਬ ਤੈ ਸਿਮਰਨ ਰਿਧ ਸਿੱਧ ਨਾਉ ਨਿਧ ਤਬ ਤੈ ਸਿਮਰਨ ਗਿਆਨ ਧਿਆਨ ਤਤ ਬੁੱਧ ਤਬ ਤੈ ਸਿਮਰਨ ਜਪ ਤਪ ਪੂਜਾ ਤਬ ਤੈ ਸਿਮਰਨ ਦਿਨ ਸੇ ਦੂਜਾ ਤਬ ਤੈ ਸਿਮਰਨ ਤੀਰਥ ਇਸ਼ਨਾਨੀ ਤਬ ਕੈ ਸਿਮਰਨ ਦਰ ਗੇ ਮਾਨੀ ਤਬ ਕੈ ਸਿਮਰਨ ਹੋਏ ਸੋ ਪਲਾ ਤਬ ਕੈ ਸਿਮਰਨ ਸੁਖਲ ਫਲਾ ਸਹੀ ਸਿਮਰੇ ਜਿਨ ਆਪ ਸਿਮਰਾ ਨਾਨਕ ਤਾਂ ਕੇ ਲਾਭੋਂ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦੇ ਮੂਛਾ ਪ੍ਰਭ ਕੈ ਸਿਮਰਨ ਕ੍ਰਿਸ਼ਨਾ ਪੂਜੈ ਪ੍ਰਭ ਕੈ ਸਿਮਰਨ ਸਭ ਤੇ ਸੂਜੈ ਪ੍ਰਭ ਕੈ ਸਿਮਰਨ ਨਾ ਹੀ ਜਮ ਕਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾ ਅੰਮ੍ਰਿਤ ਨਾਮ ਹਿਰਦ ਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕੈ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਦੇ ਮੋਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇਰਾ ਜੇ ਪ੍ਰਭ ਕੋ ਸਿਮਰੈ ਸੇ ਸੁਵਾਸੀ ਪ੍ਰਭ ਕੋ ਸਿਮਰੈ ਸ਼ਰਾਬ ਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਸੇ ਸਭ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਇਆ ਪ੍ਰਭ ਕੋ ਸਿਮਰੈ ਤਿਨ ਸੂਕ ਬਿਹਾਇਆ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਜੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਤ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਾ ਚੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਣੀ ਪ੍ਰਭ ਕੈ ਸਿਮਰਨ ਨੇ ਚਲਾਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਣਹਾ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਯਾ ਨਾਨਕ ਤਿਨ ਜਨ ਸਰਨੀ ਪਾ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਗਏ ਉਪਾਏ ਹਰ ਸਿਮਰਨ ਪੈਰ ਸਿਰ ਜਦੀ ਦਾਤੇ ਹਰ ਸਿਮਰਨ ਨੀ ਚੋ ਪੁੱਟ ਜਾਤੇ ਹਰ ਸਿਮਰਨ ਤਾਰੀ ਸਭ ਕਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਰਲ ਅਕਾਰਾ ਹਰ ਸਿਮਰਨ ਮੈਂ ਆਪ ਲੰਕਾਰਾ ਕਰ ਕਿਰਪਾ ਜਿਸ ਆਪ ਪੁਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਪੰਜਨਾ ਕਾਚਲ ਨਾਥ ਨਾਥ ਸਰਨ ਤੁਮਾਰੀ ਨਾਨਕ ਕੇ ਪ੍ਰਸਾਦ ਅਠ ਕਰੀ ਜੈ ਮਾਤ ਪਿਤਾ ਸੁਨੀਤ ਨ ਪਾਈ ਮਨ ਉਹਾ ਨਾਮ ਤੇ ਸੰ ਸਹਾਈ ਜੈ ਮਾਂ ਧਿਆਨ ਦੂਤ ਜੰਗਰੈ ਤੈ ਕੇਵਲ ਨਾਮ ਸੰ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਠ ਪਾਰੀ ਹਰ ਕੋ ਨਾਮ ਖਿਣ ਮਾਏ ਉਧਾਰੀ ਅਣਕ ਪੁਣੇ ਚਰਨ ਕਰਪ ਨਹੀਂ ਕਰੈ ਹਰ ਕੋ ਨਾਮ ਕੋ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਓ ਸੂਕੇ ਮੇਰੇ ਸਗੋ ਸਿੱਟ ਕੋੜਾ ਗਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਜ ਕਰੋਰੀ ਬੰਧਨ ਪੈ ਹਰ ਕਾ ਨਾਮ ਜਪਤ ਨਿਸਤਰ ਹੈ ਅਣਕ ਮਾਇਆ ਰੰਗ ਤਿਖ ਨਾ ਬੁਝਾਇਆ ਹਰ ਕਾ ਨਾਮ ਜਪਤ ਆਘਾਇ ਜੈ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਭੋਤ ਸੁਹੇਲਾ ਐਸਾ ਨਾਮ ਮਨ ਸਰੈ ਪਿਆਈ ਹੈ ਨਾਨਕ ਗੁਰਮੁਖ ਕਰਮ ਗਤ ਪਾਈ ਹੈ ਸੂਤਨਾ ਹੀ ਕੋਲ ਲੱਭਾਈ ਨਾਮ ਜਪਤ ਹੈ ਪਾਰ ਪਰਾਈ ਅਨਕ ਬਿਨ ਜੈ ਆਇ ਸਿੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋ ਜਨਮੇ ਮਰ ਜਾਂ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਰ ਕਬੂ ਨ ਹੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ ਮਜ਼ੰਗ ਨਾਨਕ ਪਾਈਏ ਸਾਧ ਕੇ ਸੰਗ ਜੈ ਮਾਰ ਕੇ ਗਣੇ ਜਾਏ ਨ ਕੋਸਾ ਹਰ ਕਾ ਨਾਮ ਹੁਆ ਸੰਗ ਤੋਸਾ ਜਹਾਂ ਪੈਂਦੇ ਮਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਪਿਆ ਕੋ ਨਾ ਸਿੰਘਾਂ ਨੂੰ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਧਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮ ਜਹਾਂ ਤ੍ਰਿਖਾ ਮਨ ਤੁਰੇ ਅਕਰਖ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ ਤਬ ਜਿਨਾ ਕੀ ਬਰਤਨ ਨਾਮ ਸੰਜਨਾ ਕੇ ਮਨ ਸ਼ਰਾਮ ਹਰ ਕਾ ਨਾਮ ਦਾਸ ਕੀ ਓਤ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਜਨ ਆਤ ਹਰ ਹਰ ਔਖਤ ਸਾਧ ਕੁਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਤੇ ਅੰਗੇਕ ਹੈ ਨਾਨਕ ਜਨ ਕੇ ਬਿਰਤ ਹੋ ਦੇਖੈ ਹਰ ਕਾ ਨਾਮ ਜਨ ਕੋ ਮੁਖ ਜੋਤ ਹਰ ਕਾ ਨਾਮ ਜਨ ਕੋ ਤ੍ਰਿਪਤ ਪੋਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਰਿਆਈ ਹਰ ਕੇ ਨਾਮ ਜਨ ਸੁਦਾਤਾਈ ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਿਸ ਨਾ ਦਿਓ ਜਨ

ਪ੍ਰਸਾਦ ਨਾਨਕ ਜਸ ਕੈ ਜੈ ਪ੍ਰਸਾਦ ਸੁਣੇ ਕਰਨਾਦ ਜੈ ਪ੍ਰਸਾਦ ਤੇ ਖਿਜ ਸਮਾਦ ਜੈ ਪ੍ਰਸਾਦ ਬੋਲੇ ਅੰਬ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਜੈ ਪ੍ਰਸਾਦ ਹਸਤ ਕਰ ਚਲੈ।

ਮੈਟੀ ਕੀ ਭਗਵਾਨ ਨਿਮ ਨਿਮ ਠਾਕੁਰ ਨਮਸਕਾਰ ਹੈ ਨਾਨਕ ਅਪਰ ਸਗਨ ਲਿਖਤਾ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਲਿੰਗ ਦਸ ਪਰ ਕਿਰਿਆ ਰੂਪ ਨਾ ਪੇਖੇ ਮਿਤ ਸਾਚ ਕੀ ਕਾਇਲ ਸੰਸੰਹੇਤ ਕਰਨਾ ਸੁਨੇ ਕਾਹੂ ਕੀ ਮੁੰਡਾ ਸਾਤੇ ਜਾਣੇ ਆ ਤੁਸਤੋਂ ਮੁੰਡਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਤ ਨਾ ਮਨ ਤੇ ਖੜੈ ਇੰਦਰੀ ਜਿਤ ਪੰਚ ਤੋਕ ਤੇ ਰਹਿਤ ਨਾਨਕ ਪੂਰ ਮਤੇ ਉਹ ਐਸਾ ਪਰਸ ਬੈਤਨ ਸੋ ਜਿਸ ਉਪਰ ਸੋ ਪ੍ਰਸੰਨ ਜਿਸਨ ਕੀ ਮਾਇਆ ਤੇ ਹੋਏ ਤਿੰਨ ਕਰਮ ਕਰਤ ਹੋਏ ਨਾ

ਸਭ ਉਪਰ ਹੋਰ ਕਿਰਪਾਲ ਆਪ ਜਿਹੜਾ ਅਵਰਾ ਨਾਮ ਜਪਾਇਆ ਹੈ ਨਾਨਕ ਉਪਾਸੋਂ ਪਰਮ ਗਪਾਇਆ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਾਜੇ ਦੁਸ਼ਟ ਕਾ ਸੰਗ ਮਨ ਤੇ ਬਿਨ ਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕੋ ਹੈ ਇਸ ਭਗਵਤੀ ਕੀਮਤ ਤੁਮ ਹੋ ਹੈ ਭਗਵੰਤ ਕੀ ਤਾਲ ਕਰੇ ਨਿਤਨੀਤ ਮਨ ਪਨ ਅਰਪੈ ਬਿਸਨ ਪ੍ਰੀਤ ਹਰ ਗੇ ਚਰਨ ਹਿਰਦੇ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਗੋਪਾਲ ਹੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਲ ਅਸਤੀਵੈ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਬਸਾਵੈ ਸੋ ਪੰਡਤ ਫਿਰ ਜੋ ਨ ਆਵੈ ਦੇਵ ਪੁਰਾਣ ਸਿਮਰਤ ਪੂਜੇ ਮੂਲ ਸੁਖ ਮੈਂ ਜਾਣੇ ਅਸਤੂਲ ਚੌਵਰਨਾ ਪੋਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਭ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਇਸ ਕੀ ਗਤ ਹੋਏ ਸਾਧ ਸੰਗ ਪਾਰੇ ਜਨ ਕੋ ਕਰ ਕਿਰਪਾ ਅੰਤਰ ਉਧਾਰੈ ਪਸ ਪ੍ਰੇਤ ਮੁਗਤ ਪਾਤਰ ਕੋ ਪਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਇਸ ਨਗਰੀ ਆਇਆ ਦਾਸ ਬਸੰਤਨ ਪਾਇਆ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਦਾਸ ਕੋ ਸਭ ਸੋ ਜੀ ਪਰੈ ਸਰਵ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਾਪਤ ਕੀਆ ਗਿਆ ਆਤਮੇ ਤਾਰੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸੋਗ ਸਦਾ ਆਨੰਦ ਤੈਨਾ ਦੇਵ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੋਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਸ ਘਰ ਰਾਖੇ ਤੈਸਾ ਤਨਾਓ ਆਪੇ ਕਰਨ ਕਰਾਵਨ ਜੋਗ ਪਾਇਆ ਸੋਈ ਪਨ ਹੋਗ ਪਸਰੋ ਆਪ ਹੋਏ ਅਨਤ ਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ

ਤੇ ਜਨ ਸਦਾ ਤਨ ਤਨ ਕਈ ਕੋਟ ਖਾਣੀ ਅਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੂੰ ਵਿਥਾਰ ਕਈ ਬਾਰ ਫਸਲ ਕਾ ਸਾਰ ਸਦਾ ਸਦਾ।

ਇਕ ਆਪਿਆ ਨੇ ਮਰੇ ਨਾ ਬਿਨ ਸਿਆਲ ਨਾ ਜਾਓ ਨਾਨਕ ਸਾਡੀ ਰਿਆ ਸੁਮਾਰ ਆਪ ਉਪਦੇਸ਼ ਹੈ ਸਮਝੈ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਿਛ ਉਸਕਾ ਉਹ ਕਰਨੇ ਹਾਰ ਉਸ ਤੇ ਤਿੰਨ ਕਹੋ ਕਿਛ ਹੋ ਥਾਨ ਸੰਤਰ ਇਹ ਕੈਸੇ ਆਪਣੇ ਚਲਤ ਆਪ ਕਰਨੇ ਹਾਰ ਕਹੋ ਤੇ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੀ ਮਾਂ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਵੇਂ ਵਿਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਰ ਮਦਾ ਕਿਵੇਂ ਬਿਰਲਾ ਚੀਨਾ ਪਲਾ ਪਲਾ ਪਲਾ ਤੇ ਰੂਪ ਅਸਮਰ ਆਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੱਟ ਕੱਟ ਸੁਣੀ।

ਗੋਪਾਲ ਸਰਦੀਆਂ ਅਤੇ ਚਿੰਤਾ ਜੀਵਨ ਕਿਸੇ ਬਿਰਥਾ ਕੋਈ ਨਾ ਮੇਰੇ ਸਦਾ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕੁਛ ਨਾ ਹੋਏ ਜੀ ਸੋ ਪ੍ਰਾਣੀ ਲੋਚੈ ਕੋਏ ਕਿਸ ਨਾ ਤੇਰਾ ਕਿਸ ਕਹਾ ਜਤ ਨਾਨਕ ਜਤ ਇਹ ਕਹਾ।

ਜਲ ਹਰ ਕਰਕੇ ਸੋਏ ਉਹ ਆਪਾਰ ਬਿਲਾ ਵਾਪਾਰ ਨਾਨਕ ਕਹਿ ਸਭ ਬਲਿਹਾਰ ਜਬ ਸਾਥ ਕੇ ਤੋ ਚੀਓ ਸਭ ਸਾਥ ਤੋਂ ਆਪਣਾ ਜੀਓ ਸਾਥ ਕੀ ਤੋਰ ਕਰੋ ਇਸ਼ਨਾਨ ਸਾਧ ਉੱਪਰ ਜਾਗੀ ਕੁਰਬਾਨ ਸਾਧ ਸੇਵਾ ਵੱਡ ਬਾਜੀ ਪਾਈਆ ਸਾਧ ਸੰਗ ਹਰ ਕੀ ਤੰਗਾਈ ਹੈ ਅਨੰਤ ਜੀਵਨ ਤੇ ਸਾਧੂ ਰੱਖ ਹੈ ਹਰ ਗੁਣ ਗਾਏ ਅੰਮ੍ਰਿਤ ਰੱਖ ਰੱਖ ਹੈ ਉਹ ਗਈ ਸੰਤੇ ਬਣਾਇਆ ਸਭੂ ਨਾਨਕ ਤਰ ਪਾਇਆ ਵਿਸ਼ਕ ਕੋ ਜੀਵਾ ਨਹਾਰ ਉਕੇ ਕੋ ਦੇਵ ਆਧਾਰ ਸਰਬ ਨਾਮ ਜਾਂ ਕੀ ਦ੍ਰਿਸ਼ਟੀ ਮਾਏ ਪੂਰਬ ਲਿਖੇ ਕਾ ਲੈਣਾ ਪਾਏ ਸਭ ਵਿੱਚ ਕਿਸ ਤਰ੍ਹਾਂ ਉਹ ਕਰਨੇ ਜੋ ਇਸ ਬਿੰਦੂ ਸਰ ਪੁਆਣਾ ਹੋਵ ਜਪ ਜਨ ਸਦਾ ਸਦਾ ਜਨੈਣੀ ਸਭ ਤੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਜੀਆ ਨਾਨਕ ਸੋ ਜਨ ਨਿਰਮਲ ਕਿਆ ਜਾਂ ਕੇ ਮਨ ਗੁਰਤੀ ਪ੍ਰਤੀਤ ਜਿਸ ਆਏ ਹਰ ਪ੍ਰਤੀਤ ਸਭ ਪੜ ਸੁਣੀਏ ਕਰ ਲੋਏ ਜਾਂ ਕੇ ਹਿਰਦੇ ਏਕੋ ਹੋਏ ਸਤ

ਨਾਲਾਂ ਤੇ ਕਰਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕੱਢ ਕਿਸਕੇ ਸਭ ਕਿਸਕੇ ਠਾਓ ਜਗ ਜਗਜੀ ਰਹਿ ਨਾਨਕ ਖਾਨਾਓ ਨਾਮ ਕੇ ਤਾਰੇ ਸਰਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸੰਗਤ ਕੇ ਪੁਰਾਣ ਨਾਮ ਕੇ ਤਾਰੇ ਸੰਗਿਆਨ ਧਿਆਨ ਨਾਮ ਕੇ ਤਾਰੇ ਹਸਪਤਾਲ ਨਾਮ ਕੇ ਤਾਰੇ

ਜਪ ਨਾਨਕ ਸਭ ਅਰਥ ਵਡਾਨੀ ਬਾਰੰਬਾਰ ਬਾਰ ਸਭ ਜਪੀਐ ਤੀ ਅੰਮ੍ਰਿਤ ਇਹ ਮਨ ਤਨ ਕਪੀਐ ਨਾਮ ਰਤਨ ਜਿਨ ਗੁਰੂ ਪਾਇਆ ਜਿਸ ਕਿਸ ਅਵਰ ਨਾਇ ਦਿਸਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ

ਅਸ਼ਟ ਪਦੀ ਸਤਿਗੁਰ ਸਿੱਖੀ ਕਰੇ ਪ੍ਰਤਾਲ ਗੁਰ ਸਰਾ ਦਿਆਲ ਸਿੱਖ ਕੀ ਗੁਰ ਗੁਰਮਤਮਾ ਗਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੀ ਬੰਧਨ ਕੱਟ ਗੁਰਦਾ ਸਿੱਖ ਦੇ ਦਾਸ ਤੇ ਹੱਟ ਸਤਿਗੁਰ ਸਿੱਖੋ ਨਾਮ ਤਾਂਦੇ ਗੁਰਦਾ ਸਿੱਖ ਵਰਤਾ ਜੀ ਗੇ ਸਤਿਗੁਰ ਸਿੱਖਾ ਹਲ ਫਲ ਸੁਹਾਰੈ ਨਾਨਕ ਸਤਿਗੁਰ ਸਿੱਖੋ ਕੀ ਨਾਮ ਸਮਾਰੈ ਗੁਰ ਕੇ ਗਹਿ ਸਿਵ ਜੋ ਰਹਿ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਹਰ ਖਸਨਾ ਜਨਾਵੈ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਦੇ ਚਹਿ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਾ ਕਾਮੀ ਇਸ ਕੋ ਹੋ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਜਿਸ ਕਿਸੇ ਗੁਰ ਕਾ ਮਨ ਸੋ ਸੇਵਕ ਪਰਮੇਸ਼ਰ ਕੀ ਕਰ ਜਾਣ ਸੋ ਸਤਿਗੁਰ ਜਿਸ ਵੇਲੇ ਹਰਨਾ ਅਨ ਬਾਲ ਪੁਰ ਕੋ ਬਲ ਜਾਓ ਸੰਵਿਧਾਨ ਜੀ ਕਾ ਕਰਤਾ ਆਠ ਪੈਰ ਪਾਰ ਬ੍ਰਹਮ ਰੰਗਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਇਹ ਆਪ ਨਹੀਂ ਕਿਸ ਪਰਮ ਸਹਿ ਧਿਆਨ ਬੁਲਾਇਆ ਜਾਈਆ ਹੈ ਨਾਨਕ ਐਸਾ ਗੁਰਵਟ ਪਾ ਗੀਤ ਪਾਈ ਹੈ ਸਫਲ ਦਰਸ਼ਨ ਏਕਤ ਪੁਨੀਤ ਅਸਲ ਚਰਨ ਅੰਗਤ ਨਿਰਮਲ ਜੀਤ ਇਸ ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਕਰ ਗਹਿ ਗਵੈ ਸੰਤਾ ਬਚਨ ਕਰਮ ਆਗਾਨੇ ਮਨ ਸੰਤੋਖਾ ਤੁਮ ਪਕਿਆਨੇ ਪੂਰਾ ਗੁਰ ਅਖੋਜਾਂ ਕਾ ਮੰਤਰ ਅੰਮ੍ਰਿਤ ਦੇਖ ਦੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਓ ਨਾਨਕ ਜਿਸ ਪਾਵੈ ਇਸ ਲਈ ਮਿਲਾ ਜੀਵਾ ਏਕ ਪੁਸਤਕ ਅਨੇਕ ਸਤਪੁਰਖ ਪੂਰਨ ਭਵੇਕ ਕਾਹੂ ਬੋਲ ਨਾ ਪੋਜਿਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨੇਕ ਪਲ ਬੰਧਨ ਕਰੈ ਚਰਨ ਕਮਲ ਹਿਰਦੇ ਸਿਮਰੈ ਸਭ ਰਿਹਾਈ ਸਭ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਸੱਚ ਆਪਣੇ ਇਹ ਹਰ ਸਾਰੇ ਜੰਗ ਹੋਏ ਅੰਮ੍ਰਿਤ ਪੀਲਾ ਅੰਮ੍ਰਿਤ ਹੋਏ ਉਸ ਪੁਰਖ

ਹੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਹੈ ਤੇਨਾਸੇ ਸਤਮਾਨ ਥਾਨ ਵਰਪਾਈ ਅਨੰਦ ਪਿਆ ਦੁਖ ਨਾ ਠੇ ਭਾਈ ਜਨਮ ਮਨ ਕੇ ਮਿਟੇ ਅੰਦੇਸੇ ਸਾਧੂ ਕੈ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਸ ਮਨ ਕੇ ਖੈ ਨਸੇ ਜਿਸਕਾ ਸਾਥ ਕਿਰਪਾ ਢਾਈ ਸਾਧ ਸੰਗ ਜਪਨਾ ਮੁਰਾਰੀ ਚਿਤ ਪਾਈ ਚੁਕੇ ਪ੍ਰਭ ਗਮਨ ਸੋ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੋ ਕੀ ਓਹੀ ਕਲਾਕਾਰ ਜਿਨ ਸਰਵੀ ਮੋਹੀ ਆਪਣੇ ਚਲਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬੰਦੂ

ਜਿਨ੍ਹਾਂ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਪਰ ਪਾਏ ਨਾਰੇ ਮਨਹੀਤ ਹਮਨੇ ਗੁਨਿਆਰ ਨੀਚ ਅਨਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਗਤ ਮੋਹ ਪਾਏ ਇਹ ਨਮ ਹਰ ਕੇ ਗੁੰਗਾਏ ਅਨਗਰਾਜ ਭੋਪੜਿਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ

ਉੱਚੀ ਜੋ ਸੰਕਮਾਵੈ ਤੈ ਕਿਤੇ ਉਲਟ ਕਵਰ ਸਿਖਾਵੈ ਕਰਮ ਕਰਮ ਕਰਨੇ ਹਾਰ ਨਾਨਕ ਕਰਤੇ ਕਾ ਨਾ ਇਸਤਮਾਲ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਸਭ ਕਮਲ ਮਾਏ ਬਾਲ ਮਿੱਤਰ ਸੁਖਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਦੇਵ ਚਦੇਵ ਕਹਾਂ ਕੋ ਚੀਨ ਜਬ ਆਪਣਾ ਆਪ ਆਪ ਉਧਾਰੈ ਸੋ ਸਰਨ ਸਰਨ ਕਾ ਵਿਚਾਰੈ ਜੈ ਆਪਣ ਊਚ ਆਪਣ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਐ ਤੇਰਾ

ਨਾਮ ਸਾਧਨਾ ਕਹਤੇ ਸਤਿ ਸਾਧਿਆ ਪ੍ਰਤਾਈ ਨਾਨਕ ਜੀ ਕੇ ਭਵਾਈ ਸਤਿ ਉਸ ਕਰੋ ਸੰਤ ਮੀਤ ਸਾਧ ਨਾਮ ਇਕਾਗਰ ਚੀਤ ਸੁਖਮਈ ਸਹਿਜ

سر لائے پریت جس آرے ہاتھ کی

0: کے کام سب تک سب نانک ایک نام سکمنی
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Gauri Sukhmani Mahalla Panjwa Salok Ek Oankar Sat Gur Prasad Aad Gure Namah Jugaad Gure Namah Sat Gure Namah Sri Gurudev Namah Astapati ਸਿਮਰਾਓ ਸਿਮਰ ਸਿਮਰ ਸੁਖ ਪਾਵਾਓ ਕਲ ਕਲੇਸ਼ ਤਨ ਮਾਹੇ ਮਿਟਾਵਾਓ ਸਿਮਰਾਓ ਜਾਸ ਬਿਸੰਭਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ

ਹਾਰੀ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੇ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ

ਸਿਮਰਨ ਨੀਚ ਚਹੋਂ ਕੁੰਟ ਜਾਤ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ

ਨੂੰ ਜਹ ਮਹਾ ਭਯਾਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛਨਾ ਹਿਮਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕਉ ਆਪ ਪ੍ਰਭਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ

ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈਤ ਹੋਏ ਗਰਧਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੈ ਛਪਾਇਆ।

ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ਼ਰਵਨ ਪਰ ਨਿੰਦਾ ਸੁਣਹਿ, ਮਿਥਿਆ ਹਸਤ ਪਰ ਦਰਬ ਕਉ ਹਿਰਹਿ। ਮਿਥਿਆ ਨੇਤਰ ਤੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ। ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ, ਮਿਥਿਆ ਮਨ ਪਰ ਲੋਭ ਲੁਭਾਵਹਿ। ਮਿਥਿਆ

ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ।

ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇ ਸੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ, ਸਗਲ ਸਮਗਰੀ ਆਪਣੇ ਸੂਤ ਧਾਰੈ।

ਧੰਮ ਮਨ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮ ਮਨ ਜਿਉਂ ਪਾਖਾਣ ਨਾਵ ਚੜ੍ਹਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉਂ ਅੰਧਕਾਰ

ਗੁਰ ਦੁਰਮਤਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ।

ਸੋ ਸਤਿਗੁਰੁ ਜਿਸਰ ਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਵ ਨਿਧਾਨ ਜੀਵ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਨੰਗਰਾਤਾ ਬ੍ਰਹਮ ਹੈ ਜਾਨ ਜਨਮ ਹੈ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਯੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ

ਸਾਰੀ ਜੰਡੀਏ ਤਿਸ ਬੁਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਖ ਆਇਆ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀ

ਦਾਸ ਹਰ ਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵਹ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਓਹਾਰ ਈਹਾਂ ਸੁਖ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਮਕਾਰ।

खालसा शब्द क्या है। सच्यार और खालसा दे अर्थ कदी करके देखिए, ते दोनों अर्थ बड़े नेड़े टुकदे। धन गुरु नानक साहब कृपालू जी ने अपनी अमृत बाणी दे विच सब तो पहली पौड़ी ते साडी जो मंजिल सिख दी मिथी वो ए सी कि किव सच्यारा होइए, किव कूड़ा टुटै पाल। ते गुरु नानक साहब ने दो शब्दां नू कमाण वास्ते कहा, कहन लगे दो शब्द कमा लें ते सच जानी तू सिख भी बन जाएगा, सच्यार भी बन जाएगा, तू भगत भी बन जाएगा, तू संत भी बन जाएगा। ते गुरु नानक साहब कहंदे ने तू अत दा प्रभु प्यारा भी बन जाएगा। वो दो शब्द की ने, सब तो पहले शब्द ने ते सच जानो साडी जिंदगी दी अखीर भी इन्हां शब्दां नाल हुंदी है। वो शब्द दो ने, किव सच्यारा होइए, किव कूड़ा टुटै पाल। ते गुरु नानक साहब कहन लगे हुक्म रजाई चलना। देखो इत हुक्म रजाई कहना शब्द नहीं, लिखना शब्द नहीं, चलना दा अखरी अर्थ है अपनी जिंदगी दे विच हुक्म ते रजा नू तू कमा ले। हुक्म रजा अनुसार उस जिंदगी नू ढाल लेना, एदे अनुसार चलना ही असल में सिखी है। हुण हुक्म ते रजा जदो दो शब्द साडे सामने आउंदे ने, ते कई बारी जदों गुरु ग्रंथ साहिब दे बचन पढ़ने हां कि रजा जां हुक्म दा संबंध किसे दुखांत नाल है, कि पाणे दा संबंध किसे अजीबो गरीब घटना नाल है जिहड़ी घटना सानू दुख दे के चली जाए, नहीं, रजा ते पाणा हुक्म शब्द ये सिख दी जिंदगी दा अहम अंग ने। भावे इहदे कोल अत दा सुख होवे तां वी हुक्म ते रजा नू कबूल के चलदा है, ते जे इहदे ते अत दी मुसीबत आ पवे ते तां वी साईं दे हुक्म ते रजा नू सत बचन करके मंदा है। गुरु नानक साहिब कृपालू जी ने दो शब्द कहे कि हुक्म रजाई चलना नानक लिखिया ना। जदों असीं हजूर दे बचन पढ़ने हां ते जपजी साहिब च ही हुक्म नू मनन दी गल करदिआं साहिब ने कहा कि जो तुद भावै साई भली का है। इहदा मतलब यह हुक्म मनना रजा भी चलना। धन गुरु अर्जुन देव जी हुक्म मनन विच रजा मनन विच भाणे मनन विच आखीरली खाद ने। हजूर कृपालू जी ने कहा साहिब जी ने कि जो तुद भावै साई भली कार, तू सदा सलामत निरंकार। धन गुरु नानक साहिब दे बचन पढ़े असी दुख नू आम तौर ते कहने रब दी करोपी, मुसीबत आ पै कहने रब साडा वैरी, घर विच किते गरीबी आ जाए ते शब्द वरतने रब ने साडे नाल वैर कमाया। पर गुरु के सिखो पहला लैसन ही हुक्म रजा है, तेरे घर दुख आ जाए, तेरे घर कंगालता आ जाए, तेरे घर गरीबी आ जाए, तेरे घर मौत सदा दे दे, कदी रब नू उलामा ना दई, क्योंकि बाबा जी ने सबके सुखाया है। कह लगे केतिया दुख भूख सद मार, पर इथे उलामा कोई नहीं। प्यारे इथे रब दे सामने कोई गिला शिकवा नहीं, केतिया दुख भूख सद मार। ते बाबा जी कहन लगे ए पे दात तेरी दाता, दुख भूख कंगालता मौत, हे मेरे प्यारे प्रभु जी ए भी तेरी दात है। गुरु नानक साहिब जी दे अमृत बचना विचों ही मैं दो प्रमाण आप नाल होर सांझे करने चाहना। आप जी बचन पढ़ देखो, मांझ की वार विच गुरु नानक साहिब जी दे दो श्लोक ने। हजूर दी 19 रागां विच गुरु ग्रंथ साहिब विच बाणी है, एसी अगे जाके विचारांगे, क्योंकि गुरु अर्जुन देव सच्चे पातशाह जी दी केवल शहादत नहीं असी संपूर्ण जीवन नू वाचन दा यतन करां। तन गुरु नानक साहिब जी दे मांझ की वार विच दो अमृत बचन ने। आम तौर ते साडे मन दे विच इह ख्याल पनपदे ने कि सिक्खी दा संबंध केवल शरीर दे सुखां नाल है, सिक्खी दा संबंध केवल पदार्थां नाल है, सिक्खी दा संबंध केवल दाता खंडान दे नाल है। पर जेड़ी मंजिल मेरे बाबे नानक सतगुरु जी ने साडी में दित्ती है प्यारियो, उत्थे केवल सुख नहीं, अत दे दुख विच वी गुरु दा लड़, गुरु दा पल्ला, गुरु दा अंचल पकड़ के
ਸ਼ੁਕਰ ਵਿੱਚ ਜੁੜੇ ਰਹਿਣਾ ਅਸਲ ਵਿੱਚ ਇਹ ਸਿੱਖੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਪਹਿਲਾ ਸ਼ਲੋਕ ਹੈ ਕਿ ਹੇ ਪ੍ਰਭੂ, ਜੇ ਤੂੰ ਇਤਨਾ ਕੁ ਸੁੱਖ ਮੇਰੀ ਝੋਲੀ ਵਿੱਚ ਪਾ ਦੇ ਕਿ ਜਿਤਨੇ ਸੰਸਾਰ ਦੇ ਪਾਣੀ ਦੇ ਦਰਿਆ ਭਰ ਕੇ ਵਗਦੇ ਨੇ, ਇਹ ਪਾਣੀ ਦੀ ਥਾਂ ਤੇ ਅੰਮ੍ਰਿਤ ਵਰਗਾ ਦੁੱਧ ਬਣ ਜਾਏ। ਕਹਿਣ ਲੱਗੇ, ਜਿਹੜੇ ਪਹਾੜਾਂ ਦੇ ਵਿੱਚੋਂ ਚਸ਼ਮੇ ਨਿਕਲਦੇ ਨੇ ਪਾਣੀ ਦੇ, ਇਹ ਘਿਓ ਬਣ ਬਣ ਕੇ ਬਾਹਰ ਨਿਕਲ, ਤੇ ਜਿਸ ਜ਼ਮੀਨ ਤੇ ਮੈਂ ਬੈਠਣਾ ਵਾਂ, ਇਸ ਜ਼ਮੀਨ ਦੀ ਮਿੱਟੀ ਵੀ ਮੇਰੇ ਵਾਸਤੇ ਮਿੱਟੀ ਸੱਕਰ ਬਣ ਜਾਏ। ਹੇ ਪ੍ਰਭੂ, ਲੋਕ ਜਿਸ ਪਹਾੜ ਤੇ ਸੈਰ ਕਰਦੇ ਨੇ, ਮੇਰੇ ਲਈ ਤੂੰ ਪਹਾੜ ਸੋਨੇ ਤੇ ਚਾਂਦੀ ਦੇ ਬਣਾ ਦੇ, ਇਹਨਾਂ ਪਹਾੜਾਂ ਦੇ ਵਿੱਚ ਹੀਰੇ ਮੋਤੀ ਜੜੇ ਹੋਣ, ਪਰ ਹੇ ਮਾਲਕਾ, ਨਦੀਆਂ ਦੁੱਧ ਦੀਆਂ ਪ੍ਰਾਪਤ ਕਰਕੇ, ਚਸ਼ਮੇ ਘਿਓ ਦੇ ਪ੍ਰਾਪਤ ਕਰਕੇ, ਮਿੱਟੀ ਸਾਰੀ ਮਿੱਟੀ ਸ਼ੱਕਰ ਬਣਾ ਦੇਵੇਂ। ਜੇ ਤੂੰ ਪਹਾੜ ਸੋਨੇ ਚਾਂਦੀ ਦੇ ਬਣਾ, ਹੀਰੇ ਮੋਤੀ ਮੇਰੀ ਝੋਲੀ ਵਿੱਚ ਪਾ ਦੇ, ਪਰ ਮੇਰੀ ਇਹਦੇ ਨਾਲ ਤ੍ਰਿਪਤੀ ਨਹੀਂ, ਮਤ ਸਮਝੋ ਇੱਥੇ ਤ੍ਰਿਸ਼ਨਾ ਨਹੀਂ। ਕਹਿੰਦੇ ਨੇ, ਜੇ ਇਹ ਝਲਕਾਰੇ ਦੇਖ ਕੇ ਤੁਸੀਂ ਕਹੋ ਕਿ ਤੁਹਾਡੇ ਅੰਦਰ ਨੂੰ ਪੂਰਨ ਟਿਕਾ ਮਿਲਿਆ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਾਲਕਾ ਨਹੀਂ, ਮੇਰੇ ਅੰਦਰ ਨੂੰ ਕੇਵਲ ਇੱਕ ਹੀ ਚਾਖ ਹੈ, ਭਾਵੇਂ ਸੋਨੇ ਦੇ ਪਹਾੜ ਦੇ ਦੇ, ਤੇਰੀ ਬੰਦਗੀ ਤੋਂ ਬਿਨਾਂ ਮੇਰੇ ਅੰਦਰ ਨੂੰ ਟਿਕਾ ਨਹੀਂ। ਇਹ ਅੱਤ ਦਾ ਸੁੱਖ ਹੈ। ਮੈਂ ਸਿਰਫ ਅਰਜ਼ ਕਰਨੀ, ਪਾਣਾ ਕੀ, ਰਜ਼ਾ ਕੀ, ਹੁਕਮ ਕੀ, ਤੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਜ਼ਿੰਦਗੀ ਇਸ ਨੂੰ ਮੰਨਿਆ ਹੈ। ਬਾਬਾ ਨਾਨਕ ਜੀ ਦੇ ਬਚਨ ਪੜ੍ਹਨੇ ਆ ਕਿ ਨਦੀਆਂ ਹੋਵੇ ਧੇਣਵਾਂ, ਧੇਣ ਦਾ ਅਖਰੀ ਅਰਥ ਹੁੰਦਾ ਗਊ, ਧੇਣਵਾਂ ਬਹੁ ਵਚਨ ਹੈ ਕਿ ਜਿਤਨੇ ਪਾਣੀ ਦੀਆਂ ਨਦੀਆਂ ਦਰਿਆ ਨੇ, ਇਹ ਧੇਣਵਾਂ ਦਰ ਤੇ ਦੁੱਧ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸੁੰਮ ਦਾ ਅਰਥ ਇੱਥੇ ਚਸ਼ਮੇ ਹੈ, ਸੁੰਮ ਦਾ ਅਰਥ ਇੱਥੇ ਸਮੁੰਦਰ ਨਹੀਂ। ਪਾਣੀ ਦੇ ਚਸ਼ਮੇ ਦੁੱਧ ਘਿਓ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸਗਲੀ ਧਰਤੀ ਚੱਕਰ ਹੋਵੇ, ਖੁਸ਼ੀ ਕਰੈ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਉੱਪਰ ਲਾਲ ਜੜਾਓ। ਪਰ ਕਿਰਪਾ ਕਰੀ ਇੰਨਾ ਕੁਝ ਲੈ ਕੇ, ਪੀ ਤੂੰ ਹੈ ਸਾਲਾਹਣ, ਆਖਣ ਲਹਿ ਨਾ ਚਾਹੋ। ਆਪਣੀ ਸਲੋਹਤਾ, ਆਪਣੇ ਸਿਮਰਨ ਦੀ ਦਾਤ ਮੇਰੀ ਝੋਲੀ ਵਿੱਚ ਪਾਇਓ। ਗੁਰਮੁਖੋ, ਅਸੀਂ ਕਈ ਵਾਰੀ ਸੋਚਾਂਗੇ ਵੀ ਇਹੋ ਜਿਹਾ ਬੰਦਾ ਤਾਂ ਆਪੇ ਬੰਦਗੀ ਕਰੇਗਾ, ਜਿਹਦੇ ਘਰ ਵਿੱਚ ਦੁੱਧ ਦੀ, ਘਿਓ ਦੀ, ਸੋਨੇ ਦੀ, ਹੀਰੇ ਦੀ, ਮੋਤੀ ਦੀ, ਪਦਾਰਥਾਂ ਦੀ ਕਮੀ ਨਹੀਂ, ਤੇ ਉਹ ਤਾਂ ਚੁੱਪ ਕਰਕੇ ਏਸੀ ਕਮਰੇ ਵਿੱਚ ਬੈਠ ਕੇ ਰੱਬ ਦਾ ਸ਼ੁਕਰ ਕਰੇਗਾ ਹੀ ਨਾ, ਕਿਉਂਕਿ ਉਹਨੂੰ ਦਾਤਾਂ ਮਿਲੀਆਂ ਨੇ। ਜਿਹੜਾ ਅਗਲਾ ਸ਼ਲੋਕ ਹਜ਼ੂਰ ਦਾ ਪੜ੍ਹਿਆ, ਕਹਿਣ ਲੱਗੇ, ਕੇਵਲ ਇਹ ਸੁੱਖ ਲੈ ਕੇ ਸਿਮਰਨ ਦਾ ਚਾਹ ਨਹੀਂ, ਜੇ ਕਿਤੇ ਹੇ ਮੇਰੇ ਸਵਾਮੀ, ਇਹੋ ਜਿਹਾ ਸਮਾਂ ਆ ਜਾਏ ਕਿ ਮੇਰੇ ਤਨ ਨੂੰ ਸਿਰ ਤੋਂ ਪੈਰਾਂ ਤੱਕ ਰੋਗ ਲੱਗ ਜਾਵੇ। ਹਕੀਮ, ਵੈਦ, ਡਾਕਟਰ ਇਹ ਗੱਲ ਕਹਿ ਦੇਣ ਕਿ ਤੇਰੇ ਰੋਗ ਦਾ ਇਸ ਸੰਸਾਰ ਵਿੱਚ ਕੋਈ ਇਲਾਜ ਨਹੀਂ, ਤੇਰਾ ਰੋਗ ਕੇਵਲ ਤੇਰੀ ਮੌਤ ਬਣ ਕੇ ਆਇਆ ਹੈ। ਜੇ ਜਾਨਲੇਵਾ ਰੋਗ ਲੱਗ ਜਾਵੇ, ਹੇ ਮੇਰੇ ਸਵਾਮੀ ਜੀ, ਜੇ ਰਾਹੂ ਤੇ ਕੇਤੂ ਇਹਨਾਂ ਦੋ ਗ੍ਰਹਿਆਂ ਦੀ ਚਾਲ ਵੀ ਮੇਰੇ ਉਲਟ ਹੋਵੇ, ਤੇ ਜਿਹੜੇ ਤਸ਼ੱਦਦ ਜ਼ੁਲਮ ਕਰਨ ਵਾਲੇ ਰਾਜੇ ਨੇ ਮੇਰੇ ਘਰ ਦੇ ਵਿੱਚ ਆ ਸਮਾਜ ਦੇ ਸਾਹਮਣੇ ਮੈਨੂੰ ਚੁਰਸਤੇ ਵਿੱਚ ਖਲਾਰ ਕੇ ਮੇਰੇ ਤੇ ਤਸ਼ੱਦਦ ਕਰਨ, ਇਹਨਾਂ ਦੁੱਖਾਂ ਡਾ ਕੇ, ਇਹਨਾਂ ਤਸ਼ੱਦਦ ਸਹਿ ਕੇ, ਇੰਨਾ ਕੁਝ ਮੈਂ ਦੁਨੀਆਂ ਦਾ ਦੁੱਖ ਝੋਲੀ ਵਿੱਚ ਪਾ ਕੇ ਤਾਂ ਵੀ ਕਹਾਂਗਾ, ਮੈਨੂੰ ਸਭ ਕੁਝ ਪ੍ਰਵਾਨ ਹੈ, ਪਰ ਕਿਰਪਾ ਕਰੀ ਇਸ ਦੁੱਖ, ਇਸ ਮੁਸੀਬਤ ਵਿੱਚੋਂ, ਮੇਰੇ ਹਿਰਦੇ ਵਿੱਚੋਂ ਤੇਰੀ ਯਾਦ ਨਾ ਕਿਤੇ ਵਿਸਰ ਜਾਏ। ਅੱਤ ਦੇ ਸੁੱਖ ਵਿੱਚ ਵੀ ਯਾਦ ਵੀ ਜੁੜਨਾ, ਤੇ ਅੱਤ ਦੇ ਦੁੱਖ ਵਿੱਚ ਵੀ ਸਾਈਂ ਦਾ ਪੱਲਾ ਨਾ ਪਕੜਨਾ, ਇਹੀ ਤਾਂ ਹੁਕਮ ਰਜ਼ਾ ਚੱਲਣ ਵਾਸਤੇ ਸਹਾਇਕ ਹੈ। ਹਜ਼ੂਰ ਬਾਬਾ ਨਾਨਕ ਜੀ ਦਾ ਦੂਸਰਾ ਸਲੋਕ ਹੈ, ਕਹਿਣ ਲੱਗੇ, ਪਿਆਰੇ, ਜੇ ਦੇਖੈ ਦੁੱਖ ਲਾਈਐ, ਜੇ ਮੇਰੇ ਸਰੀਰ ਨੂੰ ਦੁੱਖ ਤੂੰ ਲਾ ਦੇਵੇਂ, ਜੇ ਦੇਖੈ ਦੁੱਖ ਲਾਈਐ, ਪਾਪ ਗ੍ਰਹਿ ਦੋਏ ਰਾਹ, ਰਾਹੂ ਤੇ ਕੇਤੂ ਦੋਵੇਂ ਗ੍ਰਹਿ ਮੇਰੇ ਉਲਟ ਚੱਲਣ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ, ਖੂਨ ਪੀਣ ਵਾਲੇ ਬਾਦਸ਼ਾਹ ਮੇਰੇ ਤੇ ਜ਼ੁਲਮ ਕਰਨ, ਇਹ ਮੈਂ ਜਾਪੈ ਭਾਓ, ਪਰ ਮੇਰ ਕਰੀ ਮੈਂ ਦੁੱਖ ਲੈ ਕੇ ਕਦੀ ਉਲਾਮਾ ਨਹੀਂ ਦਿਆਂਗਾ, ਇਹ ਪੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ। ਪੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਹੋ। ਅੱਤ ਦਾ ਸੁੱਖ ਵੀ ਚਾਹੋ ਹੈ, ਤੇ ਗੁਰਮੁਖੋ, ਸਿੱਖ ਲਈ ਅੱਤ ਦਾ ਦੁੱਖ ਵੀ ਚਾਹੋ ਹੈ।
ਇਸ ਤੋਂ ਅੱਗੇ ਚਲੀਏ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਬੈਠੇ ਹੋ। ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਭਾਣੇ ਸ਼ਬਦ ਦੀ ਵਿਆਖਿਆ ਕੀਤੀ ਹੈ ਤੇ ਭਾਣੇ ਦਾ ਆਖਰੀ ਅਰਥ ਜੇ ਕਰਨ ਤੁਰੀਏ ਤੇ ਭਾਣੇ ਦਾ ਅਰਥ ਹੁਕਮ ਵੀ ਹੈ। ਆ ਤਿੰਨ ਸ਼ਬਦ ਭਾਣਾ, ਹੁਕਮ ਤੇ ਰਜ਼ਾ ਬਿਲਕੁਲ ਨੇੜੇ ਨੇੜੇ ਦੇ ਨੇ। ਗੁਰੂ ਅਮਰਦਾਸ ਜੀ ਨੂੰ ਪੁੱਛੀਏ ਤੇ ਹਜ਼ੂਰ ਕਹਿੰਦੇ ਨੇ ਭਾਣੇ ਦਾ ਅਰਥ ਉਹਦਾ ਹੁਕਮ, ਭਾਣੇ ਦਾ ਅਰਥ ਉਹਨੂੰ ਪਾ ਜਾਣਾ। ਕਹਿੰਦੇ ਨੇ ਸੰਬੰਧ ਕੇਵਲ ਮੌਤ ਦਾ ਭਾਣੇ ਨਾਲ ਨਹੀਂ, ਜਿਸ ਦਿਨ ਤੇਰੇ ਘਰ ਬੱਚਾ ਜਨਮ ਲੈਂਦਾ ਹੈ ਤੂੰ ਵਧਾਈਆਂ ਇੱਕ ਦੂਜੇ ਤੋਂ ਪ੍ਰਾਪਤ ਕਰਨਾ। ਸੱਚ ਜਾਣੀ ਸਿੱਖ ਲਈ ਜਨਮ ਵੀ ਭਾਣਾ ਹੈ ਤੇ ਸਿੱਖ ਲਈ ਸੰਸਾਰ ਤੋਂ ਕੂਚ ਕਰਨਾ ਵੀ ਭਾਣਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ ਕਿ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਸਾਈ ਦਾ ਭਾਣਾ ਵਾਪਰਿਆ, ਜਦੋਂ ਪਰਮਾਤਮਾ ਦਾ ਹੁਕਮ ਹੋਇਆ ਉਦੋਂ ਜੀਵ ਦਾ ਜਨਮ ਹੋ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਇਹਨੂੰ ਸੋਹਣਾ ਚੰਗਾ ਪਰਿਵਾਰ ਪ੍ਰਾਪਤ ਹੋ ਗਿਆ। ਭਾਣੇ ਦਾ ਜ਼ਿਕਰ ਕਰਦਿਆਂ ਮੇਰੇ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਕਦੀ ਪੜ੍ਹੀਏ। ਆਪ ਜੀ ਰਾਮਕਲੀ ਸੱਦ ਪੜ੍ਹਦੇ, ਉਸ ਸੱਦ ਦੀਆਂ 6 ਪੌੜੀਆਂ ਨੇ ਤੇ ਸੱਦ ਦੇ ਉਚਾਰਨ ਕਰਤਾ ਨੇ ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ। ਤੇ ਉਹਨਾਂ ਨੇ ਜੋ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ, ਅਸਲ ਵਿੱਚ ਸੱਦ ਬਾਣੀ ਗੁਰੂ ਅਮਰਦਾਸ ਜੀ ਦਾ ਵਸੀਅਤਨਾਮਾ ਹੈ ਕਿ ਆਪਣੇ ਤੁਰਨ ਤੋਂ ਪਹਿਲਾਂ, ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ ਹਜ਼ੂਰ ਨੇ ਜੋ ਰਸਨਾ ਤੋਂ ਬਚਨ ਕਹਿ ਉਹਨੂੰ ਬਾਬਾ ਸੁੰਦਰ ਜੀ ਨੇ ਕਲਮ ਬੰਦ ਕਰ ਦਿੱਤਾ। ਉੱਥੇ ਕਿਰਪਾਲੂ ਦਾਤਾ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਅਸਲ ਵਿੱਚ ਭਗਤ ਦਾਤਾ ਮਹਾਂਪੁਰਸ਼ ਸਤਿਗੁਰੂ ਕੇਵਲ ਉਹ ਹੈ ਜਿਹੜਾ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ ਤੇ ਜਿਹੜਾ ਸਾਈਂ ਦੇ ਭਾਣੇ ਉੱਤੇ ਕਟਾਕਸ਼ ਤੇ ਤਰਕ ਕਰਨ ਲੱਗ ਪਵੇ ਉਹ ਕਦੀ ਭਗਤ ਨਾ ਮਹਾਂਪੁਰਸ਼ ਨਾ ਉਹ ਸਿੱਖ ਹੋ ਸਕਦਾ ਹੈ। ਹਜ਼ੂਰ ਦਾ ਅਸੀਂ ਬਚਨੇ ਪੜ੍ਹਨੇ ਹਾਂ ਕਿ ਭਗਤ ਸਤਿਗੁਰ ਪੁਰਖ ਸੋਈ। ਹਜ਼ੂਰ ਦੇ ਬਚਨ ਨੇ ਭਗਤ ਕੌਣ ਹੈ, ਸਤਿਗੁਰੂ ਕੌਣ ਹੈ ਤੇ ਇੱਥੇ ਪੁਰਖ ਦਾ ਅਖਰੀ ਅਰਥ ਹੈ ਮਹਾਂਪੁਰਖ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ। ਅਸਲ ਵਿੱਚ ਜਿਹਨੂੰ ਖਰੀ ਦਾ ਭਾਣਾ ਪਾ ਜਾਏ ਉਹੀ ਤਾਂ ਭਗਤ ਹੈ, ਉਹੀ ਤਾਂ ਮਹਾਂਪੁਰਸ਼ ਹੈ। ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੇ ਤੇ ਗੁਰੂ ਰਾਮਦਾਸ ਜੀ ਨੇ ਤਾਂ ਸੂਈ ਰਾਗ ਵਿੱਚ ਸਿਖਰ ਦੀ ਗੱਲ ਕਹਿ ਦਿੱਤੀ ਕਿ ਭਾਣਾ ਮੰਨਦਿਆਂ ਹੋਇਆਂ ਪ੍ਰਭੂ ਦੇ ਚਰਨਾਂ ਵਿੱਚ ਖਲੋ ਕੇ ਇੱਕ ਬੇਨਤੀ ਕੀਤੀ। ਭਾਣਾ ਕੀ ਹੈ? ਭਾਣੇ ਦਾ ਸੰਬੰਧ ਕੇਵਲ ਦੁਖਾਂਤ ਨਾਲ ਨਹੀਂ, ਭਾਣੇ ਦਾ ਸੰਬੰਧ ਸਿੱਖ ਦੇ ਅੰਦਰ ਜੀਵਨ ਨਾਲ ਹੈ। ਇਹ ਸਵੇਰ ਤੋਂ ਸ਼ਾਮ ਤੱਕ ਜੋ ਕੁਝ ਵੀ ਵਾਪਰਦਾ ਹੈ ਇਹ ਭਾਣੇ ਦੇ ਵਿੱਚ ਚੱਲਦਾ ਹੈ। ਇਹੀ ਕਾਰਨ ਕਿ ਸਵੇਰੇ ਜਦੋਂ ਦਿਨ ਚੜ੍ਹਦਾ ਹੈ ਤੇ ਪ੍ਰਕਾਸ਼ ਕਰਕੇ ਕਹਿੰਦੇ ਆ ਸੱਚੇ ਪਾਤਸ਼ਾਹ 4 ਪੈਰ ਦਿਨ ਆਇਆ ਆਪਣੇ ਭਾਣੇ ਵਿੱਚ ਬਤੀਤ ਕਰ ਲਈ ਤੇ ਜਦੋਂ ਰਾਤ ਪੈਂਦੀ ਏ ਫਿਰ ਸ਼ਬਦ ਵਰਤਨੇ ਆ ਸਾਈਆਂ ਜੀ 4 ਪੈਰ ਰਹਿਣ ਆਈਏ ਆਪਣੇ ਭਾਣੇ ਵਿੱਚ ਬਤੀਤ ਕਰ ਲਈ। ਇਹਦਾ ਮਤਲਬ ਸਿੱਖ ਦੀ ਜ਼ਿੰਦਗੀ ਹੈ ਕੇਵਲ ਭਾਣਾ, ਜੇ ਜਾਗਦਾ ਤਾਂ ਵੀ ਭਾਣਾ, ਜੇ ਸੌਂਦਾ ਹੈ ਤਾਂ ਵੀ ਭਾਣਾ, ਜੇ ਜਨਮ ਹੁੰਦਾ ਤੇ ਤਾਂ ਵੀ ਭਾਣਾ, ਤੇ ਜੇ ਕਿਸੇ ਦੀ ਮੌਤ ਹੁੰਦੀ ਏ ਇਹਦੀ ਜ਼ਬਾਨ ਤੇ ਤਾਂ ਵੀ ਸ਼ਬਦ ਆਉਂਦਾ ਹੈ ਭਾਣਾ। ਗੁਰੂ ਰਾਮਦਾਸ ਕਿਰਪਾਲੂ ਜੀ ਸੂਈ ਰਾਗ ਵਿੱਚ ਅੰਮ੍ਰਿਤ ਬਚਨ ਕਿਹਾ ਕਿ ਭਾਣੇ ਦੀ ਗੱਲ ਕਰਦਿਆਂ ਹਜ਼ੂਰ ਕਹਿਣ ਲੱਗੇ ਕਿ ਪ੍ਰਭੂ ਜੇ ਆਪ ਜੀ ਕਿਰਪਾ ਕਰਕੇ ਮੈਨੂੰ ਸੁੱਖ ਦੀ ਦਾਤ ਦੇ ਦਿਓ ਤੇ ਸੁੱਖ ਵਿੱਚ ਵੀ ਮੈਂ ਤੇਰੇ ਸਿਮਰਨ ਵੀ ਜੁੜਾਂਗਾ ਤੇ ਜੇ ਤੁਸੀਂ ਮੈਨੂੰ ਦੁੱਖ ਦੇ ਦਿਓ ਤੇ ਮੈਂ ਉਸ ਦੁੱਖ ਨੂੰ ਲੈ ਕੇ ਵੀ ਤੇਰਾ ਸ਼ੁਕਰ ਕਰਾਂਗਾ। ਜੇ ਮੇਰੇ ਮਾਲਕਾ ਤੂੰ ਭੁੱਖ ਦੇ ਦੇ ਮੈਂ ਭੁੱਖ ਵਿੱਚ ਵੀ ਸਬਰ ਨੂੰ ਰੋਟੀ ਬਣਾ ਕੇ ਤੇਰਾ ਸ਼ੁਕਰ ਕਰਾਂਗਾ ਤੇ ਜੇ ਮੌਕਾ ਇਹੋ ਜਿਹਾ ਬਣ ਜਾਏ ਕਿ ਆਪਣੇ ਤਨ ਮਨ ਦੇ ਟੁਕੜੇ ਕਰਾ ਕੇ ਅੱਗ ਵਿੱਚ ਫੂਕਣਾ ਪੈ ਜਾਏ ਮੈਂ ਤਨ ਮਨ ਤੱਤੀ ਤਵੀ ਤੇ ਟੁਕੜੇ ਤਾਂ ਕਰ ਸਕਾਂਗਾ ਪਰ ਇੱਕ ਕਿਰਪਾ ਕਰੀ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਤੋਂ ਕਦੀ ਵਿਛੋੜੀ। ਅਸਲ ਵਿੱਚ ਇਹ ਹੈ ਭਾਣਾ ਸੁੱਖ ਕਰਕੇ ਕੇਵਲ ਨਹੀਂ, ਹਜ਼ੂਰ ਦੇ ਬਚਨ ਨੇ ਕਿ ਜੇ ਸੁੱਖ ਦੇਹੇ ਤਾਂ ਤੁਝੈ ਆਰਾਧੀ, ਜੇ ਸੁੱਖ ਦੇ ਤੇ ਤੇਰੀ ਆਰਾਧਨਾ ਕਰਾਂਗਾ, ਦੁੱਖ ਤੀ ਤੁਝੈ ਧਿਆਈ, ਦੁੱਖ ਆ ਜਾਏ ਤੇ ਦੁੱਖ ਵਿੱਚ ਵੀ ਮੈਂ ਤੇਰਾ ਚਿੰਤਨ ਕਰਾਂਗਾ।
ਸਿਆਣੇ ਲੋਕ ਇਹ ਗੱਲ ਬੜੀ ਸੋਹਣੀ ਸਮਝਾਉਂਦੇ ਨੇ, ਪਿਆਰਿਓ ਸਿੱਖ ਤਾਂ ਦੁੱਖ ਸੁੱਖ ਵਿੱਚ ਸਾਈਂ ਦਾ ਪੱਲੂ ਕਦੀ ਛੱਡਦਾ ਕਿ ਨਹੀਂ। ਇੱਕ ਬੜੀ ਸੋਹਣੀ ਘਟਨਾ ਇੱਕ ਵਿਦਵਾਨ ਨੇ ਅੰਕਿਤ ਕੀਤੀ ਹੈ, ਸ਼ਾਇਦ ਆਪ ਸੱਜਣਾ ਨੇ ਉਹ ਸੁਣੀ ਵੀ ਹੋਵੇਗੀ ਵਿਚਾਰਕਾਂ ਪਾਸੋਂ, ਕਿ ਬਾਦਸ਼ਾਹ ਦਾ ਆਪਣੇ ਵਜ਼ੀਰ ਦੇ ਨਾਲ ਅੱਤ ਦਾ ਨੇਕ ਹੈ। ਜਿੱਥੇ ਵੀ ਉਹਨਾਂ ਜਾਣਾ ਇਕੱਠਿਆਂ ਨੇ ਜਾਣਾ, ਜੇ ਪ੍ਰਸ਼ਾਦ ਪਾਣੀ ਛਕਣਾ ਤਾਂ ਇਕੱਠਿਆਂ ਨੇ ਬੈਠ ਕੇ ਛਕਣਾ, ਜੇ ਕਿਤੇ ਕੋਈ ਕੰਮ ਪ੍ਰੋਗਰਾਮ ਉਲੀਕਣਾ ਤਾਂ ਦੋਨਾਂ ਨੇ ਇਕੱਠੀ ਸਲਾਹ ਕਰਨੀ। ਅੱਜ ਬਾਦਸ਼ਾਹ ਤੇ ਵਜ਼ੀਰ ਦੋਨੋਂ ਬਾਗ ਵਿੱਚ ਘੁੰਮਦੇ ਪਏ ਨੇ। ਸਾਹਮਣੇ ਕੀ ਦੇਖਦਾ ਬਾਦਸ਼ਾਹ ਕਿ ਰੁੱਖ ਦੇ ਸਿਖਰ ਤੇ ਇੱਕ ਫਲ ਲਗਾ ਹੈ। ਮਾਲੀ ਨੂੰ ਆਵਾਜ਼ ਦਿੱਤੀ ਕਿ ਆ ਬੇਮੌਸਮਾ ਫਲ ਕਿਵੇਂ ਲੱਗ ਗਿਆ ਇੱਕ ਰੁੱਖ ਨੂੰ? ਤੇ ਮਾਲੀ ਕਹਿੰਦਾ ਹੈ ਕਿ ਬਾਦਸ਼ਾਹ ਸਲਾਮਤ, ਕਿ ਪਤਾ ਨਹੀਂ ਇਸ ਰੁੱਖ ਨੂੰ ਇੱਕੋ ਫਲ ਲੱਗਾ ਹੈ ਤੇ ਅੱਜ ਇਹ ਫਲ ਪੱਕ ਚੁੱਕਾ ਹੈ। ਬਾਦਸ਼ਾਹ ਕਹਿਣ ਲੱਗਾ ਇਸ ਫਲ ਨੂੰ ਤੋੜ ਕੇ ਮੇਰੇ ਸਾਹਮਣੇ ਲਿਆਓ। ਤੋੜ ਕੇ ਫਲ ਲਿਆਂਦਾ, ਚੱਖਣ ਲੱਗਾ ਤੇ ਚਿੱਤ ਵਿੱਚ ਆਇਆ ਮਨਾ ਕਿ ਇਸ ਵਜ਼ੀਰ ਨੂੰ, ਇਸ ਆਪਣੇ ਮੰਤਰੀ ਨੂੰ ਤੂੰ ਅੱਤ ਦਾ ਪਿਆਰ ਕਰਨਾ ਹੈ। ਕਿਤਨਾ ਚੰਗਾ ਹੋਵੇ ਕਿ ਇਸ ਵਜ਼ੀਰ ਨੂੰ ਕਹਿ ਕਿ ਇਸ ਫਲ ਦਾ ਅੱਧਾ ਹਿੱਸਾ ਪਹਿਲਾਂ ਤੂੰ ਖਾ ਲੈ ਤੇ ਬਾਅਦ ਵਿੱਚ ਅੱਧਾ ਹਿੱਸਾ ਤੂੰ ਮੈਨੂੰ ਦੇ ਦੇ। ਮੈਂ ਸਿਰਫ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ ਕਿ ਰਜ਼ਾ ਭਾਣਾ ਹੁਕਮ ਸਿੱਖ ਵਾਸਤੇ ਕਿਵੇਂ ਹੈ। ਬਾਦਸ਼ਾਹ ਨੇ ਫਲ ਦਿੱਤਾ ਤੇ ਨਾਲ ਕਹਿਣ ਲੱਗਾ ਕੇਵਲ ਆਪਣਾ ਹਿੱਸਾ ਚੱਖੀ, ਅੱਧਾ ਹਿੱਸਾ ਖਾਣ ਤੋਂ ਬਾਅਦ ਇਹ ਫਲ ਦਾ ਟੁਕੜਾ ਮੈਨੂੰ ਵਾਪਸ ਕਰ ਦੇ। ਵਜ਼ੀਰ ਨੇ ਆਪਣੇ ਦੰਦਾਂ ਨਾਲ ਫਲ ਨੂੰ ਤੋੜਿਆ, ਜਦੋਂ ਜੀਭ ਤੇ ਰੱਖ ਕੇ ਸਵਾਦ ਮਾਨਣ ਲੱਗਾ ਤੇ ਇਹਦੀਆਂ ਅੱਖਾਂ ਛਲਕਾਂ। ਬਾਦਸ਼ਾਹ ਪੁੱਛਦਾ ਹੈ ਕਿ ਫਲ ਦਾ ਰਸ ਕੈਸਾ ਹੈ? ਵਜ਼ੀਰ ਕਹਿੰਦਾ ਬਾਦਸ਼ਾਹ ਫਲ ਤਾਂ ਬੜੇ ਤੇਰੇ ਹੱਥਾਂ ਵਿੱਚੋਂ ਖਾਧੇ, ਪਰ ਜਿਹੜਾ ਅੱਜ ਹੱਥਾਂ ਨਾਲ ਤੋੜ ਕੇ ਦਿੱਤੇ ਇਹੋ ਜਿਹਾ ਸਵਾਦ ਪਹਿਲਾਂ ਕਦੀ ਨਹੀਂ ਚੱਖਿਆ। ਖਾਈ ਗਿਆ ਆਪਣਾ ਹਿੱਸਾ ਉਹਨੇ ਫਲ ਦਾ ਖਾ ਲਿਆ, ਪਰਤ ਕੇ ਜਦੋਂ ਬਾਦਸ਼ਾਹ ਵਾਲੇ ਹਿੱਸੇ ਨੂੰ ਕੱਟ ਕੇ ਖਾਣ ਲੱਗਾ, ਬਾਦਸ਼ਾਹ ਕਹਿੰਦਾ ਆਪਣਾ ਹਿੱਸਾ ਖਾ ਕੇ ਹੁਣ ਮੇਰੇ ਵਾਲਾ ਹਿੱਸਾ ਕਿਉਂ? ਕਹਿੰਦਾ ਅੱਜ ਫਲ ਦਾ ਸਵਾਦ ਹੀ ਇਤਨਾ ਹੈ, ਚਿੱਤ ਕਰਦਾ ਕੇਵਲ ਮੈਂ ਖਾਵਾਂ ਤੂੰ ਨਹੀਂ। ਬਾਦਸ਼ਾਹ ਕਹਿੰਦਾ ਜੀ ਸਦਕੇ ਸਾਰਾ ਖਾਂ, ਪਰ ਥੋੜ੍ਹਾ ਜਿਹਾ ਟੁਕੜਾ ਤਾਂ ਮੈਨੂੰ ਚੱਕ ਲੈਂਦੇ। ਵਜ਼ੀਰ ਕਹਿੰਦਾ ਨਹੀਂ, ਇਹ ਕੇਵਲ ਮੇਰੇ ਲਈ ਹੈ। ਬਾਦਸ਼ਾਹ ਨੇ ਉਹਦੇ ਹੱਥ ਵਿੱਚੋਂ ਫਲ ਧੱਕੇ ਨਾਲ ਪਕੜ ਕੇ ਜਦੋਂ ਆਪਣੇ ਦੰਦਾਂ ਨਾਲ ਕੱਟ ਕੇ ਜੀਭ ਤੇ ਰੱਖਿਆ ਤੇ ਜ਼ਹਿਰ ਵਰਗਾ ਤੌੜਾ ਫਲ ਇੱਕੋ ਦਮ ਆਪਣੇ ਮੂੰਹ ਵਿੱਚੋਂ ਬਾਹਰ ਥੁੱਕ ਦਿੱਤਾ, ਜ਼ਮੀਨ ਤੇ ਫਲ ਨੂੰ ਸੱਟ ਦਿਆਂ। ਕਹਿਣ ਲੱਗਾ ਜੇ ਇਤਨਾ ਕੌੜਾ ਫਲ ਸੀ ਤੇ ਤੂੰ ਪਹਿਲਾਂ ਖਾਣ ਲੱਗਿਆ ਕਿਉਂ ਨਾ ਕਹਿ ਦਿੱਤਾ? ਆਪਣਾ ਹਿੱਸਾ ਵੀ ਖਾ ਗਿਓ, ਜ਼ਹਿਰ ਵਰਗਾ ਕੌੜਾ ਫਲ ਖਾ ਕੇ ਵੀ ਤੂੰ ਕਹੀ ਜਾਂਦਾ ਮਿਠਾਸ ਇਹਦੇ ਵਿੱਚ ਰਸ ਬੜਾ ਹੈ। ਉਸ ਵੇਲੇ ਵਜ਼ੀਰ ਨੇ ਉੱਤਰ ਦਿੱਤਾ, ਬਾਦਸ਼ਾਹ ਮੈਂ ਅਕਿਰਤ ਕਨ ਨਹੀਂ, ਮੈਂ ਨਾ ਸ਼ੁਕਰਾ ਨਹੀਂ। ਬਾਦਸ਼ਾਹ ਪੁੱਛਦਾ ਕਿਉਂ? ਕਹਿਣ ਲੱਗਾ ਤੇਰੇ ਇਹਨਾਂ ਮੁਬਾਰਕ ਹੱਥਾਂ ਨਾਲ ਮੈਂ ਜ਼ਿੰਦਗੀ ਧਰ ਵਿੱਚ ਪੂਰਾ ਸੁੱਖ ਮਾਣਿਆ ਹੈ। ਕਦੀ ਤੇਰੇ ਹੱਥਾਂ ਨੇ ਮੈਨੂੰ ਸੋਨਾ ਦਿੱਤਾ, ਕਦੀ ਤੇਰੇ ਹੱਥਾਂ ਨੇ ਹੀਰੇ ਦਿੱਤੇ, ਕਦੀ ਤੇਰੇ ਹੱਥਾਂ ਨੇ ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ, ਕਦੀ ਤੇਰੇ ਹੱਥਾਂ ਨੇ ਮੇਰੇ ਪਰਿਵਾਰ ਲਈ ਮੈਨੂੰ ਰੋਜ਼ੀ ਦਿੱਤੀ, ਕਦੀ ਤੇਰੇ ਹੱਥਾਂ ਨੇ ਮਿੱਠੇ ਫਲ ਦਿੱਤੇ। ਜਿੰਨਾ ਹੱਥਾਂ ਨਾਲ ਤੂੰ ਅੱਜ ਤੀਕਰਾ ਮੁਬਾਰਕ ਹੱਥਾਂ ਨਾਲ ਮਿੱਠੇ ਫਲ ਦਿੰਦਾ ਰਿਹਾ ਮੈਂ ਸਵਾਦ ਮਾਣ ਕੇ ਖਾਧੇ ਨੇ। ਜੇ ਸਾਰੀ ਜ਼ਿੰਦਗੀ ਮਿਠਾਸ ਦਿੱਤੀ, ਇੱਕ ਦਿਨ ਕੁੜੱਤਨ ਆ ਗਈ ਤੇ ਮੇਰੀ ਜ਼ਮੀਰ ਕਹਿੰਦੀ ਹੈ ਤੇਰੇ ਖੱਤ ਦੀ ਕੁੜੱਤਨ ਵੀ ਮੇਰੇ ਵਾਸਤੇ ਅੰਮ੍ਰਿਤ ਹੈ, ਤੇਰੇ ਖੱਤ ਦਾ ਫਲ ਕੌੜਾ ਵੀ ਮੇਰੇ ਵਾਸਤੇ ਅੰਮ੍ਰਿਤ ਹੈ। ਸੱਚ ਜਾਣੋ ਇਹ ਵੇ ਸ਼ੁਕਰ, ਇਹ ਹੈ ਰਜ਼ਾ, ਇਹ ਹੈ ਭਾਣਾ। ਮੇਰੇ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ ਤੇ ਇਸ ਪੂਰੇ ਸ਼ਬਦ ਵਿੱਚ ਦੇਖੋ, ਕਿਤੇ ਤਰਕ ਨਹੀਂ, ਕਿਤੇ ਕਟਾਕਸ਼ ਨਹੀਂ, ਸ਼ਬਦ ਇਹ ਨੇ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਮੇਰੇ ਮਾਲਕ ਜੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਧੋਵਾਂ, ਤੇ ਮੇਰੀ ਸ਼ਰਤ ਕੋਈ ਨਹੀਂ ਕਿ ਮੈਂ ਪੱਖਾ ਧੋਵਾਂ ਮੈਂ ਪਾਣੀ ਤੇ ਲੈ ਕੇ ਆਵਾਂ, ਪੱਖਾ ਫੇਰਾ ਪਾਣੀ ਧੋਵਾਂ, ਕੋਈ ਮੇਰੀ ਸ਼ਰਤ ਨਹੀਂ। ਸਿਰਫ ਇੱਕੋ ਬੇਨਤੀ ਹੈ
جتھے مرضی رکھیں ایس سر نو اپنے چرنا تو کدی نہ وا کر دے، پکھا پھیری پانی دھواں جو دیوے تو کھائیں، پر نانک غریب ٹہ پیا دوارے کھڑ میل لکھو وڈیائی۔ یہ پانا ہے تن گرو رام داس کرپالو جی نو جے پڑھنے ہیں تے گرو گرنتھ صاحب دے شبداں وچوں بھگتاں دے بچن پڑھو۔ کبیر صاحب نے پانا منن سبندی ایک امرت بچن اچارن کیتا ہے، یہ شبد گرو گرنتھ صاحب وچ ہے۔ شبد آرمب ہوندا ہے بابا کبیر صاحب جی اپنی مبارک رسنا تو اینو اچارن کر دیں، کہن لگے پیاریا کہ پرماتما دی بندگی کردیاں اودا سمرن کردیاں نہ تا کدی روش کریں، نہ اودے سامنے کدی گلا کریں، نہ پرماتما نو جا کے کدی علامے دیں، بس تو اپنی زندگی نو پربھو پرائن اس طرح بنا دے کہ جویں ایک کمل دا پھل پانی دے سہارے تے جیندا ہے۔ کبیر صاحب دے امرت بچن نے کہ بندے بندگی اختیار اے رضا ہے، صاحب روش دھرو کہ پیار، جے مالک تیرے تے غصہ کرے تاں وی اے دے در تے ڈگ، تے جے تینوں پیار کر کے اپنے سینے نال لاندا ہے تے تاں وی تو مالک دے چرناں وچ ٹہ پو۔ بندے بندگی اختیار صاحب روش دھرو کہ پیار، کہن لگے نام تیرا آدھار میرا، جو پھول جئی ہے نار، کہ کبیر غلام گھر کا جی آئے پاویں مار، تیری مرضی ہے پاویں مار تے تیری مرضی ہے پاویں جوال لے، میں تیرے در دا غلام ہاں، غلام دا کم ہے کیول ست بچن کر کے حکم نمن۔ انہاں دے امرت بچنا وچوں ایک ادھارن انہاں نے دتی ہے۔ پیارے ساڈے شبد ہندے نے بڑے میٹھے جہے کہ اسی داس ہاں، اسی جھاڑو بردار ہاں، اسی سنگتاں دے گرو در دے کوکر ہاں۔ ایک ہندے نے زبانی کلامی شبد لوکاں دے اندر نو پربھاوت کر لئی، ایک ہندے نے انہاں شبداں نو کہن تو پہلا اپنی زندگی نو کما لے۔ کبیر صاحب نے ایک امرت بچن کیا ہے، کہندے نے کہ پربھو دیکھو کس اوستھا وچ وچردے نے، جے انہاں دا آتمک جیون دیکھیے تے اس اوستھا وچ بیٹھے نے کہ سنتن سنگ کبیرہ بگڑیو، سو کبیر رام کوئی نبھریو۔ کبیر رام کا روپ ہو گیا، خود اپنی رسنا تو کہنے اب تو جائے چڑے سنگھاسن، ملے ہے سارنگ پانی، رام کبیرہ ایک پہ ہے کو نہ سکے پچھانی۔ اے خود انہاں دا اپنا جیون ہے، جدو انہاں دی آتمک اوستھا نو دیکھنے ہاں تے اپنی مبارک رسنا تو بھگت جی بڑی اچھی آواز وچ کہندے نے دنیا دے لوگو کہ ہن تا پرماتما دے در تے اینی کو رحمت ہو گئی کہ کبیر من نرمل پیا، جیسا گنگا نیر پاچھا لاگو خر پھرے کیت کبیر۔ کبیر رام کا روپ ہو گئے، سنگھاسن تے جا بیٹھے تے جدوں کتے پانے دی گل آئی تے اس مہاپرش نے اپنی رسنا تو کیا سنسار دے لوگو ٹھیک ہے میں او دے چرناں وچ لین ہو گیا پر میں او دا شریک نہیں، میرا نام سائیں نے موتی رکھیا ہے، میرے گلے وچ ایک حکم دا سنگل پایا ہے، کبیر تے رب دے در دا کتا ہے، جتر حکم دے سنگل نال کھچے میں ادھر ہی چلا جاندا۔ حکم مندے انہاں شبد کہ کبیر کوکر رام کو متیاں میرو نہ، جڑے سارنگ پانی ہو گئے، جڑا رام کبیرا ایک پے جنہاں نو پچھے پرماتما کہندا ہے کبیر کبیر، تے جڑے اپنی رسنا تو کہہ رہے نے کہ میں تا چرن کمل کی موج میں رہوں انت ار آد، اس اوستھا دے مالک کہہ رہے نے کہ دنیا دے لوگو کبیر کوکر رام کو متیا میرو ناؤں، گلے ہمارے جیوری جے کھنچے تہ جاؤں۔ میرے گل وچ تسی حکم دی زنجیر پائی ہے، آؤ کدی بابے فرید جی دے درشن کریے۔ بابا صاحب جی دے 130 شلوک آپاں پڑھنے وچ گرو صاحباناں دے چار شبد نے اس مہان مہاپرش دے گرو گرنتھ صاحب وچ، جدن انہاں رضا دی گل کیتی انہاں دے دو شلوک کہہ کے میں تین اگے چلنا۔ میں صرف بینتی کرنی چاہنا گرمخو کیول 33 دی گل نہ کریے، اپنی زندگی نو کمان دا یتن کریے، کیونکہ دکھ سکھ سادے گھراں وچ آونے نے
ਪਿਆਰਿਆ ਦੁੱਖ ਵਿੱਚ ਵੀ ਤੇਰਾ ਮਨ ਬਣਿਆ ਹੋਵੇ ਉਹਦੀ ਰਜ਼ਾ ਹੈ, ਸੁੱਖ ਮਿਲੇ ਤੇ ਉਹਦੇ ਸ਼ੁਕਰਾਨੇ ਵਿੱਚ ਜੁੜ ਜਾਂ। ਬਾਬਾ ਫਰੀਦ ਸਾਹਿਬ ਨੇ ਪਹਿਲਾ ਬਚਨ ਹੈ ਉਹਨਾਂ ਦਾ, ਕਹਿੰਦੇ ਨੇ ਰੱਬ ਦੇ ਘਰ ਲਈ ਦੇ ਦਰਵਾਜ਼ੇ ਕਿੰਨਾ ਲਈ ਖੁੱਲਦੇ। ਅਸੀਂ ਸਾਰੇ ਕਹਿੰਦੇ ਹਾਂ ਪਰਮਾਤਮਾ ਤੂੰ ਸਾਨੂੰ ਆਪਣੇ ਘਰ ਥਾਂ ਦੇ। ਕਹਿਣ ਲੱਗੇ ਜਿਉਂਦੇ ਜੀ ਰੱਬ ਦੇ ਬੂਹੇ ਕੁਦੇ ਲਈ ਖੁੱਲੇ। ਉਹਨਾਂ ਨੇ ਤਿੰਨ ਬਚਨ ਕਹੇ, ਕਹਿੰਦੇ ਨੇ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣਦਾ ਹੈ, ਦੂਸਰੀ ਗੱਲ ਕਹੀ ਕਿ ਜਿਹੜਾ ਇਨਸਾਨ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ, ਦੁੱਖ ਸੁੱਖ ਨੂੰ ਇੱਕ ਬਰਾਬਰ ਜਾਣੇ, ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨੇ, ਤੇ ਤੀਜੀ ਗੱਲ ਕੋਸ਼ਿਸ਼ ਕਰੇ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਧੋਣ ਲਈ, ਤਿੰਨ ਗੱਲਾਂ ਨੂੰ ਜ਼ਿੰਦਗੀ ਵਿੱਚ ਕਮਾ ਲਏ ਤੇ ਰੱਬ ਉਹਦੇ ਲਈ ਬੂਹੇ ਖੋਲ ਦਿੰਦਾ। ਉਹਨਾਂ ਦਾ ਬਚਨ ਹੈ ਫਰੀਦਾ, ਦੁੱਖ ਸੁੱਖ ਇੱਕ ਕਰ ਹੁਕਮ ਰਜ਼ਾਈ ਚੱਲਣਾ। ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸਵਾ ਭਲਾ ਤਾਂ ਲੱਭੀ ਦਰਬਾਰ। ਜੋ ਰੱਬ ਕਰਦਾ ਉਹਨੂੰ ਭਲਾ ਕਰਕੇ ਮੰਨ ਲੈ, ਤੈਨੂੰ ਰੱਬ ਦਾ ਦਰਬਾਰ ਮਿਲੇਗਾ। ਉਹਨਾਂ ਦਾ ਹੀ ਅੰਮ੍ਰਿਤ ਬਚਨ ਹੈ। ਭਾਵੇਂ ਕਈ ਸੱਜਣ ਉਸ ਸ਼ਲੋਕ ਦੀ ਭੂਮਿਕਾ ਬਣਦੇ ਨੇ, ਪਰ ਅਸੀਂ ਇਹਦੇ ਸਿਧਾਂਤ ਨੂੰ ਲੈਣਾ ਹੈ। ਦਰਿਆ ਪਾਣੀ ਦਾ ਚੜ੍ਹ ਕੇ ਆਇਆ ਤੇ ਦਰਿਆ ਦੀਆਂ ਪਾਣੀ ਦੀਆਂ ਛੱਲਾਂ ਨੇ, ਲਹਿਰਾਂ ਨੇ ਕਿਨਾਰਿਆਂ ਨੂੰ ਖੋਰਨਾ ਸ਼ੁਰੂ ਕਰ ਦਿੱਤਾ, ਕਿਨਾਰਿਆਂ ਨੂੰ ਤੋੜ ਕੇ ਆਪਣੇ ਨਾਲ ਲਿਜਾਣ ਲੱਗੀਆਂ। ਸ਼ਹਿਰ ਵਾਲੇ ਪਾਸੇ ਪਾਣੀ ਆ ਗਿਆ ਤੇ ਲੋਕ ਇਕੱਠੇ ਹੋ ਕੇ ਇਸ ਮਹਾਂਪੁਰਸ਼ ਦੇ ਕੋਲ ਗਏ। ਮੈਂ ਅਰਜ਼ ਆਪ ਜੀ ਦੇ ਸਮਕਸ਼ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੰਨਾ ਕੁ ਖਜ਼ਾਨਾ ਹੈ ਕਿ ਕਰੋੜਾਂ ਜਨਮ ਲੈ ਕੇ ਵੀ ਜੇ ਗੱਲ ਕਰਦੇ ਰਹੀਏ ਇਸ ਪਿਆਰੇ ਪ੍ਰੀਤਮ ਨੂੰ ਕਦੀ ਵੀ ਕੋਈ ਪੂਰਾ ਬਿਆਨ ਨਹੀਂ ਕਰ ਸਕੇ। ਇੰਨੀ ਰਹਿਮਤ ਹੈ। ਇੱਕ ਸ਼ਬਦ ਨੇ ਸਾਡੇ ਮੌਖਿਕ, ਮੈਂ ਵੀ ਅੱਖਰੀ ਅਰਥ ਕਰੀ ਜਾਣਾ, ਇੱਕ ਸ਼ਬਦ ਨੇ ਆਪਣੀ ਆਤਮਾ ਨਲਕਮਾ ਹੈ। ਅੱਜ ਤੁਸੀਂ ਦੇਖਦੇ ਹੋ ਕਿ ਟੀਕੇ ਬਹੁਤ ਜ਼ਿਆਦਾ ਨੇ, ਮੈਂ ਖਿੰਨ ਵਿੱਚੋਂ ਨਿਕਲਿਆ। ਗੁਰਬਾਣੀ ਦੇ ਟੀਕੇ, ਕਲਮਾਂ ਨਾਲ ਅਰਥ ਕਰਨ ਵਾਲੇ, ਕਥਾ ਵਿਚਾਰਾਂ ਕਰਨ ਵਾਲੇ ਬੇਅੰਤ ਸੱਜਣ ਮਿਲਣਗੇ। ਗੁਰੂ ਅਰਜੁਨ ਦੇਵ ਜੀ ਨੂੰ ਇੱਕ ਬਚਨ ਕਿਹਾ ਸੀ ਸਿੱਖਾਂ ਨੇ ਸੱਚੇ ਪਾਤਸ਼ਾਹ ਕਿ ਬੀੜ ਸਾਹਿਬ ਉੱਥੇ ਪਰਮੇਸ਼ਰ ਕਾ ਥਾਨ ਤਾਂ ਆਪਨੇ ਰਚ ਦਿੱਤਾ, ਪਰ ਇੱਕ ਕਿਰਪਾ ਕਰੋ, ਇਸ ਬਾਣੀ ਦੇ ਅਰਥ ਕੌਣ ਕਰੇਗਾ। ਇਹ ਠੀਕ ਹੈ ਕਿ ਬਾਬੇ ਤਿਰਥੀਏ ਦੇ ਪੁੱਤਰ ਨੇ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕੀਤੇ ਸਨ, ਉਹਦਾ ਟੀਕਾ ਵੀ ਪੜ੍ਹਨ ਦੇ ਯੋਗ ਹੈ, ਪਰ ਉਹਨੂੰ ਇਸ ਨਜ਼ਰੀਏ ਨਾਲ ਪੜ੍ਹਨਾ ਹੈ ਕਿ ਉਸ ਵਿਦਵਾਨ ਨੇ ਅਰਥ ਬੜੇ ਸੋਹਣੇ ਕੀਤੇ। ਜਦੋਂ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਿ ਇਸ ਬਾਣੀ ਦਾ ਟੀਕਾ, ਇਸ ਬਾਣੀ ਦੇ ਅਰਥ ਕੌਣ ਕਰੇਗਾ, ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਕਹਿਣ ਲੱਗੇ ਸ਼ਬਦ ਸਿੱਖ ਦੇ ਸਾਹਮਣੇ ਹੈ, ਅਸਲ ਵਿੱਚ ਇਹਦੇ ਟੀਕੇ ਕੇਵਲ ਜ਼ਬਾਨ ਤੋਂ, ਕੇਵਲ ਕਲਮ ਨਾਲ, ਸ਼ਾਹੀ ਨਾਲ, ਕਾਗਜ਼ ਤੇ ਨਹੀਂ ਲਿਖੇ ਜਾਣਗੇ। ਸਿੱਖ ਸ਼ਬਦ ਨੂੰ ਕਮਾਏਗਾ, ਕਮਾਈ ਕਰਨ ਤੋਂ ਬਾਅਦ ਇਹਦਾ ਜੀਵਨ ਹੀ ਬਾਣੀ ਦਾ ਟੀਕਾ ਬਣ ਜਾਏ। ਜਦੋਂ ਕਮਾਈ ਕਰਕੇ ਤੁਰੇਗਾ, ਇਹਦਾ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰੇਗਾ। ਤੁਸੀਂ ਸਿਆਣੇ ਬੈਠੇ ਹੋ, ਅਰਥ ਮੈਂ ਵੀ ਕਰ ਦਿਆਂਗਾ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਪਰ ਕੀ ਮੈਂ ਆਪਣੀ ਜਿੰਦ ਗੁਰੂ ਨੂੰ ਦਿੱਤੀ ਹੈ। ਸ਼ਬਦ ਦੇ ਅਰਥ ਆਪਾਂ ਵੀ ਕਰ ਦਿਆਂਗੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਪਰ ਜਿਹੜੀ ਅਵਸਥਾ ਵਿੱਚ ਭਗਤ ਰਵਿਦਾਸ ਜੀ ਇਹ ਗੱਲ ਤੈਅ ਕਰਦੇ ਨੇ ਕਿ ਉਸ ਅਵਸਥਾ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਮਾਣਿਆ ਹੈ। ਤੋ ਰੋਜ਼ ਗੁਰੂ ਅਮਰਦਾਸ ਦੇ ਬਚਨ ਤਾਂ ਪੜ੍ਹਦੇ ਨੇ ਆ ਕਿ ਖਰ ਜੀਉ ਗੁਫਾ ਅੰਦਰ ਰੱਖ ਕੇ, ਪਾਠ ਵੱਖਰਾ ਵੱਖਰਾ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇਕਨਾ ਦਸਵਾਂ ਦੁਆਰ ਦਿਖਾਇਆ, ਅਗਲੀ ਤੋਕੇ ਤੈ ਅਨੇਕ ਰੂਪ ਨਾਉ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਪਿਆਰਿਓ, ਇਸ ਅਵਸਥਾ ਨੂੰ ਤਾਂ ਬਾਪੂ ਗੁਰੂ ਅਮਰਦਾਸ ਮੰਨਦੇ ਪਏ ਨੇ, ਆਪਾਂ ਤਾਂ ਕੇਵਲ ਪੜ੍ਹ ਕੇ ਤੇ ਵਿਆਖਿਆ ਕਰਾਂਗੇ ਨਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵੱਲ ਮੈਂ ਆਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਬਚਨ ਜੋ ਹੈ ਇਹ ਕੇਵਲ ਖਿਆਲ ਨਹੀਂ, ਕੇਵਲ ਲੋਕਾਂ ਨੂੰ ਰਿਝਾਉਣ ਵਾਸਤੇ ਸ਼ਬਦਾਵਲੀ ਨਹੀਂ, ਇੱਕ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਹੈ। ਬਾਬਾ ਫਰੀਦ ਸਾਹਿਬ ਜਦੋਂ ਰਜ਼ਾ ਦੀ ਗੱਲ ਪੈ ਕਰਦੇ ਨੇ, ਪਾਣੀ ਦਾ ਦਰਿਆ ਟੁੱਟ ਕੇ ਪਿੰਡ ਨੂੰ ਰੋੜਨ ਲੱਗਾ,
ਤੇ ਪਿੰਡ ਦੇ ਲੋਕ ਕਹਿੰਦੇ ਨੇ ਮਹਾਂਪੁਰਸ਼ਾਂ ਕਿ ਤੇਰੇ ਬਚਨਾਂ ਵਿੱਚ ਸਤਿਆ ਹੈ, ਆਪ ਹੁਕਮ ਕਰੋ ਤੇ ਕੀ ਇਸ ਪਾਣੀ ਦੇ ਨਾਲ ਪਿੰਡ ਰੁੜਦੇ ਹੋਏ ਨੂੰ ਬਚਾ ਨਹੀਂ ਸਕਦੇ। ਤੇ ਬਾਬਾ ਜੀ ਨੇ ਉੱਥੇ ਇੱਕ ਸ਼ਲੋਕ ਉਚਾਰਨ ਕੀਤਾ, ਕਹਿਣ ਲੱਗੇ ਕੰਧੀ ਵਹਿਣ ਨਾ ਢਾਏ ਐ ਦਰਿਆ, ਕਿ ਤੂੰ ਕਿਉਂ ਕਿਨਾਰਿਆਂ ਨੂੰ ਖਹਿ ਖਹਿ ਕੇ ਧਾਨਾ ਪਿਆ। ਕੰਧੀ ਵਹਿਣ ਨਾ ਢਾਏ ਤੋ ਪੀ ਲੇਖਾ ਦੇਵਣਾ, ਤੇ ਅੱਗੋ ਦਰਿਆ ਕਹਿੰਦਾ ਜਿੱਧਰ ਰੱਬ ਰਜਾਏ ਵਹਿਣ ਤੰਦਾਉ ਗਉ ਕਰੀ। ਕਹਿੰਦਾ ਤੂੰ ਤਾਂ ਮਹਾਂਪੁਰਸ਼ਾ ਰਜ਼ਾ ਵਿੱਚ ਲੈਣ ਵਾਲਾ, ਸੱਚ ਜਾਣੀ ਮੇਰੀ ਆਪਣੀ ਮਰਜ਼ੀ ਕੋਈ ਨਹੀਂ, ਜਿੱਧਰ ਰੱਬ ਲੈ ਜਾਂਦਾ ਮੈਂ ਤਾਂ ਉਧਰ ਤੁਰਨਾ ਪਿਆ। ਫਰੀਦ ਸਾਹਿਬ ਬਾਣੀ ਵਿੱਚ ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇ ਦਰਿਆ ਆ ਪਿਆ ਹੈ ਤੇ ਰੱਬ ਨੂੰ ਰਜ਼ਾ ਨੂੰ ਰੱਬ ਦੀ ਰਜ਼ਾ ਨੂੰ ਮੰਨਣ ਦੀ ਜੁਗਤ ਸਮਝੋ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇੱਕ ਹੁਕਮ ਰਜ਼ਾਈ ਚੱਲਣਾ ਤੋਂ ਹੈ। ਤੇ ਮੇਰੇ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਪੜ੍ਹੋ, ਉਹਨਾਂ ਨੇ ਆਪਣੇ ਜਨਮਤ ਤੋਂ ਲੈ ਕੇ ਤੱਤੀ ਤਵੀ ਤੱਕ ਬੈਠਣ ਤੱਕ ਸਾਰੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਨੂੰ ਉਹਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਮਦ ਸੰਨ 1563 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੀਬੀ ਭਾਨੀ ਦੀ ਕੁੱਖ ਤੋਂ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਘਰ ਵਿਖੇ ਹੋਈ ਹੈ। ਗੋਇੰਦਵਾਲ ਸਾਹਿਬ ਦਾ ਉਹ ਚੁਬਾਰਾ ਜਿੱਥੇ ਗੁਰੂ ਅਮਰਦਾਸ ਜੀ ਰਹਿਮਤਾਂ ਤਾਂ ਕਰਦੇ ਨੇ, ਉਸ ਚੁਬਾਰੇ ਵਿੱਚ ਮੇਰੇ ਗੁਰੂ ਅਰਜੁਨ ਦੇਵ ਜੀ ਦਾ ਬਚਪਨ ਬਤੀਤ ਹੋਇਆ ਹੈ। ਪਰ ਭੱਟਾਂ ਨੇ ਇੱਕ ਬਚਨ ਕਿਹਾ ਹੈ, ਪਿਛਲੇ ਦਿਨ ਮੈਂ ਅਰਜ਼ ਵੀ ਕਰਕੇ ਆਇਆ ਕਿ ਭੱਟਾਂ ਨੇ ਪਹਿਲੇ ਸਵਈਏ ਵਿੱਚ ਗੁਰੂ ਅਰਜੁਨ ਦੇਵ ਜੀ ਦੇ ਜਨਮ ਦੀ ਗੱਲ ਕੀਤੀ ਤੇ ਜਨਮ ਦੇ ਨਾਲ ਹੀ ਅੰਦਰ ਦੀ ਅਵਸਥਾ ਦੀ ਗੱਲ ਕੀਤੀ। ਭੱਟ ਦੇ ਬਚਨ ਨੇ ਕਿ ਸਿਮਰਨ ਸੋਈ ਪੁਰਖ ਅਚਲ ਅਬਨਾਸੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰਨ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੁਹਾਡੇ ਗੁਣਾਂ ਨੂੰ ਬਿਆਨ ਕਰਨ ਤੋਂ ਪਹਿਲਾਂ ਮੈਂ ਉਸ ਅਕਾਲ ਦਾ ਸ਼ੁਕਰ ਕਰਨਾ ਜਿਹਦਾ ਸਿਮਰਨ ਕਰਨ ਦੇ ਨਾਲ ਅੰਦਰ ਦੀ ਮਹਿਲ ਉਤਰਦੀ ਹੈ। ਸਿਮਰਨ ਸੋਈ ਪੁਰਖ ਅਚਲ ਅਵਨਾਸੀ, ਜੇ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਦ ਧਾਰੰਗ, ਗੁਰ ਅਰਜੁਨ ਗੁਣ ਸਹਿਜ ਵਿਚਾਰੰਗ, ਗੁਰ ਰਾਮਦਾਸ ਘਰ ਕੀ ਉਹ ਪ੍ਰਗਾਸਾ। ਆਪ ਜੀ ਗੁਰੂ ਰਾਮਦਾਸ ਜੀ ਦੇ ਘਰ ਆਏ, ਸਗਲ ਮਨੋਰਥ ਪੂਰਨ ਆਸਾ। ਆਪ ਜੀ ਦੇ ਆਉਣ ਦੇ ਨਾਲ ਗੁਰੂ ਰਾਮਦਾਸ ਜੀ ਦੇ ਘਰ ਖੇੜਾ ਆਇਆ ਹੈ, ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ। ਗੁਰੂ ਰਾਮਦਾਸ ਘਰ ਕੀ ਉਹ ਪ੍ਰਗਾਸਾ, ਸਗਲ ਮਨੋਰਥ ਪੂਰਨ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਜੀ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਹਿਚਾਣ ਲਿਆ। ਇੱਥੇ ਸ਼ਬਦ ਵੱਲ ਧਿਆਨ ਦੇਣਾ, ਜਨਮਤ ਗੁਰਮਤ ਬ੍ਰਹਮ ਪਛਾਣਿਓ ਹੈ। ਆਪਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ। ਤੇ ਸਵਈਆਂ ਆਪਨੇ ਬੇਅੰਤ ਵਾਰੀ ਪੜਿਆ ਹੋਣਾ, ਜਨਮ ਤੋਂ ਹੀ ਭਾਣੇ ਨੂੰ ਮੰਨਣ ਵਾਲੇ ਨੇ, ਜਨਮ ਤੋਂ ਹੀ ਰਜ਼ਾ ਵੀ ਜੀਣ ਵਾਲੇ ਨੇ, ਤੇ ਜਨਮ ਤੋਂ ਹੀ ਸਾਈਂ ਦੇ ਹੁਕਮ ਨੂੰ ਸਤ ਬਚਨ ਕਰਕੇ ਮੰਨਦੇ। ਬ੍ਰਹਮ ਨੂੰ ਪਹਿਚਾਣਿਆ, ਹੁਣ ਬ੍ਰਹਮ ਨੂੰ ਪਹਿਚਾਨਣਾ ਕੀ ਸੀ? ਤੇ ਮੈਂ ਪਿਛਲੇ ਦਿਨੀ ਅਰਜ਼ ਕਰਕੇ ਆਇਆ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਵਿੱਚ ਜਿਹੜੇ ਗੁਣਾਂ ਦਾ ਜ਼ਿਕਰ ਭੱਟ ਜੀ ਕਰਦੇ ਪਏ ਨੇ, ਪੰਜ ਤੱਤ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ ਜੀ ਬ੍ਰਹਮ ਨੂੰ ਪਹਿਚਾਨਣ ਵਾਲੇ ਦੀ ਵਿਆਖਿਆ ਪੰਜ ਤੱਤਾਂ ਦੇ ਗੁਣਾਂ ਤੋਂ ਕਰਦੇ ਹਨ ਕਿ ਪੰਜ ਤੱਤ ਨੇ ਜਿਨ੍ਹਾਂ ਨਾਲ ਸੰਸਾਰ ਬਣਿਆ। ਪਾਣੀ ਹੈ, ਹਵਾ ਹੈ, ਅੱਗ ਹੈ, ਮਿੱਟੀ ਹੈ, ਆਕਾਸ਼ ਹੈ। ਪੰਜ ਤੱਤਾਂ ਦੇ ਪੰਜ ਗੁਣ ਨੇ ਜੋ ਕੁਝ ਕਾਦਰ ਨੇ ਕੁਦਰਤ ਵਿੱਚ ਟਿਕਾਇਆ ਹੈ, ਤੇ ਕੁਦਰਤ ਵਿੱਚ ਟਿਕੇ ਹੋਏ ਤੱਤਾਂ ਨੂੰ ਜੀ ਕੇ ਬ੍ਰਹਮ ਗਿਆਨੀ ਦਾ ਜੀਵਨ ਵੀ ਪੰਜ ਤੱਤਾਂ ਦੀ ਤਰ੍ਹਾਂ ਹੈ। ਆਪ ਜੀ ਦੇਖੋ, ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੇ, ਬ੍ਰਹਮ ਨੂੰ ਪਹਿਚਾਨਣ ਵਾਲਾ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਤ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਵਿੱਚ ਸੱਚ, ਮੁਖ ਵਿੱਚ ਸੱਚ, ਤੇ ਜਿੱਧਰ ਨੇਤਰਾਂ ਨਾਲ ਦੇਖਣਾ ਉੱਥੇ ਵੀ ਕੇਵਲ ਸਾਈਂ ਦਿਸਣਾ, ਇਹ ਬ੍ਰਹਮ ਗਿਆਨੀ ਦੇ ਲੱਛਣ ਨੇ। ਪਿਆਰਿਓ, ਭਾਵਾਂ ਮੈਂ ਇਹਦੇ ਅਰਥ ਜ਼ਰੂਰ ਕਰਨ ਲੱਗਾਂ, ਅਸੀਂ ਕਈ ਵਾਰੀ ਕਿਸੇ ਕਰਨੀ ਵਾਲੇ ਦੇ ਜੀਵਨ ਨੂੰ ਦੇਖ ਕੇ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਜੀ ਪੂਰਨ ਬ੍ਰਹਮ ਗਿਆਨੀ ਨੇ। ਪਿਆਰਿਓ, ਨਹੀਂ। ਬ੍ਰਹਮ ਗਿਆਨੀ ਨੂੰ ਪੂਰਨ ਬ੍ਰਹਮ ਗਿਆਨੀ ਜੇ ਆਪਾਂ ਕਹਿੰਦੇ ਹਾਂ,
ਕਿ ਆਪਾਂ ਉਸ ਅਵਸਥਾ ਬ੍ਰਹਮ ਦੀ ਨੂੰ ਪਹਿਲਾਂ ਮਾਣਿਆ ਹੈ। ਸਾਨੂੰ ਪਤਾ ਹੈ ਕਿ ਪੂਰਨ ਬ੍ਰਹਮ ਗਿਆਨ ਕੀ ਹੈ। ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਤੂੰ ਕਹਿ ਦਿੱਤਾ ਜ਼ਰੂਰ ਕਿ ਪੂਰਨ ਬ੍ਰਹਮ ਗਿਆਨੀ, ਤੇ ਮੈਂ ਸ਼ਬਦ ਦੀ ਟੇਕ ਲੈ ਕੇ ਅਰਜ਼ ਕਰਨ ਲੱਗਾ ਕਿ ਪੰਜ ਤੱਤ ਨੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਨਣ ਵਾਲੇ ਪੰਜਾਂ ਤੱਤਾਂ ਵਿੱਚੋਂ ਉਹਨਾਂ ਪੰਜ ਸਹਿਜ ਗੁਣਾਂ ਦਾ ਜ਼ਿਕਰ ਪੈ ਕਰਦੇ। ਕਹਿੰਦੇ ਨੇ ਪਹਿਲਾ ਤੱਤ ਹੈ ਪਾਣੀ। ਪਾਣੀ ਦਾ ਗੁਣ ਹੈ ਕਿ ਜਿਹੜੀ ਚੀਜ਼ ਇਹਦੇ ਕੋਲ ਆਏਗੀ ਉਹਦੀ ਮੈਲ ਨੂੰ ਜ਼ਰੂਰ ਉਤਾਰਦਾ ਹੈ। ਪਰ ਚੇਤੇ ਰੱਖੋ, ਪਾਣੀ ਕੱਪੜੇ ਦੀ ਮੈਲ ਨੂੰ ਉਤਾਰ ਕੇ ਮੈਲਾ ਭਾਸਦਾ ਹੈ, ਪਰ ਖੁਦ ਉਹਦੇ ਵਿੱਚ ਜਿਹੜੀ ਨਿਰਮਲਤਾਈ ਵਾਲੀ ਅੰਸ਼ ਹੈ ਉਹ ਕਦੀ ਖਤਮ ਨਹੀਂ ਹੁੰਦੀ। ਮੈਲ ਨੂੰ ਉਤਾਰ ਕੇ ਵੀ ਉਹ ਨਿਰਮਲ ਹੈ, ਜਿਤਨਾ ਮਰਜ਼ੀ ਮੈਲਾ ਪਾਣੀ ਹੋਵੇ ਪਰ ਉਹਦੇ ਨਿਰਮਲ ਹੋਣ ਦੀ ਅਖੀਰ ਤੱਕ ਆਸ ਹੈ। ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਉਹ ਹੈ, ਬ੍ਰਹਮ ਨੂੰ ਉਸ ਨੇ ਪਹਿਚਾਣਿਆ ਹੈ ਜਿਸ ਦਾ ਅੰਦਰ ਪਾਣੀ ਦੀ ਤਰ੍ਹਾਂ ਅੱਤ ਦਾ ਨਿਰਮਲ ਹੈ ਤੇ ਉਹ ਲੋਕਾਂ ਦੀ ਮੈਲ ਨੂੰ ਉਤਾਰ ਕੇ ਵੀ ਨਿਰਮਲ ਹੈ। ਸਾਹਿਬ ਨੇ ਬਚਨ ਕੀਤੇ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਹਜ਼ੂਰ ਕਹਿੰਦੇ ਨੇ ਜਿਵੇਂ ਪਾਣੀ ਨੂੰ ਕੋਈ ਮੈਲ ਨਹੀਂ ਪਾਸਦੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਿਰਮਲ ਦੇ ਨਿਰਮਲ ਨੇ। ਅਨੇਕਾਂ ਲੋਕਾਂ ਨੇ ਉਹਨਾਂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਕੇ ਅੰਦਰ ਦੀ ਮੈਲ ਧੋਤੀ, ਤੇ ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਰੋੜਾਂ ਦੀ ਮੈਲ ਧੋ ਕੇ ਅੱਜ ਉਸੇ ਤਰ੍ਹਾਂ ਪਵਿੱਤਰ ਦੇ ਪਵਿੱਤਰ ਨਿਰਮਲ ਨੇ। ਦੂਸਰਾ ਖੁਣ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਇਹ ਹੈ ਕਿ ਅੱਗ ਦੇ ਨੇੜੇ ਕੋਈ ਜਾਂਦਾ ਹੈ ਤੇ ਅੱਗ ਕੋਲ ਗਰੀਬ ਚਲਾ ਜਾਏ, ਕਦੀ ਨਹੀਂ ਉਹ ਕਹਿੰਦੀ ਕਿ ਮੈਂ ਗਰੀਬ ਨੂੰ ਆਪਣਾ ਨਿੱਘ ਨਹੀਂ ਦੇਣਾ। ਅਮੀਰ ਚਲਾ ਜਾਏ ਉਹਦਾ ਸੁਤੇ ਸਿੱਧ ਸੁਭਾਅ ਹੈ ਕਿ ਜੋ ਵੀ ਅੱਗ ਦੇ ਕੋਲ ਆ ਗਿਆ ਅੱਗ ਨੇ ਉਹਨੂੰ ਆਪਣਾ ਨਿੱਘ ਦੇਣਾ, ਤੇ ਅੱਗ ਨੇ ਜੇ ਉਹਦੇ ਕੋਲ ਸੋਨਾ ਚਲਾ ਜਾਏ ਮੈਲ ਨੂੰ ਸਾੜ ਕੇ ਉਹ ਸ਼ੁੱਧ ਕਰਦੀ ਹੈ। ਬ੍ਰਹਮ ਗਿਆਨੀ ਦਾ ਦੂਸਰਾ ਸੁਭਾਅ ਹੈ ਕਿ ਅੱਗ ਦੀ ਤਰ੍ਹਾਂ ਸੁਤੇ ਸਿੱਧ ਸਭ ਨੂੰ ਨਿੱਘ ਦੇਣਾ। ਤੀਸਰਾ ਤੱਤ ਹੈ ਧਰਤੀ। ਧਰਤੀ ਵਰਗਾ ਧੀਰਜ ਕਿਸੇ ਵਿੱਚ ਨਹੀਂ। ਧੰਨ ਗੁਰੂ ਅਰਜਨ ਸਾਹਿਬ ਮੇਰ ਪੈ ਕਰਦੇ ਨੇ, ਮੈਂ ਸਿਰਫ ਸੰਖੇਪ ਜਿਹਾ ਅਰਥ ਕਰ ਅੱਗੇ ਤੁਰਾਂ। ਧਰਤੀ ਨੂੰ ਕੋਈ ਚੰਦਨ ਦਾ ਲੇਪਣ ਕਰ ਦਿਓ ਤੇ ਉਸ ਦੀ ਖੁਸ਼ਾਮਦ ਨਹੀਂ ਕਰਦੀ, ਤੇ ਧਰਤੀ ਨੂੰ ਪੱਟ ਕੇ ਕੋਈ ਚਲਾ ਜਾਏ ਤੇ ਧਰਤੀ ਕਦੀ ਉਲਾਮੇ ਨਹੀਂ ਦੇਣੀ। ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜੇ ਚਿਪਤ ਕਰਦੇ ਨੇ ਉਹਨਾਂ ਤੇ ਵੀ ਤੇਰੀ ਨਜ਼ਰ ਹੈ, ਤੇ ਜੇ ਤੱਤੀ ਤਵੀ ਤੇ ਬਿਠਾ ਕੇ ਸੀਤ ਵਿੱਚ ਰੇਤਾ ਪੈ ਪਾਉਂਦੇ ਨੇ ਮੇਰੇ ਸੱਚੇ ਪਾਤਸ਼ਾਹ, ਧਰਤੀ ਦੇ ਧੀਰਜ ਵਾਲਿਆਂ ਬ੍ਰਹਮ ਨੂੰ ਪਹਿਚਾਨਣ ਵਾਲਿਆਂ, ਤੁਸੀਂ ਸੀਤ ਵਿੱਚ ਰੇਤਾ ਪਵਾ ਕੇ ਵੀ ਰੇਤਾ ਪਾਉਣ ਵਾਲਿਆਂ ਨੂੰ ਕੋਈ ਅਪ ਸ਼ਬਦ ਨਹੀਂ ਕਿਹਾ। ਧੀਰਜ ਹੈ, ਹਜ਼ੂਰ ਨੇ। ਚੌਥਾ ਬਚਨ ਕਿ ਆਪਾਂ ਦੇਖਦੇ ਹਾਂ ਪਵਨ ਦਾ ਇੱਕ ਗੁਣ ਹੈ ਕਿ ਜਦੋਂ ਤੇਜ਼ ਹਵਾ ਚੱਲਦੀ ਹੈ ਉਹ ਕਦੀ ਵੀ ਵਿਤਕਰਾ ਨਹੀਂ ਕਰਦੀ। ਅਮੀਰ ਦੀ ਅਟਾਰੀ ਵਿੱਚ ਪਹੁੰਚ ਕੇ ਵੀ ਹਵਾ ਸੁੱਖ ਦੇਵੇਗੀ, ਗਰੀਬ ਝੌਂਪੜੀ ਵਿੱਚ ਰਹਿਣ ਵਾਲੇ ਨੂੰ ਵੀ ਸੁੱਖ ਦੇਵੇਗੀ। ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੱਤ ਦੇ ਤਨਾਦ ਪੁਰਸ਼ ਵੀ ਤੁਹਾਡੇ ਚਰਨਾਂ ਵਿੱਚ ਝੁਕਦੇ ਨੇ, ਤੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਿਆਂ ਉੱਤੇ ਵੀ ਤੁਸੀਂ ਨਜ਼ਰ ਪੈ ਕਰਦੇ। ਕਦੀ ਦੇਖੋ, ਇੱਕ ਉਦਾਹਰਣ ਮੈਂ ਅਰਜ਼ ਕਰਕੇ ਚੱਲਣਾ। ਜੈਤਸਰੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ, 31 ਰਾਗਾਂ ਵਿੱਚੋਂ। ਉੱਥੇ ਇੱਕ ਵਾਰ ਅਸੀਂ ਪੜ੍ਹਦੇ ਹਾਂ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਇਸ ਵਾਰ ਦਾ ਸਲੋਕ ਹੈ, ਇਹ ਸਰਲੇਖ ਹੈ, ਵਾਰ ਜੈਤਸਰੀ ਕੀ, ਤੇ ਨਾਲ ਇਹਦੇ ਸ਼ਬਦ ਲਿਖਿਆ ਵਾਰ ਸਲੋਕਾਂ ਨਾਲ। ਇਹ ਸ਼ਬਦ ਹੈ ਜੈਤਸਰੀ ਕੀ ਵਾਰ ਹੈ, ਵਾਰ ਸਲੋਕਾਂ ਨਾਲ। ਇਹਦਾ ਭਾਵ ਇਹ ਵੇ ਕਿ ਇਸ ਵਾਰ ਦੀਆਂ ਪੌੜੀਆਂ ਵੀ ਗੁਰੂ ਅਰਜਨ ਦੇਵ ਦੀਆਂ ਨੇ। ਸਲੋਕਾਂ ਨਾਲ ਦਾ ਅਰਥ ਇਹਦੇ ਨਾਲ ਲੱਗੇ ਹੋਏ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ। ਇਹ ਕਾਰਨ ਕਿ ਜੈਤਸਰੀ ਕੀ ਵਾਰ ਵਿੱਚ ਕਿਤੇ ਸਲੋਕ ਮਹੱਲਾ ਪੰਜਵਾਂ ਨਹੀਂ ਆਪਾਂ ਪੜ੍ਹਦੇ, ਸਲੋਕ ਪੜ੍ਹਨੇ। ਇਹਦਾ ਭਾਵ ਇਹ ਵੇ ਕਿ ਸਲੋਕ ਤੇ ਪੌੜੀਆਂ ਗੁਰੂ ਅਰਜਨ ਦੇਵ ਜੀ ਦੀਆਂ। ਇੱਕ ਪੌੜੀ ਆਪ ਜੀ ਦੇ ਸਮਕਸ਼ ਕਹਿ ਕੇ ਅੱਗੇ ਤੁਰਾਂ, ਬ੍ਰਹਮ ਨੂੰ ਪਹਿਚਾਨਣ ਵਾਲਾ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਹੈ। ਅਮੀਰ ਆਇਆ ਤਾਂ ਵੀ ਉਹ ਨਜ਼ਰ ਹੈ, ਗਰੀਬ ਆਇਆ ਤੇ ਤਾਂ ਵੀ ਉਹ ਨਜ਼ਰ ਹੈ। ਅੱਜ ਅਸੀਂ ਝਾਤੀ ਮਾਰਨੇ ਹਾਂ, ਗੁਰਮੁਖੋ ਖਿਮਾ ਕਰਿਓ, ਬਾਬਾ ਨਾਨਕ ਭਾਈ ਲਾਲੋ ਦੇ ਘਰ ਜਾ ਟਿਕਿਆ ਸੀ। ਆਪ ਤਵਾਰੀਖ ਇਤਿਹਾਸ ਪੜ੍ਹਦੇ ਹੋ, ਕਿਤੇ ਨਹੀਂ ਮੈਂ ਪੜ੍ਹਿਆ ਕਿ ਭਾਈ ਲਾਲੋ ਨੇ ਬਾਬੇ ਨਾਨਕ ਦੀ ਪਹਿਲਾਂ ਕਿਤੇ ਸੰਗਤ ਕੀਤੀ ਹੋਵੇ। ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ।
ਭਾਈ ਲਾਲੋ ਦੇ ਘਰ ਸਿੱਧੇ ਜਾ ਖਲੋਤੇ ਤੇ ਆਵਾਜ਼ ਦੇ ਕੇ ਕਿਹਾ ਸੀ ਲਾਲੋ ਘਰ ਹੈ ਤੇ ਬਾਹਰੋਂ ਆਵਾਜ਼ ਦਿੱਤੀ ਲਾਲੋ ਘਰ ਹੈ ਅੰਦਰੋਂ ਆਵਾਜ਼ ਆਈ ਖਾਂ ਘਰ ਹਾਂ ਤੁਸੀਂ ਕੌਣ ਤੇ ਦਾਤਾਰ ਨੇ ਬਾਹਰੋਂ ਆਵਾਜ਼ ਦਾ ਉੱਤਰ ਦਿੱਤਾ ਮੁਸਾਫਰ ਖਾਂ ਤੇ ਲਾਲੋ ਅੰਦਰੋਂ ਕਹਿੰਦਾ ਭਲਿਆ ਇਹ ਦੁਨੀਆ ਹੀ ਮੁਸਾਫਰਖਾਨਾ ਹੈ ਸ਼ਬਦ ਸਨ ਇਹ ਦੁਨੀਆ ਹੀ ਮੁਸਾਫਰਖਾਨਾ ਹੈ ਹਜ਼ੂਰ ਕਹਿਣ ਲੱਗੇ ਕਿਵਾੜ ਖੋਲ ਮੈਂ ਤੇਰੇ ਜੈਸੇ ਮੁਸਾਫਰਾਂ ਨੂੰ ਹਮ ਸਫ਼ਰ ਬਣਾਉਣ ਵਾਸਤੇ ਆਇਆ ਬੂਹਾਂ ਖੋਲ ਕਿਤੇ ਇਤਿਹਾਸ ਵਿੱਚ ਨਹੀਂ ਹੁੰਦਾ ਕਿ ਭਾਈ ਲਾਲੋ ਕਿਤੇ ਬਾਬੇ ਨਾਨਕ ਨੂੰ ਪਹਿਲਾਂ ਮਿਲਿਆ ਹੋਵੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਲੱਕੜਾਂ ਧੜ ਕੇ ਗੁਜ਼ਾਰਾ ਕਰਨ ਵਾਲਾ ਇੱਕ ਅੰਦਰ ਦੀ ਨੀਅਤ ਰਾਸ ਸੀ ਤੇ ਗੁਰੂ ਨਾਨਕ ਉਹਦੇ ਬੂਵੇ ਨੂੰ ਖੜਕਾ ਕੇ ਅੰਦਰ ਪ੍ਰਵੇਸ਼ ਕਰਦੇ ਨੇ ਸਿੱਖਾਂ ਗੁਰੂ ਦੀ ਸਮ ਦ੍ਰਿਸ਼ਟੀ ਹੈ ਰਹਿਮਤ ਕਰੇ ਤੇ ਕੱਖਾਂ ਦੀਆਂ ਕੁੱਲੀਆਂ ਵਿੱਚ ਵੀ ਰਵਾ ਵਜਾਂਦਾ ਤੇ ਜੇ ਕਿਤੇ ਸ਼ਿਵ ਨਾਭ ਦੇ ਉੱਚੇ ਮਹੱਲ ਆ ਜਾਣ ਤੇ ਉਹਦੇ ਵਿੱਚ ਵੀ ਰਵਾ ਵਜਾਂਦਾ ਸਮ ਦ੍ਰਿਸ਼ਟੀ ਹੈ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਇੱਕ ਖਿੰਨ ਮੈਂ ਇਹਨੂੰ ਥੋੜਾ ਜਿਹਾ ਅਰਜ਼ ਕਰਨਾ ਚਾਹੁੰਦਾ ਕਿ ਖਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਜਿੱਥੇ ਤਰਨ ਤਾਰਨ ਹੈ ਇੱਥੇ ਇੱਕ ਨੇੜੇ ਪਿੰਡ ਸੀ ਖਾਨਪੁਰ ਕਿਰਪਾਲੂ ਦਾਤਾ ਦੀ ਸ਼ਾਮ ਦੇ ਵੇਲੇ ਇੱਥੇ ਆਏ ਇਤਿਹਾਸ ਹੈ ਆਪ ਦਾ ਗੁਰੂ ਅਰਜੁਨ ਦੇਵ ਜੀ ਦਾ ਪੋਹ ਦਾ ਮਸ਼ੀਨਾ ਸੀ ਕਿਣ ਮਿਣ ਥੋੜੀ ਜਿਹੀ ਬੂੰਦਾਬਾਂਦੀ ਖੋਰੀ ਹੈ ਤੇਜ਼ ਹਵਾ ਚੱਲੀ ਤੇ ਕੁਝ ਕੁ ਸਿੱਖ ਧੰਨ ਗੁਰੂ ਅਰਜੁਨ ਸਾਹਿਬ ਦੇ ਨਾਲ ਨੇ ਪਿੰਡ ਦੇ ਕਿਸੇ ਵੀ ਮਨੁੱਖ ਨੇ ਮੇਰੀ ਸੱਚੀ ਸਰਕਾਰ ਨੂੰ ਜੀ ਆਇਆ ਨਹੀਂ ਕਿਹਾ ਜ਼ਮੀਨ ਤੇ ਰੁੱਖ ਦੇ ਥੱਲੇ ਬੈਠੇ ਸਾਹਮਣੇ ਤੁਰਿਆ ਹੁੰਦਾ ਇੱਕ ਸੱਜਣ ਲੱਕੜਾਂ ਦੀ ਗੱਠ ਉਹਨੇ ਆਪਣੇ ਸਿਰ ਤੇ ਰੱਖੀ ਤੇ ਸੋਚਦਾ ਹੈ ਸ਼ਾਮ ਦਾ ਵੇਲਾ ਇਹ ਕੌਣ ਨੇ ਬੂੰਦਾ ਬਾਂਦੀ ਖੰਡਾ ਡਾਂਡਾਂ ਨੂੰ ਚੀਰਵੀਂ ਸਰਦੀ ਤੇ ਰਾਤ ਨੂੰ ਰੁੱਖ ਦੇ ਥੱਲੇ ਰਹਿਣਗੇ ਕਹਿੰਦਾ ਚੱਲ ਮਣਾ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਲੱਕੜਾਂ ਚੁੱਕੇ ਜਿਹੜਾ ਲਿਆ ਰਹੇ ਹੈ ਅੱਜ ਆਏ ਨੇ ਕਿਤੋਂ ਮਰਜ਼ੀ ਆਏ ਹੋਣ ਤੇਰੇ ਕੋਲ ਕੱਖਾਂ ਦੀ ਕੁੱਲੀ ਹੈ ਤੂੰ ਇਹਨਾਂ ਨੂੰ ਮਿੰਨਤ ਕਰ ਲੈ ਭਰਾਵੋ ਇਸ ਤਕਰੀਲੀ ਰਾਤ ਵਿੱਚ ਠੰਡ ਪੈਂਦੀ ਰਾਤ ਤੁਸੀਂ ਬਾਹਰ ਨਾ ਰਹੋ ਹਾਂ ਤਾਂ ਮੈਂ ਗਰੀਬ ਪਰ ਰਾਤ ਤੁਸੀਂ ਕੁੱਲੀ ਵਿੱਚ ਬਤੀਤ ਕਰੋ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਸਿੱਖ ਕਦੀ ਨੂੰ ਆਪਣੇ ਆਏ ਹੋਏ ਅਤਿਥੀ ਨੂੰ ਆਪਣੇ ਘਰੋਂ ਬਾਹਰ ਨਹੀਂ ਕੱਢਦਾ ਜਦੋਂ ਲੱਕੜਾਂ ਚੁੱਕਣ ਵਾਲਾ ਕੋਲ ਗਿਆ ਨਾ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਜਿਸ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ ਉਹ ਸੱਚੀ ਸਰਕਾਰ ਰੁੱਖ ਦੇ ਥੱਲੇ ਬੈਠੇ ਇਹਨੂੰ ਕੋਟ ਕੀਤਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਅਸ਼ਟ ਗੁਰੂ ਚਮਤਕਾਰ ਵਿੱਚ ਸਤਿਗੁਰੂ ਜੀ ਨੂੰ ਪਹਿਚਾਨਿਆ ਸਿੱਖ ਨੇ ਲੱਕੜਾਂ ਰੱਖੀਆਂ ਤੇ ਚਰਨਾਂ ਵੀ ਜੁੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪ ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਭਾਈ ਹੇਮਿਆ ਸਿੱਖ ਦਾ ਨਾਮ ਭਾਈ ਹੇਮਾ ਸੀ ਭਾਈ ਹੇਮਿਆ ਇੱਕ ਪਾਸੇ ਆਵਾਜ਼ਾਂ ਮਾਰਨੇ ਤੇ ਦੂਜੇ ਪਾਸੇ ਪਹਿਚਾਣਿਆ ਵੀ ਨਹੀਂ ਪੁੱਛਣਾ ਪਿਆ ਆਪ ਤੂੰ ਆਵਾਜ਼ ਮਾਰੀ ਅਸੀਂ ਆ ਗਏ ਨਾਲ ਤੇ ਸਿੱਖਾਂ ਨੂੰ ਪਤਾ ਨਹੀਂ ਆਵਾਜ਼ ਕਿੰਨੇ ਮਾਰੀ ਕਦੋਂ ਮਾਰੀ ਕਹਿਣ ਲੱਗਾ ਸੱਚੇ ਪਾਤਸ਼ਾਹ ਚੱਲੋ ਮੇਰੀ ਕੱਲਾਂ ਕੁੱਖ ਅੱਖਾਂ ਦੀ ਕੁੱਲੀ ਨੂੰ ਇੱਕ ਟੁੱਟੀ ਜੀ ਝੁੱਗੀ ਨੂੰ ਆਪ ਜੀ ਭਾਗ ਲਾਓ ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਨਾਲ ਲੈ ਗਿਆ ਕਿਰਪਾਲੂ ਦਾਤਾ ਜੀ ਰਾਤ ਉਸ ਦੀ ਕੱਖਾਂ ਦੀ ਕੁੱਲੀ ਵਿੱਚ ਰਹਿ ਜਿਸ ਥਾਂ ਤੇ ਆਪ ਆਸਣ ਲਾਉਂਦਾ ਸੀ ਮੇਰੇ ਗੁਰੂ ਅਰਜੁਨ ਸਾਹਿਬ ਲਈ ਬਸਤਰ ਵਿਛਾ ਕੇ ਕਹਿੰਦਾ ਸੱਚੀ ਸਰਕਾਰ ਤੇਰੇ ਸਾਹਮਣੇ ਮਹੱਲਾਂ ਵਾਲੇ ਵੀ ਝੁਕਦੇ ਨੇ ਗਰੀਬਾਂ ਨੂੰ ਨਿਵਾਜਣ ਵਾਲਿਆ ਅੱਜ ਇਸ ਮੇਰੇ ਟੁੱਟੇ ਜੇ ਮੰਜੇ ਨੂੰ ਪ੍ਰਵਾਨ ਕਰ ਲੈ ਹਜ਼ੂਰ ਬੈਠ ਗਏ ਜੋ ਸੁੱਕਾ ਮਿੱਠਾ ਪ੍ਰਸ਼ਾਦਾ ਸੀ ਛਕਾਇਆ ਪਿਆਰਿਓ ਸਿੱਖ ਨਾਲ ਦੇ ਜ਼ਮੀਨ ਤੇ ਪੈ ਗਏ ਇਹ ਰਾਤ ਨੂੰ ਉੱਠਿਆ ਤੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨ ਘੁੱਟ ਕੇ ਪਕੜ ਲੈ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਸੇਵਾ ਪਿਆ ਕਰਦਾ ਕਿਰਪਾਲੂ ਦਾਤਾ ਜੀ ਉੱਠ ਕੇ ਬੈਠੇ ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰੇ ਤੋਂ ਬਿਨਾਂ ਸਾਨੂੰ ਕਿਸੇ ਤੇ ਮਾਣ ਵੀ ਨਹੀਂ ਤੇਰੇ ਤੋਂ ਬਿਨਾਂ ਸਾਡਾ ਕੌਣ ਹੈ ਹਜ਼ੂਰ ਨੇ ਪੁੱਛਿਆ ਕਿਉਂ ਕਹਿੰਦਾ ਗਰੀਬੀ ਨੇ ਇੰਨਾ ਕੁਛ ਸਤਾਇਆ ਆਪਣੇ ਵੀ ਛੱਡ ਕੇ ਚਲੇ ਗਏ ਪਿਆਰਿਓ ਅਮੀਰੀ ਵਿੱਚ ਨਾ ਕਦੀ ਗਿਣਤੀ ਕਰਿਓ ਆਪਣਿਆਂ ਦੀ ਗਿਣਤੀ ਕਰਨੀ ਏ ਤੇ ਕਦੀ ਮੁਸੀਬਤ ਵਿੱਚ ਕਰਿਆ ਜੇ ਰੁੱਖ ਦੇ ਉੱਤੇ ਫਲ ਲੱਗੇ ਹੋਣ ਫੁੱਲ ਲੱਗੇ ਹੋਣ
ਤੇ ਕੋਇਲ ਵੀ ਮਿੱਠੇ ਗੀਤ ਗਾਉਂਦੀ ਹੈ ਜਿਹਦੇ ਅੰਬਾਂ ਨੂੰ ਬੂਰ ਪੈਂਦਾ ਹੈ। ਪਤਾ ਨਹੀਂ ਪੱਤਝੜ ਵਿੱਚ ਕੋਇਲ ਵੀ ਕਿੱਥੇ ਚਲੀ ਜਾਂਦੀ ਹੈ ਜਦੋਂ ਰੁੱਖਾਂ ਦੇ ਪੱਤੇ ਸਾਥ ਛੱਡ ਜਾਂਦੇ। ਪੱਤਝੜ ਵਿੱਚ ਤੇ ਰੁੱਖਾਂ ਦੇ ਪੱਤੇ ਵੀ ਨੇੜੇ ਨਹੀਂ ਰਹਿੰਦੇ ਤੇ ਪੰਛੀਆਂ ਨੇ ਗੀਤ ਕਿੱਥੇ ਗਾਉਣੇ ਨੇ। ਆ ਸੰਸਾਰ ਦੇ ਲੋਕ ਜਿਹੜੇ ਚੁਗਿਰਦੇ ਫਿਰ ਕੇ ਗੀਤ ਗਾਉਂਦੇ ਨੇ, ਕੇਵਲ ਬਸੰਤ ਵੇਲੇ ਇਹਨਾਂ ਨੂੰ ਗੀਤ ਆਉਂਦੇ ਨੇ ਗਾਉਣੇ, ਸੁੱਖ ਵੇਲੇ ਗੀਤ ਗਾਉਂਦੇ ਨੇ। ਮੁਸੀਬਤ ਆ ਪੈ ਤੇ ਖੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ। ਚਰਨ ਪਕੜ ਕੇ ਕਹਿੰਦਾ ਸੱਚੇ ਪਾਤਸ਼ਾਹ ਆਪਣਿਆਂ ਨੇ ਵੀ ਛੱਡ ਦਿੱਤਾ, ਕੋਈ ਮਿੱਤਰ ਨਹੀਂ, ਕੋਈ ਭਰਾ ਨਹੀਂ, ਕੋਈ ਪੁੱਤਰ ਨਹੀਂ, ਕੋਈ ਸਾਖ ਸੰਬੰਧੀ ਨੇੜੇ ਨਹੀਂ ਢੁੱਕਦਾ। ਮੇਰੇ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਨਿਵਾਜਣ ਆਇਓ। ਧੰਨ ਗੁਰੂ ਅਰਜਨ ਸਾਹਿਬ ਨੇ ਉੱਥੇ ਇੱਕ ਅੰਮ੍ਰਿਤ ਬਚਨ ਕਿਹਾ, ਸੀਸ ਤੇ ਹੱਥ ਰੱਖ ਕੇ ਕਹਿਣ ਲੱਗੇ, ਖੇਮਿਆਂ ਤੂੰ ਕੰਗਾਲ ਨਹੀਂ, ਦਾਤਾਰ ਮੈਨੂੰ ਲੋਕ ਗਰੀਬ ਕਹਿੰਦੇ ਨੇ, ਮੇਰੇ ਕੋਲ ਕੱਖਾਂ ਦੀ ਕੁੱਲੀ ਹੈ। ਹਜ਼ੂਰ ਨੇ ਕਿਹਾ ਤੂੰ ਬਾਣੀ ਦੇ ਬਚਨ ਕਦੇ ਪੜ੍ਹੇ ਨਹੀਂ, ਧਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ, ਤਿੰਨ ਕਾ ਨਾਉ ਫਕੀਰ, ਫਕੀਰ ਦਰ ਤੇ ਕੰਗਾਲ, ਜਿਨ੍ਹਾਂ ਕੋਲ ਕੇਵਲ ਦੁਨੀਆਂ ਦੀ ਦੌਲਤ ਹੈ ਤੇ ਮਾਣ ਕਰੀ ਜਨ ਕੀ ਅਮੀਰ ਖਾਂ ਨਹੀਂ। ਖੇਮਿਆਂ ਜਿਨ ਕੈ ਪੱਲੇ ਧਨ ਵਸੈ, ਤਿੰਨ ਕਾ ਨਾਉ ਫਕੀਰ, ਪਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰਗੁੜੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸਦਾ ਨਾ, ਉਹ ਕਦੀ ਕੰਗਾਲ ਨਹੀਂ ਹੁੰਦੇ। ਉੱਥੇ ਸੱਚੀ ਸਰਕਾਰ ਨੇ ਇੱਕ ਪੌੜੀ ਉਚਾਰਨ ਕੀਤੀ ਹੈ, ਉਹ ਪੌੜੀ ਦੇ ਬਚਨ ਕਦੀ ਪੜ੍ਹੋ। ਮੈਂ ਵਿਸ਼ੇ ਤੋਂ ਚੁਕਾਨਾ ਕਿ ਗੁਰੂ ਅਰਜੁਨ ਦੇਵ ਬ੍ਰਹਮ ਨੂੰ ਪਹਿਚਾਣਿਆ, ਪਾਣੀ ਦੀ ਤਰ੍ਹਾਂ ਨਿਰਮਲ ਲਈ ਸੰਸਾਰ ਦੀ ਮੈਲ ਪੈ ਧੋਂਦੇ ਨੇ। ਹਜ਼ੂਰ ਅਗਮ ਦੀ ਤਰ੍ਹਾਂ ਸੁੱਤੇ ਚਿਦ ਆਏ ਹੋਏ ਨੂੰ ਆਪਣੇ ਅੰਦਰ ਦੀ ਰਹਿਮਤ ਦਿੰਦੇ ਨੇ। ਧਰਤੀ ਦੀ ਤਰ੍ਹਾਂ ਧੀਰਜਵਾਨ ਨੇ ਤੇ ਪਿਆਰਿਓ ਖਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਵਾਲੇ। ਉਸ ਕੁੱਲੀ ਵਿੱਚ ਬੈਠਿਆਂ ਸ਼ਬਦ ਕਿਹਾ, ਪੌੜੀ ਬਸਤਾ ਟੁੱਟੀ ਝੌਂਪੜੀ। ਇੱਕ ਇਨਸਾਨ ਟੁੱਟੀ ਕੋਈ ਝੌਂਪੜੀ ਵਿੱਚ ਰਹਿੰਦਾ ਹੋਵੇ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਚੀਰਦਾਰ ਤੇ ਕੱਪੜੇ, ਉਹਦੇ ਕੱਪੜੇ ਵੀ ਥਾਂ ਥਾਂ ਤੋਂ ਪਾਟੇ ਹੋਣ, ਛਿੱਜੇ ਹੋਣ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ, ਕਿਛ ਸਾਕ ਨਾ ਛਿੰਨਾ। ਖੇਮਿਆ ਤੂੰ ਗਰੀਬ ਨਹੀਂ, ਰਾਜਾ ਸਗਲੀ ਸ੍ਰਿਸ਼ਟਕਾ, ਹਰ ਨਾਮ ਮਨ ਭਿੰਨਾ, ਜਿਹਦਾ ਅੰਦਰ ਨਾਮ ਵਿੱਚ ਭਿੱਜਾ ਹੈ ਉਹ ਸਾਰੀ ਧਰਤੀ ਦਾ ਰਾਜਾ ਹੈ। ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨ, ਤੇਰੇ ਵਰਗੇ ਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ। ਪਰਮਾਤਮਾ ਵੀ ਦਿਆਲੂ ਹੁੰਦੇ। ਰਾਤ ਬਤੀਤ ਕੀਤੀ, ਸਵੇਰੇ ਦਿਨ ਚੜਿਆ, ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਵਾਪਸ। ਖੇਮਾ ਚਰਨ ਪਕੜ ਕੇ ਇੱਕ ਬਚਨ ਕਹਿੰਦਾ, ਦਾਤਾ ਜੀ ਆਪ ਜੀ ਨੂੰ ਸੱਦਾ ਭੇਜਿਆ ਤੇ ਸੱਦੇ ਦਾ ਸੰਬੰਧ ਬਾਹਰ ਨਾਲ ਨਹੀਂ। ਸਿੱਖ ਤੇ ਗੁਰੂ ਦੇ ਅੰਦਰ ਦਾ ਰਿਸ਼ਤਾ ਇਹੋ ਜਿਹਾ ਕਿ ਗੁਰੂ ਦੀ ਯਾਦ ਹੀ ਇਹ ਸਿੱਖ ਦਾ ਸੁਨੇਹਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਨਿਵਾਜਣ ਵਾਸਤੇ ਆਏ, ਹੁਣ ਇੱਕ ਕਿਰਪਾ ਕਰੋ, ਦੁਪਹਿਰ ਤੱਕ ਆਪ ਜੀ ਟਿਕ ਜਾਓ। ਸਤਿਗੁਰੂ ਮੁਸਕਰਾ ਪਏ ਤੇ ਨਾਲ ਹੀ ਪੁੱਛਦੇ ਨੇ ਕਾਸ ਲਈ। ਭਾਈ ਖੇਮੇ ਨੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ। ਇੱਛਾ ਸੀ ਕਿ ਜਿੱਦਣ ਮੈਂ ਆਪਣਾ ਅੰਤਲਾ ਸਵਾਸ ਤਿਆਗਾਂ, ਮੈਨੂੰ ਸੰਸਾਰ ਦੇ ਲੋਕਾਂ ਨੇ ਪਿਆਰ ਨਹੀਂ ਦਿੱਤਾ, ਮੈਨੂੰ ਆਪਣੇ ਕਿਤੇ ਨਹੀਂ ਮੋਢਾ ਨਹੀਂ ਦੇਣਾ, ਕਿਸੇ ਨੇ ਗੋਡਾ ਨਹੀਂ ਮੇਰੇ ਸਿਰ ਥੱਲੇ ਰੱਖਣਾ। ਇੱਕ ਇੱਛਾ ਸੀ ਜਿੱਦਣ ਅੰਤਲਾ ਸਵਾਸ ਨਿਕਲੇ ਤੇ ਗੋਦ ਮੇਰੇ ਗੁਰੂ ਅਰਜੁਨ ਦੇਵ ਜੀ ਦੀ ਹੋਵੇ। ਪਿਆਰਿਓ ਉੱਥੇ ਭਾਈ ਖੇਮੇ ਨੇ ਆਪਣਾ ਅੰਤਲਾ ਸਵਾਸ ਮੇਰੇ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਦੀ ਗੋਦ ਵਿੱਚ ਦਿੱਤਾ ਹੈ। ਕੁਝ ਸਿੱਖ ਐਸੇ ਨੇ, ਭਾਈ ਮਰਦਾਨਾ ਅੰਤਲਾ ਸਮਾਂ ਗੁਰੂ ਗੋਦ ਵਿੱਚ ਹੈ, ਰਾਏ ਬੁਲਾਰ ਮੈਂ ਸਿਰਫ ਚੂਕ ਮਾਤਰ ਅੱਗੇ ਚੱਲਦਾ ਵਾਂ, ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਛੂਹ ਨਾਲ ਹੈ। ਬੇਬੇ ਨਾਨਕੀ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਪਾਸ ਹੈ। ਭਾਈ ਜੈ ਰਾਮ ਦੋ ਦਿਨ ਠਹਿਰ ਕੇ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਦੇ ਸਮਕਸ ਹੈ। ਪਿਆਰਿਓ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਇਹ ਗੁਰੂ ਕੇ ਲਾਲ ਜਦੋਂ ਅਸੀਂ ਦੇਖਦੇ ਹਾਂ ਅੰਤਲਾ ਸਮਾਂ ਗੁਰੂ ਦੀ ਗੋਦ ਵਿੱਚ ਆ ਜਾਣਾ, ਭਾਈ ਖੇਮੇ ਵਰਗੇ ਕਿੰਨੇ ਕੁ ਸ਼ੁਕਰ ਵੀ ਜੁੜੇ ਨੇ। ਮੇਰੇ ਧੰਨ ਗੁਰੂ ਅਰਜੁਨ ਦੇਵ
ਪਾਣੀ ਦੀ ਤਰ੍ਹਾਂ ਨਿਰਮਲਤਾ ਹੀ ਦੇਣ ਵਾਲੇ, ਅੱਗ ਦੀ ਤਰ੍ਹਾਂ ਸੁੱਤੇ ਸਿੱਧ ਬਖਸ਼ਾਂ ਵੰਡਣ ਵਾਲੇ, ਪਿਆਰਿਓ ਧਰਤੀ ਦੀ ਤਰ੍ਹਾਂ ਧੀਰਜ ਵਾਲੇ, ਇੱਕ ਹਵਾ ਦੀ ਤਰ੍ਹਾਂ ਸਮਦ੍ਰਿਸ਼ਟੀ ਵਾਲੇ, ਆਕਾਸ਼ ਦੀ ਤਰ੍ਹਾਂ ਪ੍ਰਕਾਸ਼ਮਈ ਨੇ। ਜਿੱਥੇ ਵੀ ਜਾਈਏ ਇੰਝ ਪ੍ਰਤੀਤ ਹੁੰਦਾ ਹੈ ਇਹ ਆਕਾਸ਼ ਮੇਰਾ ਹੈ। ਜੇ ਆਪਾਂ ਅੱਜ ਇੱਥੇ ਬੈਠੇ ਹਾਂ ਤਾਰੇ ਕਹਾਂਗਾ ਇਹ ਮੇਰੇ ਨੇ, ਜੇ ਮੈਂ ਪੰਜਾਬ ਦੀ ਧਰਤੀ ਤੇ ਜਾਂ ਤੇ ਕਹਾਂਗਾ ਇਹ ਤਾਰੇ ਮੇਰੇ ਸਿਰ ਉੱਤੇ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਦਿੱਲੀ ਦੀ ਧਰਤੀ ਤੋਂ ਮੇਰੇ ਨਾਲ ਤਾਰੇ ਅਲੋਪ ਹੋ ਗਏ, ਮੈਂ ਆਇਆ ਤੇ ਅਸਮਾਨ ਵੀ ਮੇਰੇ ਨਾਲ ਆ ਗਿਆ। ਜਿੱਥੇ ਜਾਈਏ ਆਕਾਸ਼ ਉੱਥੇ ਆਪਣਾ ਪਾਸਦਾ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਲੱਖਾਂ ਸਿੱਖ ਨੇ, ਜਿੱਥੇ ਵੀ ਕੋਈ ਬੈਠਦਾ ਉਹ ਇੱਕੋ ਗੱਲ ਕਹਿੰਦਾ ਗੁਰੂ ਅਰਜਨ ਦੇ ਮੇਰਾ ਸਤਿਗੁਰੂ। ਆਕਾਸ਼ ਦੀ ਤਰ੍ਹਾਂ ਹਰ ਥਾਂ ਤੇ ਮੈਨੂੰ ਉਹ ਪ੍ਰਕਾਸ਼ ਪਿਆ ਦਿੰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ। ਦੋ ਘਟਨਾਵਾਂ ਉਹਨਾਂ ਦੀ ਪਵਿੱਤਰ ਜ਼ਿੰਦਗੀ ਵਿੱਚ ਬਾਲ ਉਮਰ ਦੀਆਂ ਨੇ। ਇੱਕ ਘਟਨਾ ਖੇਡਦਿਆਂ ਹੋਇਆਂ ਨਾਨਾ ਗੁਰੂ ਦੇ ਪਲੰਗ ਨੂੰ ਪਕੜਿਆ ਤੇ ਬੰਸਾਵਲੀ ਨਾਮੇ ਦੇ ਸ਼ਬਦ ਨੇ, ਕਹਿਣ ਲੱਗੇ ਕੌਣ ਹੈ ਪੁਰਖ ਭਾਰੀ ਜਿਹਨੇ ਸਾਡੀ ਮੰਜੀ ਹਲਾਈ ਸਾਰੀ, ਇੰਨੀ ਦੇਰ ਨੂੰ ਬੀਬੀ ਭਾਨੀ ਦੌੜ ਕੇ ਆਈ। ਕਹਿਣ ਲੱਗੀ ਪਿਤਾ ਜੀ ਇਹ ਦੋਹਤਾ ਜੇ ਦੋਹਤਾ, ਤੇ ਹੱਸ ਕੇ ਕਹਿਣ ਲੱਗੇ ਭਾਨੀਏ ਇਕੱਲਾ ਦੋਹਤਾ ਨਹੀਂ ਇਹ ਦੋਹਤਾ ਬਾਣੀ ਕਾ ਬੋਹਤਾ, ਬਾਣੀ ਦਾ ਜਹਾਜ਼ ਹੈ। ਮੈਂ ਇੱਥੇ ਅਰਜ਼ ਕਰਨਾ ਹੁੰਦਾ ਤਿਰਥੀਆ ਵੀ ਗੁਰੂ ਅਮਰਦਾਸ ਦੇ ਸਾਹਮਣੇ ਖੇਡਦਾ, ਮਾਂ ਦੇਵ ਵੀ ਗੁਰੂ ਅਮਰਦਾਸ ਦੇ ਸਾਹਮਣੇ ਵੇ। ਇਹਨਾਂ ਦੋਹਤਿਆਂ ਨੂੰ ਦੇਖ ਕੇ ਬਾਣੀ ਦੇ ਬੋਹਤ ਨਹੀਂ ਕਿਹਾ, ਕਿਉਂਕਿ ਗੁਰੂ ਅਰਜਨ ਦੇਵ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਹੈ ਤੇ ਬਚਪਨ ਵਿੱਚ ਹੀ ਕਹਿੰਦੇ ਨੇ ਇਕੱਲਾ ਦੋਹਤਾ ਨਹੀਂ ਇਹ ਬਾਣੀ ਕਾ ਬੋਹਤਾ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਨੇ ਨਾਨਾ ਗੁਰੂ ਦੀ ਗੋਦ ਨੂੰ ਮਾਣਿਆ। ਇੱਥੇ ਨਾਨੇ ਗੁਰੂ ਨੇ ਇੱਕ ਬਚਨ ਕਿਹਾ ਸੀ, ਜਿਸ ਦਿਨ ਨਾਨੇ ਦੇ ਥਾਲ ਨੂੰ ਹੱਥ ਪਾਇਆ ਤੇ ਹੱਸ ਕੇ ਕਹਿਣ ਲੱਗੇ ਠਹਿਰ ਉਹ ਥਾਲ ਦੇ ਮਾਲਕਾ ਸ਼ਬਦ ਹੀ ਸਨ, ਇਹ ਤਾਂ ਓਗਰੇ ਦਾ ਥਾਲ ਹੈ, ਤੁਸੀਂ ਤਾਂ ਇੱਕ ਦਿਨ ਨਾਮ ਅੰਮ੍ਰਿਤ ਦਾ ਥਾਲ ਪਰੋਸ ਕੇ ਜਾਣਾ ਹੈ। ਹੱਸ ਕੇ ਕਿਹਾ ਠਹਿਰ ਉਹ ਥਾਲ ਦੇ ਮਾਲਕਾ ਅਜੇ ਥਾਲ ਨੂੰ ਪਕੜਨ ਦਾ ਵਕਤ ਨਹੀਂ ਆਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਨੇਤਰਾਂ ਨਾਲ ਦੇਖਿਆ ਕਿ ਪਿਤਾ ਗੁਰੂ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਤੇ ਜਿਸ ਵੇਲੇ ਗੁਰੂ ਰਾਮਦਾਸ ਜੀ ਕੋਲ ਗੱਦੀ ਆਈ ਤੇ ਗੁਰੂ ਰਾਮਦਾਸ ਜੀ ਦੇ ਨੇਤਰ ਸੇਜਲ ਸਨ, ਸ਼ੁਕਰ ਵੀ ਜੁੜੇ ਤੇ ਪੁੱਛਿਆ ਗਿਆ ਅੱਜ ਤਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਤੇ ਨੇਤਰ ਕਿਉਂ ਭਿਜੇ? ਤੇ ਉੱਤਰ ਸੀ ਇੱਧਰ ਤਖ਼ਤ ਹੈ ਤੇ ਉੱਧਰ ਲਾਹੌਰ ਦੀਆਂ ਗਲੀਆਂ ਚੇਤੇ ਪਈ ਆਉਂਦੀਆਂ ਹਨ, ਇੱਧਰ ਸਿਰ ਤੇ ਸਤਰ ਹੈ ਉੱਧਰ ਸਿਰ ਤੇ ਰੱਖੀ ਹੋਈ ਘੁੰਗਣੀਆਂ ਦੀ ਟੋਕਰੀ ਪਈ ਦਿਸਦੀ ਹੈ। ਤੇ ਭਿੱਜ ਕੇ ਕਿਹਾ ਸੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸ਼ਮ ਹੋਏ ਜਾਏ। ਗੁਰੂ ਰਾਮਦਾਸ ਜੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਬਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ, ਇਸ ਕਰਕੇ ਨੇਤਰ ਸੇਜਲ ਨੇ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮ ਹਰ ਜਾਣੂ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਵਿੱਚ ਆਪਣੇ ਪਿਤਾ ਗੁਰੂ ਨੂੰ ਤਖ਼ਤ ਤੇ ਬਿਰਾਜਮਾਨ ਹੁੰਦਿਆਂ ਤੱਕਿਆ, ਸਿੱਖ ਸੰਗਤ ਨੂੰ ਮੱਥੇ ਟੇਕਦਿਆਂ ਦੇਖਿਆ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਰਾਮਦਾਸ ਗੁਰੂ ਕੇ ਚੱਕ ਆਏ ਨੇ, ਜੋ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਨਗਰ ਵਸਾਇਆ ਗਿਆ, ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਕਹਿੰਦੇ ਹਾਂ। ਗੁਰੂ ਰਾਮਦਾਸ ਇੱਥੇ ਆਏ ਤੇ ਤਿੰਨੇ ਪੁੱਤਰ ਮਾਤਾ ਬੀਬੀ ਭਾਨੀ ਜੀ ਸ਼ਬਦ ਵਰਤੀਏ, ਇਹ ਨਾਲ ਗੁਰੂ ਕੇ ਚੱਕ ਅੰਮ੍ਰਿਤਸਰ ਜਿਸ ਨੂੰ ਕਹਿੰਦੇ ਆ ਇੱਥੇ ਆ ਪਹੁੰਚੇ। ਪਿਆਰਿਓ ਇੱਥੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ, ਤੱਤੀ ਤਵੀ ਤਾਂ ਸਿਖਰ ਸੀ, ਮੇਰੇ ਸੱਚੇ ਪਾਤਸ਼ਾਹ ਨੂੰ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਮੇਰੇ ਗੁਰੂ ਅਰਜਨ ਦੇਵ ਜੀ ਕਦੀ ਵੀ ਤਪੇ ਨਹੀਂ।
ਤੱਤੀ ਤਵੀ ਤੇ ਰੇਤਾ ਅਖੀਰ ਵਾਲੀ ਖੇਡ ਸੀ। ਤਪਾਉਣ ਦੀ ਕੋਸ਼ਿਸ਼ ਤਾਂ ਸੱਕੇ ਭਰਾ ਨੇ ਆਪਣੇ ਘਰ ਵਿੱਚੋਂ ਸ਼ੁਰੂ ਕਰ ਦਿੱਤੀ ਸੀ। ਅਜੇ ਪਿਤਾ ਗੁਰੂ ਰਾਮਦਾਸ ਗੱਦੀ ਤੇ ਬਿਰਾਜਮਾਨ ਨੇ ਤੇ ਸੱਕੇ ਭਰਾ ਵੱਡੇ ਤਿਰਥੀਏ ਨੇ ਈਰਖਾ ਸ਼ੁਰੂ ਕਰ ਦਿੱਤੀ। ਧੰਨ ਗੁਰੂ ਅਰਜਨ ਦੇਵ ਜੀ ਨਾਲ

0: ਇਹ ਤਾਂ ਵਿਆਹ ਦਾ ਸਮਾਂ ਹੈ ਜੇ ਆਪ ਹੁਕਮ ਕਰੋ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ ਆਪ ਜੀ ਦੇ ਹੁਕਮ ਨੂੰ ਮੰਨ ਕੇ ਮੈਂ ਉੱਥੇ ਵੀ ਜਾਣ ਨੂੰ ਤਿਆਰ ਹਾਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪਿਤਾ ਗੁਰੂ ਦੇ ਹੁਕਮ ਨੂੰ ਮੰਨ ਕੇ ਲਾਹੌਰ ਚਲੇ ਗਏ ਪਰ ਨਾਲ ਇੱਕ ਬਚਨ ਕਿਹਾ ਜਿਤਨੀ ਦੇਰ ਤੱਕ ਅਸੀਂ ਬੁਲਾਈਏ ਨਾ ਓਨੀ ਦੇਰ ਤੱਕ ਤੁਸੀਂ ਆਉਣਾ ਨਹੀਂ ਗੁਰੂ ਕੇ ਸਿੱਖੋ ਪਿਰਤੀਆਂ ਅੰਦਰੋਂ ਖੁਸ਼ ਹੈ ਕਿ ਛੋਟਾ ਚਲਾ ਗਿਆ ਅੱਖਾਂ ਤੋਂ ਦੂਰ ਹੋ ਗਿਆ ਕੱਲ ਨੂੰ ਐਸ ਤਖ਼ਤ ਦਾ ਮਾਲਕ ਮੈਂ ਬਣਾਂਗਾ ਮਸੰਦ ਆਪਣੇ ਨਾਲ ਜੋੜ ਲੈ ਰੁਪਈਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਪਰ ਗੁਰੂ ਅਰਜੁਨ ਦੇਵ ਲਾਹੌਰ ਬੈਠੇ ਵੀ ਸ਼ਬਦ ਦੀ ਟੇਕ ਪੈ ਲੈਂਦੇ ਨੇ ਪੱਤਰਕਾਵਾਂ ਹਜ਼ੂਰ ਨੇ ਲਿਖੀਆਂ ਪਰ ਪਿਰਤੀਏ ਨੇ ਪਿਤਾ ਗੁਰੂ ਤੱਕ ਪਹੁੰਚਣ ਨਾ ਦਿੱਤੀਆਂ ਅਖੀਰ ਤੇ ਜਦੋਂ ਬੇਬਲ ਤਾਈ ਦੀ ਹੱਦ ਹੋ ਗਈ ਤੇ ਧੰਨ ਗੁਰੂ ਅਰਜੁਨ ਦੇਵ ਤੱਕ ਉਹ ਸੱਜਣ ਅੱਜ ਸਿੱਧਾ ਗੁਰੂ ਰਾਮਦਾਸ ਜੀ ਤੱਕ ਸਿੱਧਾ ਪਹੁੰਚਿਆ ਤੇ ਗੁਰੂ ਅਰਜੁਨ ਦੇਵ ਜੀ ਦੀ ਬੇਬਲਤਾ ਪ੍ਰਗਟ ਕੀਤੀ ਕਹਿੰਦਾ ਆਇਆ ਤਾਂ ਪਹਿਲਾਂ ਵੀ ਸਾਂ ਪਰ ਪਿਰਥੀਏ ਨੇ ਮੈਨੂੰ ਆਪ ਜੀ ਤੱਕ ਪਹੁੰਚਣ ਨਹੀਂ ਦਿੱਤਾ ਸੱਚੇ ਪਾਤਸ਼ਾਹ ਆਪ ਜੀ ਤੱਕ ਪਹੁੰਚ ਨਹੀਂ ਕੋਈ ਉਸ ਵੇਲੇ ਪਿਰਥੀਆ ਗੁਰੂ ਰਾਮਦਾਸ ਜੀ ਦੇ ਸਾਹਮਣੇ ਨੀਵੀਂ ਪਾ ਕੇ ਖੜਾ ਹੋ ਗਿਆ ਉਹਦੇ ਅੰਦਰ ਦਾ ਕਪਟ ਬਾਹਰ ਨਿਕਲਿਆ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਆਪ ਅਰਜੁਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੋਂ ਲੈ ਕੇ ਆਓ ਪਿਆਰਿਓ ਪਿਤਾ ਗੁਰੂ ਨੂੰ ਮਿਲਣ ਵਾਸਤੇ ਬੇਬਲਤਾ ਸੀ ਤੇ ਇਹ ਬੇਬਲਤਾ ਕੇਵਲ ਬਾਹਰ ਦੀ ਨਹੀਂ ਇਹ ਬੇਬਲਤਾ ਕੱਲੀ ਗੱਦੀ ਦੇ ਲਾਲਚ ਨੂੰ ਮੁੱਖ ਰੱਖ ਕੇ ਨਹੀਂ ਇਹ ਤਾਂ ਅੰਦਰ ਦੀ ਬੇਬਲਤਾ ਸੀ ਕਿ ਝੱਖੜ ਝਾਗੀ ਨੀਂਹ ਵਰਖੈ ਧੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਇਹ ਬੇਬਲਤਾ ਸੀ ਜੋ ਪ੍ਰਾਣੀ ਜਲ ਬਿਨ ਖੈ ਮਰਤਾ ਤੂੰ ਸਿੱਖ ਗੁਰ ਬਿਨ ਮਰ ਜਾਈ ਇਹ ਬੇਬਲਤਾ ਸੀ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾਂ ਜੇ ਬਿੰਦ ਬੁਲਾਈਆ ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ ਮੇਰੇ ਦਾਤਾ ਮੈਂ ਲੱਖਾਂ ਵੱਢ ਲਵਾਂ ਕਹਿਣ ਲੱਗੇ ਤੂੰ ਚੋ ਚੋ ਦਾ ਅਰਥ ਵੀ ਇਹ ਬੋਲਣਾ ਮੇਰੇ ਗੁਰੂ ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ ਤੂੰ ਚੋ ਸੱਜਣ ਮਹਿੰਦਿਆ ਦੇਈ ਸਿਸ਼ਟ ਉਤਾਰ ਨੈਣ ਮਹਿੰਜੇ ਤਰਤ ਦੇ ਕਦ ਪਸੀ ਦੀਦਾਰ ਦੇਖਣ ਕੋ ਮੁਸਤਾਕ ਡਖਣੇ ਮਾਰੂ ਰਾਗ ਦੇ ਦੇਖਣ ਕੋ ਮੁਸਤਾਕ ਮੁੱਖ ਕਜੇਹਾ ਤੋ ਧਣੀ ਫਿਰਦਾ ਕੀਤਾ ਹਾਲ ਜਾਂ ਡਿਠਮ ਤਾਂ ਮਨ ਤਰਾਪਿਆ ਕਹਿਣ ਲੱਗੇ ਦਾਤਾ ਜੀ ਮੂੰਹ ਠਿਆਉ ਸੇਜ ਇੱਕ ਵਾਰੀ ਮੈਨੂੰ ਸੱਦ ਤਾਂ ਸਹੀ ਮੈਂ ਆਪਣੇ ਅੰਦਰ ਨੂੰ ਸੇਜ ਬਣਾ ਕੇ ਬੈਠਾ ਨੈਣਾ ਤਰੀ ਵਿਛਾਵਣਾ ਲੋਕ ਬਿਸਤਰੇ ਵਿਛਾਉਂਦੇ ਨੇ ਤੂੰ ਆ ਸਹੀ ਮੈਂ ਅੱਖਾਂ ਦੀਆਂ ਪੁਤਲੀਆਂ ਵਿਛਾ ਦੇਣਾ ਵਾਂ ਮੇਰੇ ਦਾਤਾ ਦੇਖਣ ਕੋ ਮੁਸਤਾਕ ਮੁੱਖ ਕਜਿਆ ਤੋ ਧਣੀ ਮੂੰਹ ਥਿਆਉ ਸੇਜ ਨੈਣਾ ਪਿਰੀ ਵਿਖਾਵਣਾ ਜੇ ਦੇਖੈ ਇੱਕ ਵਾਰ ਇੱਕ ਵਾਰੀ ਮੇਰੇ ਪਿਤਾ ਮੈਨੂੰ ਦੇਖਤਾ ਸਹੀ ਸੁੱਖ ਕੀ ਮਾਹੋਂ ਬਾਰੇ ਤੇਰੀ ਨਜ਼ਰ ਵਿੱਚ ਹੀ ਇੰਨਾ ਸੁੱਖ ਹੈ ਮੈਂ ਬਿਆਨ ਨਹੀਂ ਕਰ ਸਕਦਾ ਬਾਬਾ ਬੁੱਢਾ ਸਾਹਿਬ ਗਏ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਮਿਲੇ ਬਾਬਾ ਜੀ ਨੂੰ ਦੇਖ ਕੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਖੇੜੇ ਵਿੱਚ ਆ ਗਿਆ ਪਿਆਰਿਓ ਸਿੱਖ ਸਿੱਖ ਨੂੰ ਮਿਲੇ ਕਿੰਨਾ ਕੁ ਅੰਦਰ ਦਾ ਸੁੱਖ ਹੈ ਅੱਜ ਅਸੀਂ ਜਦੋਂ ਮਿਲਦੇ ਹਾਂ ਨਾ ਖੇਤ ਲੱਗਦਾ ਹੈ ਮੱਥੇ ਦੀ ਤਿਊੜੀ ਸਾਡੀ ਨਹੀਂ ਉਤਰਦੀ ਕਿਉਂ ਕਿਉਂਕਿ ਸਾਡੇ ਅੰਦਰ ਦੀਆਂ ਦੀਵਾਰਾਂ ਨੇ ਇੰਨੀ ਕੁ ਦੂਰੀ ਬਣਾ ਦਿੱਤੀ ਇੱਕ ਗੁਰੂ ਦੇ ਪੁੱਤਰ ਹਾਂ ਇੱਕ ਬਾਪੂ ਨੇ ਅੰਮ੍ਰਿਤ ਦਿੱਤਾ ਹੈ ਇੱਕ ਮਰਿਆਦਾ ਨੂੰ ਪਾਲਨੇ ਹਾਂ ਪਰ ਪਤਾ ਨਹੀਂ ਕੀ ਅੰਦਰ ਦੀ ਬਿਰਤੀ ਖੌਮੇ ਦਾ ਰੋਗ ਲੱਗ ਗਿਆ ਦੂਜੇ ਨੂੰ ਦੇਖਣ ਨੂੰ ਤਿਆਰ ਇੱਕ ਸੱਜਣ ਦੇ ਮੈਂ ਬਚਨ ਪੜ੍ਹ ਰਿਹਾ ਸਾਂ ਸਿੱਖ ਸਿੱਖ ਨੂੰ ਮਿਲੇ ਤੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ ਸਿੱਖ ਸਿੱਖ ਨੂੰ ਮਿਲੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ ਉਸਨੇ ਇੱਕ ਦੋਹਰਾ ਬੜਾ ਸੋਹਣਾ ਕਿਹਾ ਉਹ ਲਿਖਦਾ ਚਾਰ ਮਿਲੇ 64 ਖਿੜੇ ਮਿਲੇ 20 ਕਰ ਜੋਰ ਇਹਦੇ ਅਰਥ ਕਰਨਾ ਚਾਰ ਮਿਲੇ 64 ਖਿੜੇ ਮਿਲੇ 20 ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿੜੇ ਹੈ 7 ਕਰੋੜ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru

0: ji ki fateh. The pure belong to God. All victories belong to God.
1: Vaheguru ji ka khalsa, Vaheguru ji ki fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

हम किले पातशाह नाव में वरना आस पास

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।